ਇਹ ਆਕਾਸ਼ਵਾਣੀ ਹੈ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸ਼ੁੱਕਰਵਾਰ ਸ਼ੱਕ ਸੰਵਤ 1948 ਦੇ ਸਾਉਣ ਮਹੀਨੇ ਦੀ 28 ਤਾਰੀਖ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 21 ਤਾਰੀਖ ਹੈ। ਅੱਜ ਪ੍ਰਸਾਰਿਤ ਹੋਣ ਵਾਲੀ ਪ੍ਰਸਾਰਣ ਸਭਾ ਵਿੱਚ ਆਕਾਸ਼ਵਾਣੀ FM ਬਠਿੰਡਾ ਆਪ ਸਭ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦਾ ਹੈ।

6 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: to wrote the exam. It said the fee is charged for challenging an answer to discourage frivolous challenges, and it is refunded if the challenge turns out to be right. NTA said 200 rupees per question is refunded to the candidate whose challenge is upheld. The agency said the fee exists to discourage frivolous challenges, not to profit from genuine ones. It said an accurate challenge from any candidate can correct the record for lakhs of others. The Supreme Court has constituted a 5-member high-powered inquiry committee headed by former top court judge Justice R. Subhash Reddy, HPEC, to independently examine allegations of violence during the student demonstrations held at Jantar Mantar in New Delhi and other locations across the country last month. And in badminton, Indian shuttlers will be in action today in the men's and women's doubles quarterfinals at the BWF World Championships 2026 in New Delhi. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਸੀ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 6:10 ਤੇ 26 ਸਕਿੰਟ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ ਸਵੇਰ 7 ਵਜੇ ਵੇਲਾ ਹੋਵੇਗਾ ਪ੍ਰੋਗਰਾਮ ਸਰਜਰੀ ਸਵੇਰ ਦਾ ਠੀਕ 8 ਵਜੇ ਰਿਲੇਅ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 8:40 'ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ ਜਿਸ ਦੇ ਤਹਿਤ ਸਿਲਸਿਲਾ ਰਹੇਗਾ ਪ੍ਰਦੇਸ਼ਿਕ ਸੰਗੀਤ ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕੀਤੇ ਜਾਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਵਿੱਚ 9 ਵਜੇ ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ ਸਵੇਰੇ 10 ਵਜੇ ਤੁਸੀਂ ਸੁਣੋਗੇ ਸਦਾਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ ਠੀਕ 11 ਵਜੇ ਰਿਲੇਅ ਹੋਣਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 11:05 ਤੇ ਪ੍ਰਸਾਰਿਤ ਹੋਣਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ ਦੁਪਹਿਰੇ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਬਾਰਾਂ ਵੱਜ ਕੇ 10 ਮਿੰਟ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਜਿਸ ਦਾ ਸੰਚਾਲਨ ਕਰਨਗੇ ਸੀਮਾ ਕਟਾਰੀਆ 12:30 ਤੇ ਹੋਵੇਗਾ ਪ੍ਰੋਗਰਾਮ ਘਰ ਪਰਿਵਾਰ ਸਿਲਸਿਲਾ ਹੋਵੇਗਾ ਹੱਡ ਬੀਤੀਆਂ ਜੱਗ ਬੀਤੀਆਂ ਜਿਸ ਦੇ ਤਹਿਤ ਤੁਸੀਂ ਸੁਣੋਗੇ ਸਾਖੀਆਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਪਾਦਨ ਗੁਰਦੀਪ ਗਿੱਲ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਦੁਪਹਿਰ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਵਾ 1 ਵਜੇ ਪ੍ਰੋਗਰਾਮ ਰਹੇਗਾ ਟੈਲੀਫੋਨ ਮਿਲਾਓ ਜੀ ਇਹ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ ਤੁਸੀਂ ਡਾਇਲ ਕਰੋਗੇ 0164242331 2 ਵਜੇ ਰਿਲੇਅ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਅਤੇ 2:15 ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਜੋ ਕਿ ਆਧਾਰਿਤ ਹੋਵੇਗਾ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜਿਸ ਦੇ ਉੱਤੇ ਜਿਸ ਤਹਿਤ ਤੁਸੀਂ ਸੁਣ ਸਕੋਗੇ ਫਿਲਮੀ ਅਤੇ ਗੈਰ ਫਿਲਮੀ ਗੀਤ ਦੁਪਹਿਰ 3:00 ਤੋਂ 5:00 ਤੱਕ ਰਹਿਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦੇ ਤਹਿਤ ਪ੍ਰੋਗਰਾਮ ਸਖੀ ਸਹੇਲੀ 3 ਵਜੇ ਹੋਵੇਗਾ ਅਤੇ 4 ਵਜੇ ਹੋਵੇਗਾ ਪ੍ਰੋਗਰਾਮ ਆਜ ਕੇ ਮਹਿਮਾਨ ਸ਼ਾਮ 5 ਵਜੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਵਿਸ਼ਾ ਰਹੇਗਾ ਤ੍ਰਿੰਜਣ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ 5:30 ਤੇ ਪ੍ਰੋਗਰਾਮ ਗੱਲਾਂ ਚੋਂ ਗੱਲ ਜਿਸ ਦੇ ਤਹਿਤ ਸਿਲਸਿਲਾ ਰਹੇਗਾ ਸਰੋਤਾ ਮੰਚ ਸੰਚਾਲਨ ਕਰਨਗੇ ਮਨਦੀਪ ਰਜੌਰਾ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸ਼ਾਮ 6:30 ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਪੇਸ਼ ਕਰਾਂਗੇ ਸ਼ਾਮ 7:00 ਤੁਹਾਡਾ ਪ੍ਰੋਗਰਾਮ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ ਜੋ

ਇਸ ਦੇ ਦਰਮਿਆਨ ਠੀਕ 7:30 ਵਜੇ ਰਿਲੇਅ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ 8 ਵਜੇ ਵੇਲਾ ਰਹੇਗਾ ਸਪੋਂਸਰਡ ਪ੍ਰੋਗਰਾਮ ਉਮੰਗ ਦਾ। ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ NCERT ਅਤੇ ਅੱਜ ਸੁਣੋਗੇ ਪ੍ਰੋਗਰਾਮ ਦਾ ਐਪੀਸੋਡ ਨੰਬਰ 1355। ਰਾਤ 8:30 ਵਜੇ ਰੂਬਰੂ ਕਰਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਅਧਾਰਿਤ ਹੋਵੇਗਾ ਤੁਹਾਡੀਆਂ ਫੋਨ ਕਾਲਸ ਦੇ ਉੱਤੇ। ਠੀਕ 9:45 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤ 9:00 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ News@9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਵਜੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ, ਜੋ ਕਿ ਰਾਤ ਦੇ 11:00 ਵਜੇ ਤੱਕ ਜਾਰੀ ਰਹਿਣਗੇ, ਅਤੇ ਰਾਤ ਦੇ 11:00 ਵਜੇ ਹੋਵੇਗੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 6:15:32 ਦਾ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਮਨਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਆ ਹੈ ਸ਼ਬਦ ਗਾਇਨ। ਆਓ ਸੁਣਦੇ ਹਾਂ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਗਾਇਆ ਇਹ ਧਾਰਮਿਕ ਗੀਤ।

ਹੁਣੇ ਤੁਸੀਂ ਸੁਣਿਆ ਭਗਤੀ ਰਚਨਾ ਨੂੰ ਸਾਬਰ ਕੋਟੀ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਧਾਰਮਿਕ ਗੀਤ।

ਹੁਣੇ ਤੁਸੀਂ ਸੁਣੀ ਹਾਜ਼ੀ ਤਸਲੀਮ ਆਰਿਸ ਦੀ ਆਵਾਜ਼ 'ਚ ਇਹ ਧਾਰਮਿਕ ਰਚਨਾ। ਆਓ ਸੁਣਦੇ ਹਾਂ ਜਗਜੀਤ ਸਿੰਘ ਦੀ ਆਵਾਜ਼ 'ਚ ਇਹ ਧਾਰਮਿਕ ਗੀਤ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਮੁਤਾਬਕ ਹੁਣ 7:20 ਹੋ ਰਿਹਾ ਹੈ ਅਤੇ ਵੇਲਾ ਹੋ ਰਿਹਾ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ।

ਨਮਸਕਾਰ, ਸਤਿ ਸ੍ਰੀ ਅਕਾਲ ਸਰੋਤਿਓ। ਸਵੇਰ ਦੀ ਪਹਿਲੀ ਕਿਰਨ ਨਾਲ, ਚਿੜੀਆਂ ਦੀ ਚਹਿਕ ਨਾਲ ਤੇ ਮਿੱਟੀ ਦੀ ਸੌਂਦੀ ਖੁਸ਼ਬੂ ਨਾਲ ਤੁਹਾਡੇ ਆਪਣੇ ਰੇਡੀਓ ਸਾਥੀ ਕੁਲਜੀਤ ਚਹਿਲ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੇ ਸ਼ੁਰੂ ਹੋ ਚੁੱਕਿਆ ਜੀ ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ। ਕਹਿੰਦੇ ਨੇ ਨਾ ਕਿ ਸਵੇਰ ਦਾ ਪਹਿਲਾ ਪਲ ਪੂਰੇ ਦਿਨ ਦੀ ਤਸਵੀਰ ਬਣਾ ਸਕਦਾ ਏ। ਇਸ ਲਈ ਕਿਉਂ ਨਾ ਅੱਜ ਦੀ ਸਵੇਰ ਦੀ ਸ਼ੁਰੂਆਤ ਹੀ ਇੱਕ ਸੋਹਣੀ ਜਿਹੀ ਮੁਸਕਾਨ ਨਾਲ ਕਰੀਏ ਕਿ ਦੁੱਖ ਮਿਲੇ ਭਾਵੇਂ ਸੁੱਖ ਮਿਲੇ, ਦਿਲ ਸਦਾ ਹੀ ਸ਼ੁਕਰ ਗੁਜ਼ਾਰ ਰੱਖੀਦੇ ਨੇ। ਦਰਦ ਬੇਸ਼ੁਮਾਰ ਭਾਵੇਂ ਦੇਵੇ ਜ਼ਿੰਦਗੀ, ਚਿਹਰੇ ਤੇ ਹਾਸੇ ਬਰਕਰਾਰ ਰੱਖੀਦੇ ਨੇ, ਚਿਹਰੇ ਤੇ ਹਾਸੇ ਬਰਕਰਾਰ ਰੱਖੀਦੇ ਨੇ। ਜੀ ਦੋਸਤੋ, ਆਕਾਸ਼ਵਾਣੀ FM ਬਠਿੰਡਾ ਹਮੇਸ਼ਾ ਹੀ ਤੁਹਾਡੇ ਚਿਹਰਿਆਂ ਤੇ ਹਾਸੇ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦਾ। ਤੋ ਦੋਸਤੋ, ਤੜਕੇ ਦਾ ਵੇਲਾ ਏ, ਕਿਤੇ ਕਿਸੇ ਘਰ ਵਿੱਚ ਚੁੱਲ੍ਹੇ ਤੇ ਚਾਹ ਦੀ ਕੇਤਲੀ ਚੜ੍ਹੀ ਹੋਵੇਗੀ, ਕਿਤੇ ਮਾਂ ਆਪਣੇ ਪੁੱਤ ਨੂੰ ਆਵਾਜ਼ ਮਾਰ ਰਹੀ ਹੋਊਗੀ, ਉੱਠ ਵੇ ਸਵੇਰ ਹੋ ਗਈ ਚਾਹ ਪੀ ਲੈ, ਤੇ ਕਿਤੇ ਕੋਈ ਕਿਸਾਨ ਆਪਣੇ ਖੇਤਾਂ ਵੱਲ ਨੂੰ ਤੁਰ ਪਿਆ ਹੋਵੇਗਾ, ਕਿਤੇ ਕੋਈ ਵਿਦਿਆਰਥੀ ਆਪਣੀਆਂ ਕਿਤਾਬਾਂ ਖੋਲ੍ਹ ਕੇ ਅੱਜ ਦੇ ਸੁਪਨਿਆਂ ਨੂੰ ਮਿਹਨਤ ਵਿੱਚ ਬਦਲਣ ਦੀ ਤਿਆਰੀ ਕਰ ਰਿਹਾ ਹੋਵੇਗਾ, ਤੇ ਕਈ ਦੋਸਤ ਸੁਬਹਾ ਹੁੰਦੇ ਹੀ ਕੰਮਾਂ ਕਾਰਾਂ ਵੱਲ ਤੁਰ ਪਏ ਹੋਣਗੇ, ਤੇ ਨਾਲ ਨਾਲ ਸਾਡੇ ਇਸ ਪ੍ਰੋਗਰਾਮ ਦਾ ਆਨੰਦ ਵੀ ਲੈ ਰਹੇ ਹੋਣਗੇ। ਕਿਉਂ ਜੀ, ਤੇ ਲਓ ਫਿਰ ਆਨੰਦ ਮੇਰੀ ਪਸੰਦ ਇਸ ਗੀਤ ਦੇ ਨਾਲ।

ਸਰੋਤਿਓ, ਤੁਹਾਡੇ ਸਨੇਹ ਅਤੇ ਸਾਥ ਦਾ ਦਿਲੋਂ ਧੰਨਵਾਦ। ਆਓ ਇਸ ਸਵੇਰ ਨੂੰ ਹੋਰ ਵੀ ਯਾਦਗਾਰ ਬਣਾਈਏ। ਅੱਜ ਦੇ ਪ੍ਰੋਗਰਾਮ ਵਿੱਚ ਸਾਂਝਾ ਕਰਾਂਗੇ ਅੱਜ ਦਾ ਵਿਚਾਰ ਅਤੇ ਇਤਿਹਾਸਕ ਘਟਨਾਵਾਂ। ਪੇਸ਼ੇ ਨਜ਼ਰ ਹੈ ਅੱਜ ਦਾ ਵਿਚਾਰ। ਜੋ ਮਨੁੱਖ ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਲੱਭ ਲੈਂਦਾ, ਉਸ ਦੀ ਆਪਣੀ ਜ਼ਿੰਦਗੀ ਵੀ ਰੌਸ਼ਨ ਹੋ ਜਾਂਦੀ ਹੈ। ਇੱਕ ਵਾਰ ਫਿਰ ਤੋਂ, ਜੋ ਮਨੁੱਖ ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਲੱਭ ਲੈਂਦਾ ਹੈ, ਉਸ ਦੀ ਆਪਣੀ ਜ਼ਿੰਦਗੀ ਵੀ ਰੌਸ਼ਨ ਹੋ ਜਾਂਦੀ ਹੈ। ਇਹ ਮਦਰ ਟਰੇਸਾ ਦੁਆਰਾ ਰਚਿਤ ਇੱਕ ਅਜਿਹਾ ਵਿਚਾਰ ਹੈ ਜੋ ਸਾਨੂੰ ਆਪਣੇ ਆਪ ਤੋਂ ਥੋੜ੍ਹਾ ਜਿਹਾ ਬਾਹਰ ਆ ਕੇ ਦੂਜਿਆਂ ਲਈ ਜੀਣਾ ਸਿਖਾਉਂਦਾ ਹੈ। ਮਦਰ ਟਰੇਸਾ ਦਾ ਇਹ ਸੁਨੇਹਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਖੁਸ਼ੀ ਹਮੇਸ਼ਾ ਆਪਣੇ ਲਈ ਕੁਝ ਹਾਸਲ ਕਰਨ ਵਿੱਚ ਨਹੀਂ, ਕਈ ਵਾਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਵਿੱਚ ਵੀ ਮਿਲਦੀ ਹੈ। ਸੋ ਅੱਜ 21 ਅਗਸਤ ਨੂੰ ਕੋਸ਼ਿਸ਼ ਕਰੀਏ ਕਿ ਕਿਸੇ ਇੱਕ ਇਨਸਾਨ ਲਈ ਖੁਸ਼ੀ ਦਾ ਕਾਰਨ ਬਣੀਏ। ਸ਼ਾਇਦ ਸਾਡਾ ਇੱਕ ਛੋਟਾ ਜਿਹਾ ਚੰਗਾ ਕੰਮ ਕਿਸੇ ਦੀ ਪੂਰੀ ਸਵੇਰ ਬਦਲ ਦੇਵੇ।

ਜੀ, ਤੇ ਹੁਣ ਆਓ ਦੇਖਦੇ ਹਾਂ ਆਕਾਸ਼ਵਾਣੀ ਦਾ ਇਹ ਖਾਸ ਸਫ਼ਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਨਾਲ ਜੁੜੀਆਂ ਮਹੱਤਵਪੂਰਨ ਘਟਨਾਵਾਂ ਦੀ। 21 ਅਗਸਤ 1972 ਨੂੰ ਜੰਗਲੀ ਜੀਵ ਸੁਰੱਖਿਆ ਕਾਨੂੰਨ ਭਾਰਤ ਵਿੱਚ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 21 ਅਗਸਤ ਨੂੰ ਸੰਸਦ ਵੱਲੋਂ ਪਾਸ ਕੀਤਾ ਗਿਆ। ਇਸ ਕਾਨੂੰਨ ਦਾ ਮਕਸਦ ਦੇਸ਼ ਦੇ ਜੰਗਲੀ ਜੀਵਾਂ ਅਤੇ ਬਨਸਪਤੀ ਦੀ ਰੱਖਿਆ ਕਰਨਾ ਸੀ। ਇਹ ਭਾਰਤ ਵਿੱਚ ਵਾਤਾਵਰਨ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ। 21 ਅਗਸਤ 2008 ਦੀ ਗੱਲ ਕਰੀਏ ਤਾਂ ਭਾਰਤ ਦਾ ਪੁਲਾੜੀ ਸਹਿਯੋਗ, ਭਾਰਤ ਅਤੇ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਵਿਚਕਾਰ ਚੰਦਰਮਾ ਨਾਲ ਸੰਬੰਧਿਤ ਵਿਗਿਆਨਕ ਖੋਜ ਲਈ ਸਹਿਯੋਗ ਨੇ ਭਾਰਤ ਦੇ ਪੁਲਾੜੀ ਰਾਜ ਕਾਰਜਕ੍ਰਮ ਨੂੰ ਨਵੀਂ ਦਿਸ਼ਾ ਦਿੱਤੀ। ਇਹ ਉਹ ਦੌਰ ਸੀ ਜਦੋਂ ਭਾਰਤ ਚੰਦਰਮਾ ਦੀ ਵਿਗਿਆਨਕ ਖੋਜ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰ ਰਿਹਾ ਸੀ। ਹੁਣ ਨਜ਼ਰ ਕਰਦੇ ਹਾਂ ਵਿਸ਼ਵ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ। 21 ਅਗਸਤ 1959 ਹਵਾਈ ਪ੍ਰਾਦੀਪ ਅਮਰੀਕਾ ਦਾ 5ਵਾਂ ਰਾਜ ਬਣਿਆ। ਅਮਰੀਕੀ ਰਾਸ਼ਟਰਪਤੀ ਡਵਾਈਟ ਆਈਜ਼ਨਹਾਰ ਵੱਲੋਂ

ਹਵਾਈ ਆਈਲੈਂਡਸ ਨੂੰ ਅਮਰੀਕਾ ਦਾ 5ਵਾਂ ਰਾਜ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ। ਇਸ ਨਾਲ ਅਮਰੀਕਾ ਦੇ ਮੌਜੂਦਾ ਰਾਜਾਂ ਦੀ ਗਿਣਤੀ 50 ਹੋ ਗਈ। 21 ਅਗਸਤ 1991 ਲਾਤਵੀਆ ਦੀ ਆਜ਼ਾਦੀ ਦੀ ਬਹਾਲੀ। ਸੋਵੀਅਤ ਸੰਘ ਦੇ ਵਿਘਟਨ ਦੇ ਦੌਰੇ ਵਿੱਚ ਲਾਤਵੀਆ ਨੇ 21 ਅਗਸਤ 1991 ਨੂੰ ਆਪਣੀ ਪੂਰੀ ਆਜ਼ਾਦੀ ਅਤੇ ਰਾਜਸੀ ਖੁਦਮੁਖਤਿਆਰੀ ਮੁੜ ਬਹਾਲ ਕੀਤੀ। ਇਸ ਦਿਨ ਲਾਤਵੀਆ ਦੇ ਆਜ਼ਾਦੀ ਸੰਘਰਸ਼ ਵਿੱਚ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। 21 ਅਗਸਤ 1879 ਓਲਡਸ ਮੋਟਰ ਵਰਕ ਦੀ ਸ਼ੁਰੂਆਤ ਕੀਤੀ ਗਈ। ਅਮਰੀਕੀ ਉਦਯੋਗਪਤੀ ਰੈਨਸਮ ਈ ਓਲਡਸ ਨਾਲ ਜੁੜੀ ਓਲਡਸ ਮੋਬਾਈਲ ਕੰਪਨੀ ਦੀ ਉਦਯੋਗਿਕ ਯਾਤਰਾ ਇਸ ਦੌਰਾਨ ਸ਼ੁਰੂ ਹੋਈ।

ਹੁਣ ਗੱਲ ਕਰਦੇ ਹਾਂ 21 ਅਗਸਤ ਦੇ ਜਨਮ ਦਿਹਾੜਿਆਂ ਦੀ। ਨਾਰਾਇਣ ਸ਼੍ਰੀਧਰ ਬੇਂਦਰੇ 1910 ਭਾਰਤੀ ਪ੍ਰਸਿੱਧ ਚਿੱਤਰਕਾਰ ਨਾਰਾਇਣ ਸ਼੍ਰੀਧਰ ਬੇਂਦਰੇ ਦਾ ਜਨਮ 21 ਅਗਸਤ 1910 ਨੂੰ ਹੋਇਆ। ਭਾਰਤੀ ਚਿੱਤਰਕਲਾ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਅਤੇ ਉਹਨਾਂ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ। ਬੀ ਸਤਿਆਨਾਰਾਇਣ ਰੈਡੀ 21 ਅਗਸਤ 1927 ਨੂੰ ਜਨਮੇ ਭਾਰਤੀ ਜਨਜੀਵਨ ਨਾਲ ਜੁੜੇ ਪ੍ਰਮੁੱਖ ਵਿਅਕਤੀ ਜਿਨ੍ਹਾਂ ਨੇ ਰਾਜਨੀਤੀ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ।

0: ਬਾਕੀ ਘਟਨਾਵਾਂ ਇਹਨਾਂ ਸੰਦੇਸ਼ਾਂ ਤੋਂ ਬਾਅਦ। ਆਓ ਸੁਣਦੇ ਹਾਂ ਕੁਝ ਸੰਦੇਸ਼।
1: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ। ਵਾਹ,
2: ਫਸਿਆ। ਅਣਜਾਣ ਐਪਸ ਤੋਂ ਬਚੋ।
3: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
4: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ, ਨਖਰੇ ਨਾ ਕਰ।
5: ਨਹੀਂ ਯਾਰ, ਮੈਂ ਨਹੀਂ ਲਾਉਣਾ।
4: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
5: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਸਹੀ ਦੋਸਤੀ ਨਿਭਾਓ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪੀਟਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ AIDS ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
6: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
7: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
6: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
8: ਟੋਲ ਫ੍ਰੀ ਨੰਬਰ 1-800-420-2233।
2: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं। गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
6: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
7: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
6: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
8: ਟੋਲ ਫ੍ਰੀ ਨੰਬਰ 1-800-420-2233।
0: ਪੇਸ਼ੇ ਨਜ਼ਰ ਨੇ ਸਾਡੀਆਂ ਅੱਜ ਦੀਆਂ ਬਾਕੀ ਘਟਨਾਵਾਂ। ਭੂਮਿਕਾ ਚਾਵਲਾ ਦਾ ਜਨਮ 1978 ਵਿੱਚ ਹੋਇਆ। ਅਦਾਕਾਰਾ ਭੂਮਿਕਾ ਚਾਵਲਾ ਦਾ ਜਨਮ ਵੀ 21 ਅਗਸਤ ਨੂੰ ਹੋਇਆ। ਉਹ ਹਿੰਦੀ ਅਤੇ ਦੱਖਣੀ ਭਾਰਤੀ ਸਿਨੇਮਾ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਵਿਸ਼ਵ ਦੀ ਗੱਲ ਕਰੀਏ ਤਾਂ ਵਿਲਟ ਚੈਂਬਰਲੇਨ 1936 ਵਿੱਚ ਅਮਰੀਕਾ ਦੇ ਮਹਾਨ ਬਾਸਕਟਬਾਲ ਖਿਡਾਰੀ ਵਿਲਟ ਚੈਂਬਰਲੇਨ ਦਾ ਜਨਮ 21 ਅਗਸਤ 1936 ਨੂੰ ਹੋਇਆ। ਉਹ NBA ਦੇ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਵਿੱਚ ਗਿਣੇ ਜਾਂਦੇ ਨੇ ਅਤੇ ਇੱਕ ਮੈਚ ਵਿੱਚ 100

ਭੰਕ ਬਣਾਉਣ ਲਈ ਖਾਸ ਤੌਰ 'ਤੇ ਯਾਦ ਕੀਤੇ ਜਾਂਦੇ ਨੇ। ਉਸੈਨ ਬੋਲਟ 1986 ਵਿੱਚ ਜਮੈਕਾ ਦੇ ਮਹਾਨ ਦੌੜਾਕ ਉਸੈਨ ਬੋਲਟ ਦਾ ਜਨਮ 21 ਅਗਸਤ 1986 ਨੂੰ ਹੋਇਆ। 100 ਅਤੇ 200 ਮੀਟਰ ਦੌੜ ਵਿੱਚ ਉਹਨਾਂ ਨੇ ਵਿਸ਼ਵ ਪੱਧਰ 'ਤੇ ਅਜਿਹੇ ਕੀਰਤੀਮਾਨ ਸਥਾਪਿਤ ਕੀਤੇ ਜੋ ਉਹਨਾਂ ਨੂੰ ਇਤਿਹਾਸ ਦੇ ਮਹਾਨਤਮ ਦੌੜਾਕਾਂ ਵਿੱਚ ਸ਼ਾਮਲ ਕਰਦੇ ਨੇ। ਆਓ ਗੱਲ ਕਰਦੇ ਹਾਂ ਅੱਜ ਦੇ ਦਿਨ ਵਿਛੜੀਆਂ ਮਹਾਨ ਸ਼ਖਸੀਅਤਾਂ ਬਾਰੇ। ਪੰਡਿਤ ਵਿਸ਼ਨੂੰ ਦਿਗੰਬਰ ਪੁਲਸਕਰ 1931 ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦੇ ਮਹਾਨ ਗਾਇਕ ਪੰਡਿਤ ਵਿਸ਼ਨੂੰ ਦਿਗੰਬਰ ਪੁਲਸਕਰ ਦਾ 21 ਅਗਸਤ 1931 ਨੂੰ ਦੇਹਾਂਤ ਹੋ ਗਿਆ। ਉਹਨਾਂ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਭਾਰਤ ਦੇ ਮਹਾਨ ਸ਼ਹਿਨਾਈ ਵਾਦਕ ਅਤੇ ਭਾਰਤ ਰਤਨ ਨਾਲ ਸਨਮਾਨਿਤ ਉਸਤਾਦ ਬਿਸਮਿਲ੍ਲਾ ਖਾਨ ਦਾ 21 ਅਗਸਤ 2026 ਨੂੰ ਦੇਹਾਂਤ ਹੋ ਗਿਆ। ਉਹਨਾਂ ਦੀ ਸ਼ਹਿਨਾਈ ਨੇ ਭਾਰਤੀ ਸ਼ਾਸਤਰੀ ਸੰਗੀਤ ਨੂੰ ਵਿਸ਼ਵ ਪੱਧਰ 'ਤੇ ਮਾਣ ਦਵਾਇਆ। ਨੋਬਲ ਪੁਰਸਕਾਰ ਜੇਤੂ ਭਾਰਤੀ ਅਮਰੀਕੀ ਖਗੋਲ ਭੌਤਿਕ ਵਿਗਿਆਨੀ ਸੁਬ੍ਰਹਮਣਿਯਮ ਚੰਦਰ ਸ਼ੇਖਰ ਦਾ 21 ਅਗਸਤ 1995 ਨੂੰ ਦੇਹਾਂਤ ਹੋਇਆ। ਤਾਰਿਆਂ ਦੀ ਬਣਤਰ ਅਤੇ ਵਿਕਾਸ ਬਾਰੇ ਉਹਨਾਂ ਦੇ ਕੰਮ ਨੇ ਆਧੁਨਿਕ ਖਗੋਲ ਭੌਤਿਕ ਵਿਗਿਆਨ ਨੂੰ ਡੂੰਘਾ ਪ੍ਰਭਾਵਿਤ ਕੀਤਾ।

ਪੰਜਾਬ ਦੇ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦਾ 21 ਅਗਸਤ 1986 ਨੂੰ ਚੰਡੀਗੜ੍ਹ ਵਿਖੇ ਦੇਹਾਂਤ ਹੋਇਆ। ਗੁਰੂ ਸਾਹਿਬਾਨ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਉਹਨਾਂ ਦੀਆਂ ਚਿੱਤਰਕਲਾਵਾਂ ਨੇ ਉਹਨਾਂ ਨੂੰ ਪੰਜਾਬੀ ਕਲਾ ਜਗਤ ਵਿੱਚ ਵਿਲੱਖਣ ਸਥਾਨ ਦਵਾਇਆ। ਪੰਜਾਬ ਵਿੱਚ ਜਨਮੇ ਅਧਿਆਤਮਿਕ ਆਗੂ ਸੰਤ ਕਿਰਪਾਲ ਸਿੰਘ ਦਾ 21 ਅਗਸਤ 1974 ਨੂੰ ਨਵੀਂ ਦਿੱਲੀ ਵਿੱਚ ਦੇਹਾਂਤ ਹੋਇਆ। ਉਹਨਾਂ ਦਾ ਜਨਮ ਸਿਆਦ ਕਸਰਾਂ ਪੰਜਾਬ ਵਿੱਚ ਹੋਇਆ ਸੀ। ਉਹ ਅਧਿਆਤਮਿਕ ਵਿਚਾਰਧਾਰਾ ਦੇ ਪ੍ਰਚਾਰ ਲਈ ਜਾਣੇ ਜਾਂਦੇ ਨੇ। ਹੁਣ ਇੱਕ ਬਹੁਤ ਹੀ ਖਾਸ ਜਿਹੜੀ ਅੱਜ ਦੀ ਘਟਨਾ ਹੈ, 21 ਅਗਸਤ 2003 ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਰਾਸ਼ਟਰੀ ਸਨਮਾਨ। ਇਹ ਪੰਜਾਬ ਲਈ ਸਭ ਤੋਂ ਖੂਬਸੂਰਤ 21 ਅਗਸਤ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਹੈ ਦੋਸਤੋ। 21 ਅਗਸਤ 2003 ਨੂੰ ਨਵੀਂ ਦਿੱਲੀ ਵਿੱਚ ਸੰਸਦ ਭਵਨ ਦੇ ਪਰਿਸਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਅਤੇ ਉਸਦਾ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਕੀਤਾ। ਇਹ ਬੁੱਤ 18 ਫੁੱਟ ਉੱਚਾ ਕਾਂਸੀ ਦਾ ਬਣਿਆ ਹੋਇਆ ਅਤੇ ਪ੍ਰਸਿੱਧ ਮੂਰਤੀਕਾਰ ਰਾਮਵੀਰ ਸੁਤਾਰ ਨੇ ਇਸ ਨੂੰ ਤਿਆਰ ਕੀਤਾ ਸੀ। ਭਾਰਤੀ ਸੰਸਦ ਨਾਲ ਜੁੜੇ ਸਨਮਾਨ ਨੇ ਸ਼ੇਰੇ ਪੰਜਾਬ ਦੀ ਵਿਰਾਸਤ ਨੂੰ ਰਾਸ਼ਟਰੀ ਪੱਧਰ 'ਤੇ ਯਾਦ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ।

0: 21 ਅਗਸਤ ਨੂੰ ਜਨਮੀਆਂ ਪੰਜਾਬੀ ਸ਼ਖਸੀਅਤਾਂ ਦੇ ਜਨਮ ਦਿਨ ਦੀ ਗੱਲ ਕਰਦੇ ਹਾਂ ਦੋਸਤੋ। ਅੱਜ ਦੇ ਦਿਨ 1906 ਵਿੱਚ ਪ੍ਰਗਤੀਵਾਦੀ ਪੰਜਾਬੀ ਕਵੀ ਬਾਵਾ ਬਲਵੰਤ ਦਾ ਜਨਮ ਹੋਇਆ। ਉਨ੍ਹਾਂ ਨੇ ਆਪਣੀਆਂ ਪ੍ਰਮੁੱਖ ਰਚਨਾਵਾਂ ਮਹਾਂਨਾਚ, ਅਮਰ ਗੀਤ, ਜਵਾਲਾਮੁਖੀ, ਬੰਦਰਗਾਹ ਤੇ ਸੁਗੰਧ ਸਮੀਰ ਨਾਲ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। 21 ਅਗਸਤ 1928 ਨੂੰ ਸਿਆਲਕੋਟ ਪੰਜਾਬ ਵਿੱਚ ਜਨਮੇ ਓ ਪੀ ਰੱਲਣ ਅਦਾਕਾਰ, ਲੇਖਕ ਅਤੇ ਫਿਲਮ ਨਿਰਦੇਸ਼ਕ ਸਨ। ਹਲਚਲ ਪਾਪੀ ਅਤੇ ਫੂਲ ਔਰ ਪੱਥਰ ਵਰਗੀਆਂ ਫਿਲਮਾਂ ਉਹਨਾਂ ਨਾਲ ਉਹਨਾਂ ਦਾ ਨਾਮ ਜੁੜਦਾ ਹੈ। ਨੂਰ ਚਾਹਲ 21 ਅਗਸਤ 2000 ਮੋਹਾਲੀ ਪੰਜਾਬ, ਪੰਜਾਬੀ ਗਾਇਕਾ ਅਤੇ ਅਦਾਕਾਰਾ। ਉਹਨਾਂ ਨੇ ਬਾਜਰੇ ਦਾ ਸਿੱਟਾ ਸਮੇਤ ਪੰਜਾਬੀ ਸੰਗੀਤ ਅਤੇ ਸਿਨੇਮਾ ਵਿੱਚ ਕੰਮ ਕੀਤਾ। ਇਸੇ ਤਰੀਕ ਨੂੰ ਪੰਜਾਬੀ ਸਿਨੇਮਾ ਦੀ ਸ਼ਾਨ ਮਸ਼ਹੂਰ ਅਦਾਕਾਰ ਅਤੇ ਨਿਰਮਾਤਾ ਕੁਲਜਿੰਦਰ ਸਿੰਧੂ ਦਾ ਵੀ ਜਨਮਦਿਨ ਹੈ, ਜਿਸ ਨੇ ਸਾਡਾ ਹੱਕ, ਯੋਧਾ, ਸ਼ਰੀਕ ਅਤੇ ਅਰਦਾਸ ਕਰਾਂ ਵਰਗੀਆਂ ਪ੍ਰਸਿੱਧ ਫਿਲਮਾਂ ਨਾਲ ਪੰਜਾਬੀ ਸਿਨੇਮਾ 'ਚ ਯੋਗਦਾਨ ਪਾਇਆ। ਅਰਜਨ ਪ੍ਰਤਾਪ ਬਾਜਵਾ 21 ਅਗਸਤ 1993 ਨੂੰ ਇਹਨਾਂ ਦਾ ਜਨਮ ਹੋਇਆ, ਅੰਮ੍ਰਿਤਸਰ ਪੰਜਾਬ ਵਿੱਚ। ਇਹ ਮਾਡਲ, ਗਾਇਕ ਅਤੇ ਅਦਾਕਾਰ ਵੀ ਨੇ, ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਹੋਏ ਨੇ। ਇਹ ਸੀ ਆਕਾਸ਼ਵਾਣੀ ਦੇ ਖਾਸ ਸਫ਼ੇ ਤੋਂ ਅੱਜ ਦੇ ਇਤਿਹਾਸ ਦੀਆਂ ਕੁਝ ਝਲਕਾਂ। ਆਓ ਸੁਣਦੇ ਹਾਂ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰਤਾਂ ਨੇ। ਪੇਸ਼ਕਰਤਾ ਨੇ ਗੁਰਦੀਪ ਗਿੱਲ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।
1: ਬਾਅਦ ਫੇਰ ਚਲਾਉਣੇ ਆਪਾਂ।

0: ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ,
1: ਪਿਆਰਾ ਨਹੀਂ ਹੁੰਦਾ।
2: ਦੋਸਤੋ, ਆਪਣੀ ਬਾਕਮਾਲ ਗੀਤਕਾਰੀ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ ਮਹਾਨ ਗੀਤਕਾਰ ਨਿੰਮਾ ਲੋਹਾਰ ਕੇ ਉਹਨਾਂ ਦੇ ਜੀਵਨ ਤੇ ਆਧਾਰਿਤ ਅੱਜ ਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਲੈ ਕੇ ਮੈਂ ਗੁਰਦੀਪ ਗਿੱਲ ਹਾਜ਼ਰ ਹਾਂ।

ਦੋਸਤੋ, ਪੰਜਾਬੀ ਗੀਤਾਂ ਵਿੱਚ ਸੱਜਣ ਪਿਆਰੇ ਦੇ ਆਪਣੇ ਮਹਿਬੂਬ ਲਈ ਚਾਹ, ਉਸਦੇ ਦਿਲ ਦੀਆਂ ਸਦਰਾਂ ਉਮੰਗਾਂ ਅਤੇ ਬਿਰਹਾ ਨੂੰ ਉਸਦੀ ਪਾਕ ਪਵਿੱਤਰ ਮੁਹੱਬਤ ਨੂੰ ਸੁੱਚੇ ਮੋਤੀਆਂ ਵਾਂਗ ਅਨਮੋਲ ਸ਼ਬਦਾਂ ਵਿੱਚ ਬਿਆਨ ਕਰਨਾ ਤਾਂ ਨਿੰਮੇ ਲੁਹਾਰਕੇ ਦੇ ਹਿੱਸੇ ਹੀ ਆਇਆ ਏ।

0: ਅੱਜ ਕੱਲ ਦੇ ਗਾਉਣ ਵਾਲਿਆਂ ਦੀ ਉਹ ਪਹਿਲੀ ਪਸੰਦ ਹੋਣ ਦੇ ਬਾਵਜੂਦ ਚੱਲ ਰਹੀ ਗੀਤਕਾਰੀ ਤੋਂ ਉਲਟ ਉਸਨੇ ਕਦੇ ਵੀ ਨਸ਼ਿਆਂ ਤੇ ਹਥਿਆਰਾਂ ਦੀ ਗੱਲ ਆਪਣੀ ਗੀਤਕਾਰੀ ਦੇ ਵਿੱਚ ਨਹੀਂ ਕੀਤੀ। ਇਸ ਤਰ੍ਹਾਂ ਦੀ ਗੀਤਕਾਰੀ ਕਰਨ ਬਾਰੇ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ,
1: ਮੈਂ ਲਿਖਣਾ ਉਹ ਪਸੰਦ ਨਹੀਂ ਕਰਦਾ ਕਿ ਜੋ ਮੈਂ ਹੈ ਨਹੀਂ ਆ, ਕਿਉਂਕਿ ਮੈਂ ਬਦਮਾਸ਼ ਨਹੀਂ ਆ ਤੇ ਮੈਂ ਬਦਮਾਸ਼ੀ ਵਾਲੇ ਗੀਤ ਨਹੀਂ ਲਿਖ ਸਕਦਾ।
2: ਬਿਲਕੁਲ,
1: ਮੇਰੇ ਕੋਲ ਬੰਦੂਕਾਂ ਨਹੀਂ ਆ, ਮੈਂ ਬੰਦੂਕਾਂ ਵਾਲੇ ਗੀਤ ਨਹੀਂ ਲਿਖ ਸਕਦਾ। ਠੀਕ ਹੈ ਜੀ, ਮੈਂ ਤੇ ਉਹ ਲਿਖੂੰਗਾ ਜੋ ਮੈਂ ਹੈਗਾ ਵਾ। ਬਾਕੀ ਜਿਹੜੇ ਅੱਜ ਦੀਆਂ ਗੀਤਾਂ ਦੀ ਗੱਲ ਕਰੀਏ, ਇਹਨਾਂ ਗੀਤਾਂ ਦੀ ਲਾਈਫ ਹੈ ਨੀ।
2: ਬਿਲਕੁਲ,
1: ਬਹੁਤ ਛੋਟੀ, ਸਿਰਫ 4 ਦਿਨ ਚੈਨਲ ਤੇ ਜਾਂ ਜਦੋਂ ਨਵਾਂ ਨਵਾਂ ਯੂਟਿਊਬ ਤੇ ਚੜਦਾ 10-15 ਦਿਨ ਉਹ ਗੀਤ ਨੂੰ ਸੁਣਿਆ ਜਾਂਦਾ, ਉਸ ਤੋਂ ਬਾਅਦ ਉਹਦੀ ਕਹਾਣੀ ਖਤਮ।
0: ਨਿੰਮੇ ਦੀ ਕਲਮ ਚੋਂ ਨਿਕਲੇ ਅਣਗਿਣਤ ਗੀਤਾਂ ਦੇ ਬੋਲ ਦੱਸਦੇ ਨੇ ਕਿ ਉਸ ਦੀ ਰੂਹ ਕਿੰਨੀ ਪਾਕ ਹੈ ਤੇ ਉਹ ਰੱਬ ਦੇ ਕਿੰਨਾ ਨੇੜੇ ਹੈ। ਸੱਚੇ ਆਸ਼ਕਾਂ ਦੇ ਦਿਲ ਦੀਆਂ ਲੱਗੀਆਂ ਨੂੰ ਬਿਆਨ ਕਰਨ ਵਾਲਾ ਕੋਈ ਆਮ ਨਹੀਂ ਹੁੰਦਾ।

ਰੱਬ ਦੀ ਰਜ਼ਾ ਚ ਰਹਿ ਕੇ ਉਸ ਦੇ ਬੰਦਿਆਂ ਦੇ ਦਿਲਾਂ ਦੀਆਂ ਤਾਰਾਂ ਨੂੰ ਛੇੜਨ ਵਾਲਾ ਸ਼ਾਇਰ ਬੇਹੱਦ ਖਾਸ ਹੁੰਦਾ, ਉਹ ਵੀ ਰੱਬ ਨਾਲ ਇੱਕਮਿੱਕ ਹੁੰਦਾ। ਬੇਸ਼ੱਕ ਇਹ ਪਦਾਰਥਵਾਦੀ ਦੁਨੀਆਂ ਇਨ੍ਹਾਂ ਸ਼ਾਇਰਾਂ ਨਾਲ ਠੱਗੀਆਂ ਵੀ ਕਰ ਜਾਂਦੀ ਹੈ। ਨਿੰਮੇ ਦਾ ਰਚਿਆ ਇੱਕ ਇੱਕ ਗੀਤ ਉਸ ਨੂੰ ਲੌਕਿਕ ਤੇ ਪਾਰਲੌਕਿਕ ਰੰਗਾਂ ਵਾਲਾ ਸ਼ਾਇਰ ਹੋਣ ਦਾ ਰੁਤਬਾ ਪ੍ਰਦਾਨ ਕਰਦਾ ਹੈ। ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਬਿਲਕੁਲ ਨਾਲ ਵਸਦਾ ਨਿੰਮੇ ਦਾ ਪਿੰਡ ਲੁਹਾਰਕਾ ਅਤੇ ਕਿੱਸਾਕਾਰ ਹਾਸ਼ਮ ਦਾ ਜੱਦੀ ਪਿੰਡ ਜਗਦੇਵ ਕਲਾਂ ਦੋਵੇਂ ਨਾਲ ਲੱਗਦੇ ਐਸੇ ਪਿੰਡ ਨੇ ਜਿਨ੍ਹਾਂ ਦੀ ਪ੍ਰਸਿੱਧੀ ਇਨ੍ਹਾਂ ਦੋ ਪ੍ਰਸਿੱਧ ਸ਼ਾਇਰਾਂ ਕਰਕੇ ਪੂਰੀ ਦੁਨੀਆਂ ਵਿੱਚ ਹੋਈ। ਨਿੰਮਾ ਲੁਹਾਰਕਾ, ਜਿਨ੍ਹਾਂ ਦਾ ਅਸਲੀ ਨਾਂ ਨਿਰਮਲ ਸਿੰਘ ਸੀ, ਦਾ ਜਨਮ 24 ਮਾਰਚ 1977 ਨੂੰ ਅੰਮ੍ਰਿਤਸਰ ਤੋਂ 15 ਕਿਲੋਮੀਟਰ ਦੀ ਦੂਰੀ ਤੇ ਵਸੇ ਪਿੰਡ ਲੁਹਾਰਕਾ ਵਿਖੇ ਮਾਤਾ ਦਲਵੀਰ ਕੌਰ ਦੀ ਕੁੱਖੋਂ ਹੋਇਆ ਤੇ ਪਿਤਾ ਸਰਦਾਰ ਦਰਸ਼ਨ ਸਿੰਘ ਦੇ ਘਰ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਹਾਸਲ ਕਰਕੇ ਮੈਟ੍ਰਿਕ ਤੱਕ ਦੀ ਪੜ੍ਹਾਈ ਨਾਲ ਲੱਗਦੇ ਪਿੰਡ ਜਗਦੇਵ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਪੂਰੀ ਕੀਤੀ। ਨਿੰਮੇ ਨੂੰ ਗੀਤ ਸੁਣਨ ਤੇ ਗੁਣਗੁਣਾਉਣ ਦਾ ਸ਼ੌਂਕ ਉਦੋਂ ਪਿਆ ਜਦੋਂ ਉਹ ਅਜੇ 4th ਜਮਾਤ ਦੇ ਵਿੱਚ ਹੀ ਪੜ੍ਹਦਾ ਸੀ। ਉਸ ਨੂੰ ਬੇਸ਼ੱਕ ਗੀਤਕਾਰੀ ਵਿਰਸੇ ਵਿੱਚ ਨਹੀਂ ਮਿਲੀ ਸੀ, ਪਰ ਉਸ ਦੇ ਦੱਸਣ ਮੁਤਾਬਕ ਉਹਨਾਂ ਦੇ ਮਰਹੂਮ ਦਾਦਾ ਜੀ ਨੂੰ ਪੰਜਾਬੀ ਕਿੱਸੇ ਪੜ੍ਹਨ ਅਤੇ ਪਿੰਡ ਦੀਆਂ ਸੱਥਾਂ ਵਿੱਚ ਕਿੱਸੇ ਸੁਣਾਉਣ ਦਾ ਬਹੁਤ ਸ਼ੌਂਕ ਸੀ। ਸੋ ਸੰਗੀਤ ਤੇ ਕਲਾ ਨਾਲ ਪਿਆਰ ਨਿੰਮੇ ਦੇ ਖੂਨ ਵਿੱਚ ਹੀ ਸੀ। ਉਸ ਨੇ ਆਪਣਾ ਪਹਿਲਾ ਗੀਤ 10ਵੀਂ ਜਮਾਤ ਵਿੱਚ ਪੜ੍ਹਨ ਦੇ ਦੌਰਾਨ ਉਦੋਂ ਲਿਖਿਆ ਜਦੋਂ ਸਕੂਲ ਵਿੱਚ ਖੇਡੇ ਇੱਕ ਨਾਟਕ ਵਿੱਚ ਭਾਗ ਲੈਣ ਦੇ ਦੌਰਾਨ ਉਸ ਦੇ ਅਧਿਆਪਕ ਨੇ ਉਸ ਨੂੰ ਗੀਤ ਲਿਖਣ ਲਈ ਕਿਹਾ। ਉਸ ਨੇ ਆਪਣਾ ਪਹਿਲਾ ਗੀਤ ਨਨਕਾਣੇ ਵੱਲ ਜਾਂਦੇ ਰਾਈਓ ਲਿਖਿਆ, ਜਿਸ ਦੀ ਪ੍ਰੇਰਣਾ ਉਸ ਨੂੰ ਇੱਕ ਪ੍ਰਸਿੱਧ ਗੀਤ ਅੰਮ੍ਰਿਤਸਰ ਵੱਲ ਜਾਂਦੇ ਰਾਈਓ ਤੋਂ ਮਿਲੀ ਸੀ।

ਨਿੰਮੇ ਵਿੱਚ ਗੀਤ ਰਚਨ ਦਾ ਹੁਨਰ ਰੱਬੀ ਦਾਤ ਸੀ। ਉਸ ਨੇ ਇਸ ਲਈ ਕਿਸੇ ਉਸਤਾਦ ਕੋਲੋਂ ਕੋਈ ਤਾਲੀਮ ਹਾਸਲ ਨਹੀਂ ਕੀਤੀ। ਬਚਪਨ ਵਿੱਚ ਪੰਜਾਬੀ ਦੇ ਮਕਬੂਲ ਅਤੇ ਚੰਗਾ ਲਿਖਣ ਵਾਲੇ ਗੀਤਕਾਰਾਂ ਦੇ ਲਿਖੇ ਗੀਤਾਂ ਦੀਆਂ ਪੁਸਤਕਾਂ ਨੂੰ ਪੜ੍ਹਨਾ ਤੇ ਵਧੀਆ ਪੰਜਾਬੀ ਗਾਇਕਾਂ ਦੇ ਗਾਏ ਗੀਤ ਸੁਣਨ ਦੇ ਸ਼ੌਂਕ ਨੇ ਨਿੰਮੇ ਦੀ ਲਿਖਣ ਕਲਾ ਵਿੱਚ ਪਰਿਪੱਕਤਾ ਲਿਆਂਦੀ। ਸ਼ੁਰੂ ਵਿੱਚ ਨਿੰਮੇ ਨੂੰ ਗਾਉਣ ਦਾ ਬੇਹੱਦ ਸ਼ੌਂਕ ਸੀ ਤੇ ਉਹ ਅਕਸਰ ਸਕੂਲ ਵਿੱਚ ਪੰਜਾਬੀ ਗੀਤ ਗਾਇਆ ਕਰਦਾ ਸੀ। ਸੰਨ 1994 ਵਿੱਚ ਦਸਵੀਂ ਕਰਨ ਤੋਂ ਬਾਅਦ ਨਿੰਮੇ ਨੇ ਸੰਗੀਤ ਸਿੱਖਣ ਲਈ ਲੁਧਿਆਣੇ ਜਾਣ ਦਾ ਮਨ ਬਣਾ ਲਿਆ। ਬੇਸ਼ੱਕ ਉਹ ਪਹਿਲਾਂ ਕਦੇ ਲੁਧਿਆਣੇ ਨਹੀਂ ਸੀ ਗਿਆ, ਪਰ ਉਸ ਨੇ ਸੁਣਿਆ ਸੀ ਕਿ ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਬਹੁਤ ਸਾਰੇ ਪੰਜਾਬੀ ਲੋਕ ਗਾਇਕਾਂ ਦੇ ਦਫ਼ਤਰ ਨੇ, ਜਿੱਥੇ ਉਹ ਬੈਠਦੇ ਨੇ, ਸੰਗੀਤ ਦਾ ਰਿਆਜ਼ ਕਰਦੇ ਨੇ ਤੇ ਨਵੇਂ ਗੀਤਾਂ ਦੀ ਸਿਰਜਣਾ ਕਰਦੇ ਆ। ਸਾਰੇ ਪੰਜਾਬ ਵਿੱਚ ਅਖਾੜੇ ਲਾਉਣ ਵਾਲੇ ਉੱਥੇ ਬੈਠ ਕੇ ਹੀ ਪ੍ਰੋਗਰਾਮ ਬੁੱਕ ਕਰਦੇ ਆ। ਇਸੇ ਕਰਕੇ ਉਹ ਘਰ ਬਾਰ ਛੱਡ ਅੰਮ੍ਰਿਤਸਰੋਂ ਬੱਸ ਫੜ ਲੁਧਿਆਣੇ ਜਾ ਪੁੱਜਾ, ਜਿੱਥੇ ਉਹਨਾਂ ਦਿਨਾਂ

ਵਿੱਚ ਪੰਜਾਬੀ ਲੋਕ ਗਾਇਕਾਂ ਦਾ ਪੂਰਾ ਗੜ੍ਹ ਸੀ। ਸਾਰੇ ਪੰਜਾਬ ਵਿੱਚ ਉਹਨਾਂ ਦੀ ਪੂਰੀ ਚੜ੍ਹਤ ਹੁੰਦੀ ਸੀ। ਬੱਸ ਤੋਂ ਉਤਰ ਕੇ ਲੁਧਿਆਣੇ ਪਹੁੰਚੇ 16 ਸਾਲ ਦੀ ਛੋਟੀ ਉਮਰ ਦੇ ਨਿੰਮੇ ਨੂੰ ਕੁਝ ਸਮਝ ਨਾ ਲੱਗੇ ਕਿ ਉਹ ਕੀ ਕਰੇ। ਅਖੀਰ ਉਸਨੇ ਹੌਸਲਾ ਕਰਕੇ ਬੱਸ ਅੱਡੇ ਤੇ ਫਲਾਂ ਦੀ ਰੇਹੜੀ ਲਾਈ ਤੇ ਇੱਕ ਸ਼ਖਸ ਦੀ ਮਦਦ ਨਾਲ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਰਹਿੰਦੇ ਗਾਇਕ ਜਿਸਦਾ ਨਾਮ ਪ੍ਰਦੀਪ ਸੂਬਾ ਸੀ ਨਾਲ ਸੰਪਰਕ ਸਾਧਿਆ ਤੇ ਉਸ ਕੋਲੋਂ ਸੰਗੀਤ ਸਿੱਖਣ ਲਈ ਉਸ ਨੂੰ ਉਸਤਾਦ ਧਾਰ ਲਿਆ। ਸ਼ੁਰੂ ਵਿੱਚ ਨਿੰਮੇ ਨੂੰ ਉੱਥੇ ਰਹਿਣਾ ਬੜਾ ਔਖਾ ਲੱਗਿਆ। ਉਹ 2-3 ਦਿਨ ਆਪਣੇ ਉਸਤਾਦ ਪ੍ਰਦੀਪ ਸੂਬੇ ਦੇ ਦਫ਼ਤਰ ਵਿੱਚ ਦਿਨ ਬਤੀਤ ਕਰਕੇ ਵਾਪਸ ਆਪਣੇ ਘਰ ਚਲਿਆ ਗਿਆ। ਪਰ ਘਰ ਜਾ ਕੇ ਨਿੰਮੇ ਦਾ ਮਨ ਨਾ ਲੱਗਿਆ। ਉਹ ਘਰਦਿਆਂ ਨੂੰ ਫੌਜ ਵਿੱਚ ਭਰਤੀ ਹੋਣ ਦਾ ਬਹਾਨਾ ਲਾ ਕੇ ਲੁਧਿਆਣੇ ਆ ਪਹੁੰਚਿਆ। ਇੰਜ ਨਿੰਮਾ 10-12 ਦਿਨ ਲੁਧਿਆਣੇ ਰਹਿੰਦਾ ਤੇ ਫਿਰ ਆਪਣੇ ਘਰ ਚਲਿਆ ਜਾਂਦਾ। ਹੌਲੀ ਹੌਲੀ ਨਿੰਮੇ ਦੀ ਉੱਥੇ ਜਾਣ ਪਹਿਚਾਣ ਬਣ ਗਈ। ਇਸੇ ਦੌਰਾਨ ਕੁਝ ਦਿਨ ਉਹ ਪ੍ਰਸਿੱਧ ਲੋਕ ਗਾਇਕ ਦੀਦਾਰ ਸੰਧੂ ਦੇ ਘਰ ਉਸਦੇ ਪਿੰਡ ਭਾਰੋਵਾਲ ਵੀ ਰਿਹਾ। ਗਾਇਕਾਂ ਦੀ ਸੰਗਤ ਮਾਣਦਿਆਂ ਨਿੰਮੇ ਨੂੰ ਸੰਗੀਤ ਨਾਲੋਂ ਗੀਤ ਲਿਖਣਾ ਜ਼ਿਆਦਾ ਚੰਗਾ ਲੱਗਣ ਲੱਗਿਆ। ਨਾਲ ਹੀ ਉੱਥੋਂ ਦੇ ਸਾਰੇ ਗਾਇਕ ਨਿੰਮੇ ਦੀ ਗੀਤਕਾਰੀ ਤੋਂ ਵੀ ਵਾਕਿਫ ਹੋ ਗਏ। ਉਸ ਨੇ ਗੀਤਕਾਰੀ ਲਈ ਆਪਣਾ ਅਸਲੀ ਨਾਂ ਨਿਰਮਲ ਸਿੰਘ ਵਰਤਨ ਦੀ ਥਾਂ ਕਲਮੀ ਨਾਂ, ਘਰ ਦਾ ਨਾਂ ਨਿੰਮਾ ਅਤੇ ਪਿੰਡ ਦਾ ਨਾਂ ਲੁਹਾਰਕੇ ਨੂੰ ਜੋੜ ਕੇ ਨਿੰਮਾ ਲੁਹਾਰਕਾ ਰੱਖ ਲਿਆ।

ਨਿੰਮੇ ਨੇ ਬਤੌਰ ਗੀਤਕਾਰ ਗੀਤ ਲਿਖਣ ਦੀ ਸ਼ੁਰੂਆਤ ਸੰਨ 1994 ਵਿੱਚ ਕੀਤੀ। ਉਸਦਾ ਪਹਿਲਾ ਗੀਤ ਉਸਦੇ ਲੁਧਿਆਣੇ ਰਹਿੰਦਿਆਂ ਸੰਨ 1995 ਵਿੱਚ ਰਿਕਾਰਡ ਹੋ ਗਿਆ। ਛੋਟੀ ਉਮਰੇ ਹੀ ਪਹਿਲਾ ਗੀਤ ਰਿਕਾਰਡ ਹੋਣਾ ਉਸ ਲਈ ਇੱਕ ਬਹੁਤ ਵੱਡੀ ਉਪਲਬਧੀ ਸੀ। ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਦੁਆਰਾ ਜਲੰਧਰ ਦੂਰਦਰਸ਼ਨ ਤੇ ਪੇਸ਼ ਕੀਤੇ ਜਾਂਦੇ ਸੰਗੀਤਕ ਪ੍ਰੋਗਰਾਮ ਲੋਕ ਰੰਗ ਲਈ ਲੋਕ ਗਾਇਕ ਹਰਭਜਨ ਮਾਨ ਦੀ ਆਵਾਜ਼ ਵਿੱਚ ਨਿੰਮਾ ਲੁਹਾਰਕਾ ਦਾ ਲਿਖਿਆ ਪਹਿਲਾ ਗੀਤ, ਜਿਸ ਦੇ ਬੋਲ ਸਨ ਚਿੱਠੀ ਮੈਂ ਤੈਨੂੰ ਲਿਖਾਂ ਲਾਲਵੇ ਵਿੱਚ ਹੰਝੂਆਂ ਦੇ ਕਲਮ ਡਬੋ ਕੇ, ਰਿਕਾਰਡ ਕੀਤਾ ਗਿਆ। ਨਿੰਮੇ ਦਾ ਦੂਸਰਾ ਗੀਤ ਪ੍ਰਸਿੱਧ ਲੋਕ ਗਾਇਕ ਕੁਲਦੀਪ ਮਾਣਕ ਦੇ ਭਤੀਜੇ ਪ੍ਰਗਟ ਖਾਨ ਵੱਲੋਂ ਗਾਇਆ ਗਿਆ, ਜਿਸ ਦੇ ਬੋਲ ਸਨ ਹਾਏ ਓਏ ਰੱਬਾ ਉੱਚੀਆਂ ਹਵੇਲੀਆਂ ਬਚਪਨ ਦਾ ਪਿਆਰ ਖੋ ਕੇ ਲੈ ਗਈਆਂ। ਸੰਨ 1995 ਵਿੱਚ ਮਸ਼ਹੂਰ ਗਾਇਕ ਕੁਲਵਿੰਦਰ ਢਿੱਲੋਂ ਦੀ ਐਲਬਮ ਗਰੀਬਾਂ ਨੇ ਕੀ ਪਿਆਰ ਕਰਨਾ ਦੇ ਟਾਈਟਲ ਹੇਠ ਰਿਲੀਜ਼ ਹੋਈ। ਤੇਜਵੰਤ ਕਿੱਟੂ ਦੀ ਸੰਗੀਤ ਨਾਲ ਸ਼ਿੰਗਾਰੀ ਇਸ ਐਲਬਮ ਵਿੱਚ ਨਿੰਮੇ ਦਾ ਲਿਖਿਆ ਟਾਈਟਲ ਗੀਤ ਅੱਧ ਵਿੱਚ ਟੁੱਟ ਜਾਂਦਾ ਰੱਬ ਡਾਢਿਆ, ਗਰੀਬਾਂ ਨੇ ਕੀ ਪਿਆਰ ਕਰਨਾ ਅਤੇ ਦੂਸਰਾ ਗੀਤ ਦੱਸ ਤੈਨੂੰ ਸਾਡਾ ਚੰਦਰੀਏ ਕਿਉਂ ਚੇਤਾ ਆਉਂਦਾ ਨਹੀਂ ਸ਼ਾਮਲ ਕੀਤੇ ਗਏ।

ਕੁਲਵਿੰਦਰ ਢਿੱਲੋਂ ਦੀ ਸੁਪਰਹਿੱਟ ਐਲਬਮ ਅਖਾੜਾ ਵਿੱਚ ਨਿੰਮੇ ਦੇ ਲਿਖੇ ਦੋ ਗੀਤ ਅੱਜ ਫੇਰ ਅਤੇ ਪਿਆਰ ਨਾਲ ਆ ਜਾ ਆ ਕੇ ਬਹਿ ਜਾ ਮੇਰੇ ਕੋਲ ਤੈਨੂੰ ਰਾਤ ਵਾਲਾ ਸੁਪਨਾ ਸੁਣਾਵਾਂ ਸੋਹਣੀਏ ਸ਼ਾਮਿਲ ਕੀਤੇ ਗਏ। ਇੰਜ ਉਹ ਗੀਤ ਲਿਖਦਾ ਗਿਆ ਤੇ ਉਸਦੇ ਗੀਤ ਵੱਖ ਵੱਖ ਗਾਇਕਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੁੰਦੇ ਗਏ। ਛੇਤੀ ਹੀ ਨਿੰਮਾ ਲੋਹਾਰਕਾ ਗਾਇਕ ਕੁਲਵਿੰਦਰ ਢਿੱਲੋਂ ਦੀ ਮਦਦ ਨਾਲ ਸੰਗੀਤ ਕੰਪਨੀ ਫਾਈਨ ਟੋਨ ਦੀ ਟੀਮ ਵਿੱਚ ਸ਼ਾਮਿਲ ਹੋ ਗਿਆ। ਫਾਈਨ ਟੋਨ ਕੰਪਨੀ ਦੇ ਮਾਲਕ ਰਜਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਰਿਕਾਰਡ ਹੋਏ ਨਿੰਮੇ ਦੇ ਗੀਤ ਜਿਸ ਵੀ ਗਾਇਕ ਨੇ ਗਾਏ ਉਹ ਸੁਪਰਹਿੱਟ ਰਹੇ। ਨਿੰਮਾ ਲੋਹਾਰਕਾ ਨੂੰ ਹਿੱਟ ਗੀਤਾਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਵਾਲਾ ਗੀਤ ਫਾਈਨ ਟੱਚ ਸੰਗੀਤ ਕੰਪਨੀ ਦੁਆਰਾ ਸੰਨ 2002 ਵਿੱਚ ਰਿਲੀਜ਼ ਹੋਇਆ ਤੇ ਇਸ ਗੀਤ ਦੀ ਮਕਬੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸੀ। ਗਾਇਕ ਨਛੱਤਰ ਗਿੱਲ ਦੁਆਰਾ ਗਾਏ ਇਸ ਗੀਤ ਨੂੰ ਬੜਾ ਹੀ ਲੋਕਾਂ ਦੁਆਰਾ ਪਸੰਦ ਕੀਤਾ ਗਿਆ।

ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਦਲਜੀਤ ਦੁਸਾਂਝ, ਲਖਵਿੰਦਰ ਵਡਾਲੀ, ਅਮਰਿੰਦਰ ਗਿੱਲ, ਕੁਲਵਿੰਦਰ ਬਿੱਲਾ, ਫਿਰੋਜ਼ ਖਾਨ, ਮਲਕੀਤ ਸਿੰਘ, ਹਰਭਜਨ ਸ਼ੇਰਾ ਅਤੇ ਹੋਰ ਬਹੁਤ ਸਾਰੇ ਸਟਾਰ ਗਾਇਕ ਤੇ ਅਦਾਕਾਰ ਦੀ ਆਵਾਜ਼ ਵਿਚ ਨਿੰਮੇ ਦੇ ਬਹੁਤ ਸਾਰੇ ਗੀਤ ਰਿਕਾਰਡ ਹੋਏ। ਅਮਰਿੰਦਰ ਗਿੱਲ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਜਿਨ੍ਹਾਂ ਵਿਚ ਨਿੰਮੇ ਲੁਹਾਰਕੇ ਦੀ ਕਲਮ ਵਿਚੋਂ ਨਿਕਲੇ ਗੀਤ ਵੀ ਸ਼ਾਮਲ ਨੇ।

ਉਂਝ ਤਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਨਿੰਮੇ ਦੇ ਬਹੁਤ ਸਾਰੇ ਗੀਤ ਰਿਕਾਰਡ ਹੋਏ, ਪਰ ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਏ ਯਾਰਾ, ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ। ਐਲਬਮ ਦੂਰੀਆਂ ਦਾ ਇਹ ਟਰੈਕ ਬੇਹੱਦ ਪਸੰਦ ਕੀਤਾ ਗਿਆ।

2009 ਨੂੰ ਰਿਲੀਜ਼ ਹੋਈ ਇਸ ਐਲਬਮ ਨੂੰ ਸੁਪਰਹਿੱਟ ਗੀਤਾਂ ਦੀ ਐਲਬਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਜਿਸ ਵਿੱਚ ਕੁੱਲ 9 ਗੀਤ ਸੀ ਤੇ ਨਿੰਮੇ ਲੋਹਾਰਕੇ ਦੇ ਲਿਖੇ 2 ਗੀਤ ਸਾਹਾਂ ਤੋਂ ਵੀ ਨੇੜੇ ਅਤੇ ਮੇਰਾ ਕੀ ਹੈ ਹਾਲ ਮੇਰੀ ਮਾਂ ਨੂੰ ਨਾ ਦੱਸਿਓ ਸ਼ਾਮਲ ਕੀਤੇ ਗਏ। ਸਪੀਡ ਰਿਕਾਰਡਸ ਸੰਗੀਤ ਕੰਪਨੀ ਦੁਆਰਾ ਰਿਲੀਜ਼ ਕੀਤੀ ਇਸ ਐਲਬਮ ਦਾ ਸੰਗੀਤ ਤਿਆਰ ਕੀਤਾ ਸੀ ਗਾਇਕ ਸੰਗੀਤਕਾਰ ਸੁਖਜਿੰਦਰ ਸ਼ਿੰਦੇ ਨੇ। ਅਮਰਿੰਦਰ ਗਿੱਲ ਦੀ ਇੱਕ ਹੋਰ ਸੁਪਰਹਿੱਟ ਐਲਬਮ ਜੁਦਾ ਜੋ 19 ਨਵੰਬਰ 2011 ਨੂੰ ਰਿਲੀਜ਼ ਹੋਈ। ਇਸ ਐਲਬਮ ਵਿੱਚ ਨਿੰਮੇ ਦੀ ਕਲਮ ਵਿੱਚੋਂ ਨਿਕਲਿਆ ਖੂਬਸੂਰਤ ਟਰੈਕ ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਸੰਗੀਤ ਪ੍ਰੇਮੀਆਂ ਨੇ ਬੇਹੱਦ ਪਸੰਦ ਕੀਤਾ।

ਹੁੰਦਾ। ਸੰਨ 1994 ਤੋਂ ਲੈ ਕੇ ਹੁਣ ਤੱਕ ਨਿੰਮੇ ਦੇ 500 ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹੈ, ਜਿਨ੍ਹਾਂ ਚੋਂ 150 ਦੇ ਕਰੀਬ ਗਾਇਕਾਂ ਨੇ ਇਹ ਗੀਤ ਗਾਏ। ਨਿੰਮੇ ਦੇ ਲਿਖੇ ਗੀਤਾਂ ਵਿੱਚ ਐਸੇ ਗੀਤ ਵੀ ਸ਼ਾਮਲ ਨੇ ਜੋ ਕੈਸਟਾਂ ਦੇ ਟਾਈਟਲ ਗੀਤ ਬਣ ਗਏ, ਨਾਲ ਹੀ ਕੁਝ ਐਸੇ ਗੀਤ ਵੀ ਨੇ ਜੋ ਸੁਣਨ ਵਾਲੇ ਸਰੋਤਿਆਂ ਦੇ ਜ਼ਿਹਨ ਵਿੱਚ ਹਮੇਸ਼ਾ ਵਸਦੇ ਰਹੇ ਨੇ। ਇਸੇ ਕੈਸਟ ਦਾ ਨਿੰਮੇ ਦਾ ਲਿਖਿਆ ਇੱਕ ਹੋਰ ਗੀਤ ਬੁੱਲੀਆਂ ਤੇਰੀਆਂ ਕਹਿ ਨਾ ਸਕੀਆਂ, ਸਾਨੂੰ ਨੈਣ ਤੇਰੇ ਸਮਝਾ ਗਏ ਵੀ ਬੇਹੱਦ ਖੂਬਸੂਰਤ ਗੀਤ ਸੀ। ਪ੍ਰਸਿੱਧ ਗਾਇਕ ਦਲਜੀਤ ਦੁਸਾਂਝ ਦੀ ਸੰਨ 2006 ਵਿੱਚ ਫਾਈਨ ਟੋਨ ਕੰਪਨੀ ਦੁਆਰਾ ਰਿਲੀਜ਼ ਹੋਈ ਕੈਸਟ ਇਸ਼ਕ ਹੋ ਗਿਆ ਵਿੱਚ ਸ਼ਾਮਲ ਨਿੰਮੇ ਦਾ ਲਿਖਿਆ ਗੀਤ ਗਿੱਧਾ ਪਾਉਣ ਜੱਟੀਆਂ ਬਨੇਰੇ ਹਿਲਦੇ ਅੱਜ ਵੀ ਵਿਆਹ ਸ਼ਾਦੀਆਂ 'ਚ ਖੁਸ਼ੀਆਂ ਦੇ ਮੌਕਿਆਂ 'ਤੇ ਬਹੁਤ ਸੁਣਿਆ ਜਾਂਦਾ ਹੈ।

ਇਸੇ ਲੜੀ ਵਿਚ ਗਾਇਕ ਨਛੱਤਰ ਗਿੱਲ ਦਾ ਗਾਇਆ, ਨਿੰਮੇ ਦਾ ਲਿਖਿਆ ਗੀਤ, ਰਹੀਆਂ ਅੱਖੀਆਂ ਬੇਚੈਨ, ਤੇਰਾ ਮੁੱਖ ਵੇਖੇ ਬਿਨ, ਤੇਰਾ ਮੁੱਖ ਵੇਖੇ ਬਿਨ, ਦਿਲ ਲੱਗਿਆ ਨੀ ਮੇਰਾ, ਦਿਲ ਲੱਗਿਆ ਨੀ ਮੇਰਾ, ਚੰਨ ਅੱਜ ਸਾਰਾ ਦਿਨ, ਬਿਹਤਰੀਨ ਗੀਤ ਹੋ ਨਿਬੜਿਆ। ਗੀਤਕਾਰ ਨਿੰਮਾ ਲੋਹਾਰਕਾ ਨੇ ਹਰ ਵਿਸ਼ੇ ਤੇ ਗੀਤ ਲਿਖੇ, ਚਾਹੇ ਉਹ ਬੀਟ ਵਾਲੇ ਗੀਤ ਹੋਣ ਤੇ ਚਾਹੇ ਉਦਾਸ ਹੋਣ ਤੇ ਚਾਹੇ ਰੋਮਾਂਟਿਕ ਗੀਤ ਹੋਣ। ਨਿੰਮੇ ਦੇ ਲਿਖੇ ਸਾਰੇ ਗੀਤਾਂ ਨੂੰ ਬੇਸ਼ੁਮਾਰ ਸ਼ੋਹਰਤ ਹਾਸਲ ਹੋਈ। ਬੇਸ਼ੱਕ ਉਸ ਦੇ ਲਿਖੇ ਗੀਤਾਂ

ਨੂੰ ਸ਼ੋਹਰਤ ਵੀ ਮਿਲੀ ਤੇ ਉਹਨਾਂ ਗੀਤਾਂ ਨੂੰ ਗਾਉਣ ਵਾਲੇ ਗਾਇਕਾਂ ਨੂੰ ਇੱਜ਼ਤ ਦੌਲਤ ਤੇ ਕਾਮਯਾਬੀ ਵੀ ਹਾਸਲ ਹੋਈ। ਪਰ ਇੱਕ ਗੀਤਕਾਰ ਵਜੋਂ ਨਿੰਮੇ ਨੂੰ ਜੋ ਸ਼ੋਹਰਤ ਇੱਜ਼ਤ ਅਤੇ ਦੌਲਤ ਮਿਲਣੀ ਚਾਹੀਦੀ ਸੀ ਉਹ ਉਸ ਤੋਂ ਮਹਿਰੂਮ ਹੀ ਰਿਹਾ। ਸ਼ਾਇਦ ਜ਼ਿਆਦਾਤਰ ਪੰਜਾਬੀ ਗੀਤਕਾਰਾਂ ਦੀ ਇਹੋ ਹੋਣੀ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਮਿਹਨਤਾਨਾ ਤੇ ਮਾਣ ਸਤਿਕਾਰ ਨਹੀਂ ਮਿਲਦਾ। ਪਰ ਹੁਣ ਪਹਿਲਾਂ ਨਾਲੋਂ ਕਾਫੀ ਚੇਤੰਨਤਾ ਆ ਗਈ ਹੈ। ਨਵੇਂ ਗੀਤਕਾਰ ਆਪਣੇ ਹੱਕਾਂ ਪ੍ਰਤੀ ਸੁਚੇਤ ਨੇ। ਉਹ ਪੁਰਾਣੇ ਗੀਤਕਾਰਾਂ ਲਈ ਵੀ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਜੋ ਉਹਨਾਂ ਦੇ ਹੱਕ ਉਹਨਾਂ ਨੂੰ ਮਿਲ ਸਕਣ, ਜਿਸ ਦਾ ਸਬੂਤ ਹੈ ਹਾਲ ਹੀ ਵਿੱਚ ਲੱਗਿਆ ਗੀਤਕਾਰਾਂ ਦਾ ਮੇਲਾ, ਜਿਸ ਦਾ ਗੀਤਕਾਰਾਂ ਨੂੰ ਬਹੁਤ ਫਾਇਦਾ ਹੋਇਆ। ਬਤੌਰ ਗੀਤਕਾਰ ਨਿੰਮੇ ਦੀ ਇਹ ਖਾਸੀਅਤ ਹੈ ਕਿ ਉਹ ਗੀਤ ਲਿਖਣ ਲੱਗਿਆ ਉਸ ਦੀ ਕੰਪੋਜੀਸ਼ਨ ਵੀ ਖੁਦ ਤਿਆਰ ਕਰ ਲੈਂਦਾ ਸੀ। ਗੀਤਕਾਰੀ ਦੇ ਨਾਲ ਨਾਲ ਨਿੰਮੇ ਨੇ ਬਤੌਰ ਗਾਇਕ ਕੁਝ ਗੀਤ ਖੁਦ ਵੀ ਗਾਏ, ਜਿਸ ਵਿੱਚ ਉਸਦਾ ਇੱਕ ਗੀਤ ਵੀਰੋ ਹੌਂਸਲਾ ਨਾ ਹਾਰਿਓ ਅਤੇ ਪਰਦੇਸ ਗਏ ਪੁੱਤਰ ਲਈ ਮਾਂ ਦੇ ਜਜ਼ਬਾਤ, ਪੁੱਤਰ ਭਾਵੇਂ ਗੱਲਾਂ ਦੋ ਦੋ ਘੰਟੇ ਵੀ ਕਰਦੇ ਪਰ ਵੀਡੀਓ ਕਾਲਾਂ ਨਾਲ ਮਾਵਾਂ ਦੇ ਸੀਨੇ ਨਹੀਂ ਠਰਦੇ ਪ੍ਰਮੁੱਖ ਗੀਤ ਰਹੇ। ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪੈੜਾਂ ਪਾਉਣ ਵਾਲਾ ਨਿੰਮਾ ਲੋਹਾਰਕਾ ਨੇ ਪੰਜਾਬੀ ਫਿਲਮਾਂ ਲਈ ਵੀ ਗੀਤ ਲਿਖੇ। ਸੰਨ 2010 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਇੱਕ ਕੁੜੀ ਪੰਜਾਬ ਦੀ ਵਿੱਚ ਨਿੰਮੇ ਦਾ ਲਿਖਿਆ ਇੱਕ ਗੀਤ ਸ਼ਾਮਲ ਸੀ। ਗਾਇਕ ਅਮਰਿੰਦਰ ਗਿੱਲ ਅਤੇ ਪਾਮੇਲਾ ਜੈਨ ਦੀ ਆਵਾਜ਼ ਵਿੱਚ ਗਾਏ ਇਸ ਗੀਤ ਦੇ ਬੋਲ ਨੇ

ਦੋਸਤੋ, ਫਿਲਮਾਂ ਲਈ ਗੀਤ ਲਿਖਣ ਤੋਂ ਇਲਾਵਾ ਨਿੰਮੇ ਨੇ ਕੁਝ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ, ਜਿਨ੍ਹਾਂ ਵਿੱਚ ਪੰਜਾਬੀ ਫੀਚਰ ਫਿਲਮ ਕੁਲਚੇ ਛੋਲੇ ਤੇ ਇੱਕ ਲਘੂ ਪੰਜਾਬੀ ਫਿਲਮ ਪਛਤਾਵਾ ਪ੍ਰਮੁੱਖ ਰਹੀਆਂ। ਮਰਹੂਮ ਜਸਪਾਲ ਭੱਟੀ ਜੀ ਦੀ ਚਰਚਿਤ ਫਿਲਮ ਪਾਵਰ ਕੱਟ ਵਿੱਚ ਨਿੰਮੇ ਦਾ ਲਿਖਿਆ ਅਤੇ ਲੈਂਬਰ ਹੁਸੈਨਪੁਰੀ ਦੀ ਆਵਾਜ਼ ਵਿੱਚ ਰਿਕਾਰਡ ਗੀਤ ਅਸਾਨੇ ਅੱਜ ਨੱਚਣਾ ਸ਼ਾਮਿਲ ਕੀਤੇ ਗਏ। ਦੋਸਤੋ, 2013 ਵਿੱਚ ਰਿਲੀਜ਼ ਹੋਈ ਫਿਲਮ ਡੈਡੀ ਕੂਲ ਮੁੰਡੇ ਫੂਲ ਵਿੱਚ ਨਿੰਮੇ ਦੇ ਲਿਖੇ 3 ਗੀਤ ਸ਼ਾਮਿਲ ਸੀ। ਪਹਿਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਲੱਗਦਾ ਨਾ ਜੀ, ਦੂਸਰਾ ਗੀਤ ਜਿਸਨੂੰ ਅਮਰਿੰਦਰ ਗਿੱਲ ਨੇ ਹੀ ਗਾਇਆ ਸੀ ਸੋਹਣੀ ਲੱਗਦੀ ਤੂੰ, ਤੇ ਤੀਜਾ ਗੀਤ ਪਵਾੜੇ ਨੂੰ ਵੀ ਅਮਰਿੰਦਰ ਗਿੱਲ ਨੇ ਹੀ ਗਾਇਆ।

15 ਨਵੰਬਰ 2025 ਨੂੰ ਨਿੰਮਾ ਲੋਹਾਰਕਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਉਹਨਾਂ ਦੇ ਗੀਤਾਂ ਦੇ ਜ਼ਰੀਏ, ਉਹਨਾਂ ਦੀ ਸ਼ਖਸੀਅਤ ਦੇ ਜ਼ਰੀਏ, ਮਹਾਨ ਗੀਤਕਾਰ ਦੇ ਜ਼ਰੀਏ ਉਹ ਸਾਡੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਰੱਖਣਗੇ ਤੇ ਉਹ ਸਾਡੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ। ਦੋਸਤੋ, ਮੈਂ ਗੁਰਦੀਪ ਗਿੱਲ ਆਪ ਸਭ ਤੋਂ ਆਗਿਆ ਲੈਂਦੀ ਹਾਂ। ਖੁਸ਼ ਰਹੋ, ਆਬਾਦ ਰਹੋ, ਰੱਬ ਰਾਖਾ। ਤੇ ਬੇਟੀ ਮਨਰੀਤ ਕੌਰ ਹੈ

0: ਹੁਣੇ ਤੁਸੀਂ ਸੁਣਿਆ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਪੇਸ਼ ਕਰ ਰਹੇ ਸਨ ਗੁਰਦੀਪ ਗਿੱਲ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੋ ਤੇ ਉਹ ਅੱਜ ਤੁਹਾਡੇ ਨਾਲ ਇੱਕ ਖਾਸ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਬੰਦ ਰਹੇਗਾ। ਮਾਲਵੇ ਵਿੱਚ ਕਈ ਥਾਵਾਂ 'ਤੇ ਦਿੱਤੇ ਜਾਣਗੇ ਧਰਨੇ। ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਾਮ ਦਾ ਐਲਾਨ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਬੰਦ ਦੌਰਾਨ 21 ਅਗਸਤ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਸੜਕੀ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਬਠਿੰਡੇ ਜ਼ਿਲ੍ਹੇ ਵਿੱਚ ਬਠਿੰਡਾ ਬੱਸ ਸਟੈਂਡ ਚੌਂਕ, ਰਾਮਪੁਰਾ ਫੂਲ ਮੋੜ, ਜੀਦਾ ਅਤੇ ਭਗਤਾ ਭਾਈਕਾ ਵਿੱਚ ਧਰਨੇ ਲਾਏ ਜਾਣਗੇ। ਆਗੂਆਂ ਨੇ ਸਕੂਲਾਂ ਕਾਲਜਾਂ ਦੇ ਪ੍ਰਬੰਧਨਾਂ ਨੂੰ ਵੀ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਵਿਦਿਅਕ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ ਹੈ। ਬੁਲਾਰਿਆਂ ਨੇ ਸਪਸ਼ਟ ਕੀਤਾ ਕਿ ਐਮਰਜੈਂਸੀ ਸੇਵਾਵਾਂ, ਹਸਪਤਾਲਾਂ ਅਤੇ ਮੈਡੀਕਲ ਸਟੋਰਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ ਤਾਂ ਜੋ ਮਰੀਜ਼ਾਂ ਅਤੇ ਐਮਰਜੈਂਸੀ ਲੋੜ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ। ਪ੍ਰਾਈਵੇਟ ਬੱਸਾਂ ਅੱਜ ਬੰਦ ਰਹਿਣਗੀਆਂ।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
2: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
3: ਟੋਲ ਫ੍ਰੀ ਨੰਬਰ 1-800-420-2233।
4: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
1: हर वड्डा बिजनेस एक वड्डी सोच तो शुरू हुंदा है, पर उस सोच नु हकीकत बनाने लिए चाहिदा हुंदा है सही फाइनेंशियल सपोर्ट।
2: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
1: तां अज ही विजिट करो अपनी नजदीकी मन्नापुरम ब्रांच। मन्नापुरम IGL गोल्ड लोन, तुहाडी ग्रोथ साडा विश्वास।
3: टोल फ्री नंबर 1-800-420-2233।
1: हर वड्डा बिजनेस एक वड्डी सोच तो शुरू हुंदा है, पर उस सोच नु हकीकत बनाने लिए चाहिदा हुंदा है सही फाइनेंशियल सपोर्ट।
2: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
1: तां अज ही विजिट करो अपनी नजदीकी मन्नापुरम ब्रांच। मन्नापुरम IGL गोल्ड लोन, तुहाडी ग्रोथ साडा विश्वास।
3: टोल फ्री नंबर 1-800-420-2233।
0: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 7:59 ਤੇ 18 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਨੂੰ ਵਧਾਉਣ ਅਤੇ ਸਭ ਤੋਂ ਵਧੀਆ ਢੰਗ ਤਰੀਕਿਆਂ ਨੂੰ ਸਾਂਝਾ ਕਰਨ ਤੇ ਵੀ ਕੇਂਦਰਿਤ ਹੋਣਗੇ। ਬ੍ਰਿਕਸ ਸੈਰ ਸਪਾਟਾ ਮੰਤਰੀਆਂ ਦੀ ਮੀਟਿੰਗ ਵੀ ਅੱਜ ਜੈਪੁਰ ਵਿਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਹੇਠ ਸ਼ੁਰੂ ਹੋਏਗੀ। 2 ਦਿਨਾਂ ਮੀਟਿੰਗ ਵਿਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੈਰ ਸਪਾਟਾ ਮੰਤਰੀਆਂ ਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਮੀਟਿੰਗ ਸੈਰ ਸਪਾਟਾ ਖੇਤਰ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਹੋਏਗੀ। ਚਰਚਾ ਦੇ ਮੁੱਖ ਵਿਸ਼ਿਆਂ ਵਿਚ ਨਿਰੰਤਰ ਰਹਿਣਯੋਗ ਅਤੇ ਜ਼ਿੰਮੇਵਾਰ ਸੈਰ ਸਪਾਟਾ, ਹੁਨਰ ਵਿਕਾਸ, ਪਹੁੰਚਯੋਗ ਯਾਤਰਾ ਤੇ ਸੈਰ ਸਪਾਟੇ ਵਿਚ ਤਕਨਾਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਸ਼ਾਮਲ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਕੇਂਦਰੀ ਮੰਤਰੀ ਮੰਡਲ ਨੇ ਲਦਾਖ ਵਿਚ ਜੰਮੂ ਕਸ਼ਮੀਰ ਹਾਈਕੋਰਟ ਦੇ ਬੈਂਚ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਸ ਦਾ ਖੁਲਾਸਾ ਕੀਤਾ। ਸ੍ਰੀ ਸ਼ਾਹ ਨੇ ਕਿਹਾ ਕਿ ਇਹ ਫੈਸਲਾ ਲੱਦਾਖ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਨਾਗਰਿਕਾਂ ਲਈ ਨਿਆਂ ਤੱਕ ਪਹੁੰਚ ਵਿਚ ਮਹੱਤਵਪੂਰਨ ਵਾਧਾ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਕਾਨੂੰਨੀ ਸੇਵਾਵਾਂ ਪ੍ਰਾਪਤ ਕਰਨ ਲਈ ਲੋੜੀਂਦੇ ਸਮੇਂ ਨੂੰ ਘਟਾ ਦਿੱਤਾ ਜਾਏਗਾ, ਜਿਨ੍ਹਾਂ ਦੇ ਹੱਕਦਾਰ ਨੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਲੱਦਾਖ ਦੇ ਸਰਬਪੱਖੀ ਵਿਕਾਸ ਅਤੇ ਸੰਵਿਧਾਨਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਏ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਕਿਹਾ ਕਿ ਉੱਤਰ ਚੁਣੌਤੀ ਪ੍ਰਣਾਲੀ ਸਾਰੇ ਵਿਦਿਆਰਥੀਆਂ ਲਈ ਨਿਰਪੱਖ ਏ। NTA ਨੇ ਇਸ ਦੇ ਮਹਿੰਗੇ ਹੋਣ ਦੀਆਂ ਚਿੰਤਾਵਾਂ ਨੂੰ ਖਾਰਿਜ ਕਰ ਦਿੱਤਾ ਹੈ। NTA ਦੀ ਉੱਤਰ ਚੁਣੌਤੀ ਇੱਕ ਆਨਲਾਈਨ ਪ੍ਰਕਿਰਿਆ ਏ, ਜਿਸ ਰਾਹੀਂ JEE ਮੇਨ, NEET ਜਾਂ UGC ਨੈੱਟ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ RC ਉੱਤਰਾਂ ਵਿਚ ਗਲਤੀਆਂ ਤੇ ਇਤਰਾਜ਼ ਉਠਾ ਸਕਦੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ NTA ਨੇ ਕਿਹਾ ਕਿ ਜੇਕਰ ਕੋਈ ਉਮੀਦਵਾਰ ਕਿਸੇ ਪ੍ਰਸ਼ਨ ਨੂੰ ਚੁਣੌਤੀ ਦਿੰਦਾ ਅਤੇ ਵਿਸ਼ਾ ਮਾਹਿਰ ਚੁਣੌਤੀ ਨੂੰ ਸਵੀਕਾਰ ਕਰਦਾ ਤਾਂ ਸੋਧਿਆ ਹੋਇਆ ਉੱਤਰ ਪ੍ਰੀਖਿਆ ਦੇਣ ਵਾਲੇ ਸਾਰੇ ਉਮੀਦਵਾਰਾਂ ਤੇ ਲਾਗੂ ਹੁੰਦਾ ਹੈ। NTA ਨੇ ਕਿਹਾ ਕਿ ਉੱਤਰ ਚੁਣੌਤੀਆਂ ਲਈ ਫੀਸ ਬੇਲੋੜੀਆਂ ਚੁਣੌਤੀਆਂ ਨੂੰ ਰੋਕਣ ਲਈ ਲਈ ਜਾਂਦੀ ਏ ਅਤੇ ਜੇਕਰ ਚੁਣੌਤੀ ਵੈਧ ਪਾਈ ਜਾਂਦੀ ਏ ਤਾਂ ਵਾਪਸ ਕਰ ਦਿੱਤੀ ਜਾਂਦੀ ਏ। NTA ਨੇ ਕਿਹਾ ਕਿ ਜਿਸ ਉਮੀਦਵਾਰ ਦੀ ਚੁਣੌਤੀ ਨੂੰ ਵੈਧ ਮੰਨਿਆ ਜਾਂਦਾ ਹੈ ਉਸ ਨੂੰ ਪ੍ਰਤੀ ਪ੍ਰਸ਼ਨ 200 ਰੁਪਏ ਵਾਪਸ ਕਰ ਦਿੱਤੇ ਜਾਂਦੇ ਨੇ। NTA ਵੀ ਕਿਹਾ ਕਿ ਫੀਸ ਦਾ ਉਦੇਸ਼ ਬੇਲੋੜੀਆਂ ਚੁਣੌਤੀਆਂ ਨੂੰ ਰੋਕਣਾ ਹੈ, ਨਾ ਕਿ ਇੱਕ ਵੈਧ ਚੁਣੌਤੀ ਤੋਂ ਲਾਭ ਪ੍ਰਾਪਤ ਕਰਨਾ। ਕਿਸੇ ਵੀ ਉਮੀਦਵਾਰ ਵੱਲੋਂ ਇੱਕ ਵੈਧ ਚੁਣੌਤੀ ਲੱਖਾਂ ਹੋਰ ਉਮੀਦਵਾਰਾਂ ਦੇ ਰਿਕਾਰਡ ਨੂੰ ਠੀਕ ਕਰ ਸਕਦੀ ਏ। ਕੇਂਦਰੀ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਉੱਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਸਿੱਖਿਆ ਦੀ ਗੁਣਵੱਤਾ ਵਧਾਉਣ, ਵਿਦਿਅਕ ਸੰਸਥਾਵਾਂ ਨੂੰ ਬਿਹਤਰ ਬਣਾਉਣ ਅਤੇ ਦੇਸ਼ ਦੇ ਵਿਦਿਆਰਥੀਆਂ ਲਈ ਨਵੇਂ ਮੌਕਿਆਂ ਦਾ ਪਸਾਰ ਕਰਨ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ। ਸ੍ਰੀ ਜੋਸ਼ੀ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਸੁਧਾਰ ਲਈ ਸਰਕਾਰ ਦੀਆਂ ਯੋਜਨਾਵਾਂ ਨੂੰ ਹੋਰ ਲਾਗੂ ਕੀਤਾ ਜਾਏਗਾ। ਟਰੰਪ ਪ੍ਰਸ਼ਾਸਨ ਨੇ ਹਿਜ਼ਬੁੱਲਾ ਤੇ ਨਵੀਆਂ ਪਾਬੰਦੀਆਂ ਲਾਈਆਂ ਨੇ। ਅਮਰੀਕੀ ਪ੍ਰਸ਼ਾਸਨ ਨੇ ਸਮੂਹ ਨੂੰ ਈਰਾਨ ਦੇ ਪ੍ਰਤੀਨਿਧ ਵਜੋਂ ਦੁਬਾਰਾ ਵਰਗੀਕ੍ਰਿਤ ਕੀਤਾ ਹੈ। ਅਮਰੀਕੀ ਖਜ਼ਾਨਾ ਵਿਭਾਗ ਨੇ ਹਿਜ਼ਬੁੱਲਾ ਨੂੰ ਫੰਡ ਟ੍ਰਾਂਸਫਰ ਕਰਨ ਲਈ ਜ਼ਿੰਮੇਵਾਰ ਨੈਟਵਰਕ ਦਾ ਹਿੱਸਾ ਹੋਣ ਦੇ ਦੋਸ਼ ਵਿਚ 10 ਵਿਅਕਤੀਆਂ ਵਿਰੁੱਧ ਪਾਬੰਦੀਆਂ ਦਾ ਐਲਾਨ ਕੀਤਾ ਹੈ। ਖੇਡਾਂ ਵਿਚ ਬੈਡਮਿੰਟਨ ਵਿਚ ਭਾਰਤੀ ਖਿਡਾਰੀ ਅੱਜ ਨਵੀਂ ਦਿੱਲੀ ਵਿਚ BWF ਵਿਸ਼ਵ ਚੈਂਪੀਅਨਸ਼ਿਪ 2026 ਵਿਚ ਮਰਦਾਂ ਤੇ ਔਰਤਾਂ ਦੇ ਡਬਲਸ ਦੇ ਕੁਆਟਰ ਫਾਈਨਲ ਵਿਚ ਮੈਦਾਨ ਚ ਉਤਰਨਗੇ। ਹਾਕੀ ਵਿਚ ਭਾਰਤ ਦੀ ਔਰਤਾਂ ਦੀ ਟੀਮ ਅੱਜ ਐਮਸਟਰਡਮ ਵਿਚ FIH ਵਿਸ਼ਵ ਕੱਪ ਦੇ ਦੂਜੇ ਪੂਲ ਪੜਾਅ ਦੇ ਪਹਿਲੇ ਮੈਚ ਵਿਚ ਨੀਦਰਲੈਂਡਸ ਖਿਲਾਫ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 9:30 ਵਜੇ ਸ਼ੁਰੂ ਹੋਏਗਾ। ਇਸ ਤੋਂ ਪਹਿਲਾਂ ਭਾਰਤ ਕੱਲ੍ਹ ਆਪਣੇ ਆਖਰੀ ਪੂਲ ਡੀ ਮੈਚ ਵਿਚ ਇੰਗਲੈਂਡ ਨਾਲ ਬਿਨਾਂ ਕਿਸੇ ਗੋਲ ਦੇ ਡਰਾਅ ਤੋਂ ਬਾਅਦ ਦੂਜੇ ਦੌਰ ਵਿਚ ਪਹੁੰਚ ਗਿਆ। ਦੋਵਾਂ ਟੀਮਾਂ ਨੇ ਮੌਕੇ ਬਣਾਏ ਪਰ ਗੋਲ ਕਰਨ ਵਿਚ ਅਸਫਲ ਰਹੀਆਂ। ਪੂਰੇ ਮੈਚ ਦੌਰਾਨ ਭਾਰਤ ਦਾ ਡਿਫੈਂਸ ਮਜ਼ਬੂਤ ਰਿਹਾ। ਭਾਰਤ ਨੇ ਕਈ ਪੈਨਲਟੀ ਕਾਰਨਰ ਰੋਕੇ, ਖਾਸ ਕਰਕੇ ਤਣਾਅਪੂਰਨ ਦੂਜੇ ਹਾਫ ਦੌਰਾਨ। ਇਸ ਡਰਾਅ ਨੇ ਸਲੀਮਾ ਟਿੱਟੇ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪੂਲ ਡੀ ਵਿਚ ਇਕ ਮਹੱਤਵਪੂਰਨ ਦੂਜਾ ਸਥਾਨ ਸੁਰੱਖਿਅਤ ਕਰਨ ਵਿਚ ਮਦਦ ਕੀਤੀ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਭਾਰਤ ਸਰਕਾਰ ਦੇ ਸਕੱਤਰਾਂ ਨਾਲ ਤੀਜੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਦੇਸ਼ ਦੇ ਭਵਿੱਖ ਲਈ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਨਾਲ ਸੋਚਣ ਲਈ ਕਿਹਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਵੰਦੇ ਮਾਤਰਮ ਦੇ ਪੂਰੇ ਪਾਠ ਦੀ ਬਜਾਏ ਸਿਰਫ 2 ਛੰਦ ਗਾਉਣ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ। ਪੂਰਾ ਵੰਦੇ ਮਾਤਰਮ ਗਾਉਣ ਤੇ ਜ਼ੋਰ ਦਿੱਤਾ। ਭਾਰਤ ਅੱਜ ਪੁਣੇ ਵਿਚ ਬ੍ਰਿਕਸ ਸੰਚਾਰ ਮੰਤਰੀਆਂ ਦੀ 12ਵੀਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਜੈਪੁਰ ਵਿਚ ਬ੍ਰਿਕਸ ਸੈਰ ਸਪਾਟਾ ਮੰਤਰੀਆਂ ਦੀ ਮੀਟਿੰਗ ਹੋਏਗੀ। ਰਾਸ਼ਟਰੀ ਟੈਸਟਿੰਗ ਏਜੰਸੀ ਦਾ ਕਹਿਣਾ ਹੈ ਕਿ ਉੱਤਰ ਚੁਣੌਤੀ ਪ੍ਰਣਾਲੀ ਸਾਰੇ ਵਿਦਿਆਰਥੀਆਂ ਲਈ ਨਿਰਪੱਖ ਏ ਤੇ ਹਾਕੀ ਵਿਸ਼ਵ ਕੱਪ ਚ ਅੱਜ ਭਾਰਤ ਦੀ ਔਰਤਾਂ ਦੀ ਟੀਮ ਐਮਸਟਰਡਮ ਵਿਚ ਨੀਦਰਲੈਂਡਸ ਖਿਲਾਫ਼ ਖੇਡੇਗੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 MHz 'ਤੇ ਅਤੇ

ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ FM ਬਠਿੰਡਾ। ਆਓ ਰੁੱਖ ਕਰਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਵੱਲ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਪ੍ਰਦੇਸ਼ਿਕ ਸੰਗੀਤ। ਸੰਗੀਤ ਦੀ ਮਹਿਕ ਨਾਲ ਰੰਗੇ ਇਸ ਪ੍ਰੋਗਰਾਮ ਨੂੰ ਲੈ ਕੇ ਮੈਂ ਕੁਲਜੀਤ ਚਹਿਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਗੜਵਾਲੀ ਗੀਤ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਏ ਨਰਿੰਦਰ ਸਿੰਘ ਨੇਗੀ ਨੇ।

ਹੁਣੇ ਤੁਸੀਂ ਆਨੰਦ ਮਾਣਿਆ ਸਿਲਸਿਲਾ ਪ੍ਰਦੇਸ਼ਿਕ ਸੰਗੀਤ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ। ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਆਕਾਸ਼ਵਾਣੀ FM ਬਠਿੰਡਾ ਦੀ ਪੇਸ਼ਕਸ਼ ਦਾ ਆਨੰਦ ਮਾਣਦੇ ਰਹੋ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਹੋਵੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:15 ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਗੀਤ ਪਟਾਰਾ ਦਾ।

ਜੀ ਸਰੋਤਿਓ, ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ, ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਸੁਣਵਾਵਾਂਗੇ ਤੁਹਾਨੂੰ ਸਦਾ ਬਹਾਰ ਪੰਜਾਬੀ ਗੀਤ। ਤੇ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਕੁਝ ਧਾਰਮਿਕ ਗੀਤਾਂ ਦੇ ਨਾਲ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਆਸਾ ਸਿੰਘ

ਮਸਤਾਨਾ ਦੀ ਆਵਾਜ਼ ਵਿੱਚ ਗਾਏ ਇਸ ਧਾਰਮਿਕ ਗੀਤ ਦੇ ਨਾਲ। ਗੀਤ ਰਚਨਾ ਅਜੀਤ ਸਿੰਘ ਅਜੀਤ ਦੀ ਤੇ ਸੰਗੀਤ ਦਿੱਤਾ ਕੇ ਐਸ ਨਰੂਲਾ ਨੇ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਗੀਤ ਪਿਟਾਰਾ, ਅਤੇ ਹੁਣੇ ਤੁਸੀਂ ਸੁਣ ਰਹੇ ਸੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਇਹ ਧਾਰਮਿਕ ਗੀਤ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਧਾਰਮਿਕ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਅਮਰਜੋਤ ਨੇ। ਗੀਤ ਰਚਨਾ ਬੇਅੰਤ ਰਾਮਪੁਰੇ ਵਾਲਾ ਦੀ, ਅਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਜੀ ਸਰੋਤਿਓ, ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਸੁਰਿੰਦਰ ਛਿੰਦਾ ਦੀ ਆਵਾਜ਼ ਦੇ ਵਿੱਚ ਇਹ ਗੀਤ। ਗੀਤ ਰਚਨਾ ਸੀ ਹਰਦੇਵ ਦਿਲਗੀਰ ਦੀ ਅਤੇ ਸੰਗੀਤ ਦਿੱਤਾ ਸੀ ਚਰਨਜੀਤ ਆਹੂਜਾ ਨੇ। ਜੀ ਸਰੋਤਿਓ, ਕਹਿੰਦੇ ਨੇ ਕਿ ਜ਼ਿੰਦਗੀ ਹੱਸ ਕੇ ਜੀਣਾ ਇਹੀ ਦਸਤੂਰ ਹੈ ਜ਼ਿੰਦਗੀ ਦਾ, ਇੱਕ ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ, ਬੀਤੇ ਹੋਏ ਪਲ ਕਦੇ ਵਾਪਸ ਨਹੀਂ ਆਉਂਦੇ, ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ। ਸੋ ਜ਼ਿੰਦਗੀ ਨੂੰ ਹਮੇਸ਼ਾ ਹੱਸਦੇ ਜਿਹੜੇ ਹੱਸ ਕੇ ਜਿਹੜਾ ਉਹਨਾਂ ਨੂੰ ਗੁਜ਼ਾਰਨਾ ਚਾਹੀਦਾ, ਅਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਸਾਨੂੰ ਮੰਜ਼ਿਲ ਨਹੀਂ ਮਿਲਦੀ ਤਾਂ ਕੋਈ ਗੱਲ ਨਹੀਂ ਜੀ, ਅੱਗੇ ਤੋਂ ਆਪਾਂ ਹੋਰ ਕੋਸ਼ਿਸ਼ ਕਰਾਂਗੇ। ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਦੱਸ ਦਈਏ ਕਿ 10:18 ਦਾ ਸਮਾਂ ਹੋ ਚੁੱਕਿਆ। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਸਦਾਬਹਾਰ ਪੰਜਾਬੀ ਗੀਤਾਂ ਦਾ, ਮੇਰੇ ਨਾਲ ਯਾਨੀ ਕਿ ਆਪਣੀ ਰੇਡੀਓ ਦੋਸਤ ਸੁਖਦੀਪ ਦੇ ਨਾਲ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ ਕੁਲਦੀਪ ਮਾਣਕ ਦੀ ਆਵਾਜ਼ ਵਿੱਚ।

0: ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਸੰਬੰਧੀ ਸੂਚਨਾ। ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਮਿਤੀ 23 ਅਗਸਤ ਦਿਨ ਐਤਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਚੱਲਣ ਵਾਲੇ ਸਿਲਸਿਲੇ ਪੈਗਾਮ ਦੀ ਰਿਕਾਰਡਿੰਗ ਦਿਨ ਸ਼ੁੱਕਰਵਾਰ ਮਿਤੀ 21 ਅਗਸਤ ਨੂੰ ਸ਼ਾਮ 4 ਵਜੇ ਕੀਤੀ ਜਾਵੇਗੀ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੈਗਾਮ ਪ੍ਰੋਗਰਾਮ ਪੈਗਾਮ 'ਚ ਸ਼ਾਮਿਲ ਹੋਣ ਤਾਂ ਆਪਣੀ ਸ਼ੇਰੋ ਸ਼ਾਇਰੀ ਰਚਨਾ ਸਾਨੂੰ ਭੇਜ ਦਿਓ ਪੈਗਾਮ ਦੇ ਨੰਬਰ 77173 73 146 'ਤੇ ਦਿਨ ਸ਼ੁੱਕਰਵਾਰ ਮਿਤੀ 21 ਅਗਸਤ ਸ਼ਾਮ 4 ਵਜੇ ਤੋਂ ਪਹਿਲਾਂ ਪਹਿਲਾਂ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ 23 ਅਗਸਤ ਦਿਨ ਐਤਵਾਰ ਸਵੇਰੇ 7 ਵਜੇ।
1: ਗੁਪਤਾ ਜੀ, ਜਬ ਵੀ ਆਪਣੇ ਪੜੋਸੀ ਇਨਕਮ ਟੈਕਸ ਆਫਿਸਰ ਰਾਓ ਸਾਹਿਬ ਕੇ ਘਰ ਜਾਤੇ ਹੈ ਤੋ ਬੜੇ ਅਨਕੰਫਰਟੇਬਲ ਹੋਤੇ ਹੈ। ਅਰੇ ਨਹੀਂ ਨਹੀਂ, ਵੈਸੀ ਕੋਈ ਬਾਤ ਨਹੀਂ ਹੈ, ਗੁਪਤਾ ਜੀ ਕੇ ਸਾਰੇ ਅਕਾਊਂਟਸ ਕਲੀਅਰ ਹੈ। ਵੋ ਤੋ ਰਾਓ ਸਾਹਿਬ ਕਾ ਸੋਫਾ ਬੜਾ ਅਨਕੰਫਰਟੇਬਲ ਹੈ ਨਾ, ਇਸੀ ਲਈ ਅਗਰ ਸੋਫਾ ਬਨਵਾਤੇ ਵਕਤ ਸਲੀਪ ਵੈਲ ਫਰਨੀਚਰ ਕੁਸ਼ਨਿੰਗ ਹੈ ਕਿ ਨਹੀਂ ਚੈੱਕ ਕੀਆ ਹੋਤਾ ਤੋ ਸੋਫਾ ਬਨਤਾ ਡਿਊਰੇਬਲ। ਔਰ ਗੁਪਤਾ ਜੀ ਕਿਆ ਹਰ ਮਹਿਮਾਨ ਹੋਤਾ ਕੰਫਰਟੇਬਲ, ਤੋ ਡੀਲਰ ਕੋ ਕਹੀਏ ਸਲੀਪ ਵੈਲ ਗਲੋ ਟੈਕ ਸੇ ਦਿਖਾਏ ਕਿ ਅਸਲੀ ਸਲੀਪ ਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ।

ਪ੍ਰੋਗਰਾਮ ਦੇ ਤਹਿਤ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ। ਏਐਸ ਕੰਦ ਦੀ ਆਵਾਜ਼ ਦੇ ਵਿੱਚ ਇਸ ਗੀਤ ਦਾ ਗੀਤ ਰਚਨਾ ਸੀ ਕੇਐਸ ਨਰੂਲਾ ਦੀ ਤੇ ਸੰਗੀਤ ਦਿੱਤਾ ਸੀ ਕੇਐਸ ਨਰੂਲਾ ਨੇ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਕੁਲਦੀਪ ਮਾਣਕ ਨੇ।

ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ, ਤੇ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਨਰਿੰਦਰ ਬਿੱਭਾ ਅਤੇ ਅਜੀਤ ਰਾਹੀ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਦਾ। ਪਾਲ ਮੁਜਾਰੇਵਾਲਾ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਸੀ ਬੇਲੀ ਰਾਮ ਨੇ। ਜੀ ਸਰੋਤੇ, ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ, ਮੇਰੇ ਨਾਲ ਯਾਨੀ ਕਿ ਆਪਣੀ ਰੇਡੀਓ ਦੋਸਤ ਸੁਖਦੀਪ ਦੇ ਨਾਲ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਚੁੱਕਿਆ 10:39 ਅਤੇ 37 ਸਕਿੰਟ ਦਾ, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਨਰਿੰਦਰ ਬਿੱਭਾ ਦੀ ਆਵਾਜ਼ ਵਿੱਚ।

ਜਿਸ ਸਰੋਤੇ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਸੁਰਿੰਦਰ ਕੌਰ ਅਤੇ ਸਾਬਰ ਹੁਸੈਨ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਦਾ। ਗੀਤ ਰਚਨਾ ਸੀ ਬਾਬੂ ਸਿੰਘ ਮਾਨ ਦੀ ਤੇ ਇਸ ਗੀਤ ਨੂੰ ਸੰਗੀਤ ਦਿੱਤਾ ਸੀ KS ਨਰੂਲਾ ਨੇ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਅਗਲਾ ਗੀਤ ਰਣਜੀਤ ਕੌਰ ਦੀ ਆਵਾਜ਼ ਵਿੱਚ।

ਪ੍ਰੋਗਰਾਮ ਦੇ ਤਹਿਤ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਸਰਬਜੀਤ ਕੌਰ ਦੀ ਆਵਾਜ਼ ਦੇ ਵਿੱਚ ਇਸ ਗੀਤ ਦਾ। ਗੀਤ ਰਚਨਾ ਸੀ ਰਤਨ ਤਹਿਲਵੀ ਦੀ ਅਤੇ ਸੰਗੀਤ ਦਿੱਤਾ ਸੀ ਵੇਦ ਸੇਠੀ ਨੇ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦਾ ਆਖਰੀ ਗੀਤ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 11:59 ਤੇ 33 ਸਕਿੰਟ। ਹੁਣ ਤੋਂ ਕੁਝ ਪਲਾਂ ਬਾਅਦ ਠੀਕ 11 ਵਜੇ, ਮਾਫ਼ ਕਰਨਾ, ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਆਕਾਸ਼ਵਾਣੀ ਐਫ਼ਐਮ ਬਠਿੰਡਾ ਦੇ ਸਤਿਕਾਰਯੋਗ ਸਰੋਤਿਓ, 22 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨਵਾਣੀ ਅੰਤਰਗਤ ਡੇਅਰੀ ਪਸ਼ੂਆਂ ਦੀਆਂ ਮੁੱਖ ਪ੍ਰਜਨਨ ਸਮੱਸਿਆਵਾਂ ਵਿਸ਼ੇ ਤੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਜਾਣਕਾਰੀ ਦੇਣਗੇ ਮਾਹਿਰ ਡਾਕਟਰ ਖੁਸ਼ਪ੍ਰੀਤ ਸਿੰਘ, ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਸਹਾਇਕ ਪ੍ਰੋਫੈਸਰ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਵੀਰਪਾਲ ਕੌਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ।
1: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
2: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ ਤੇ।

0: ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮੋਬਾਈਲ ਫੋਨ ਦੀ ਐਪ ਨਿਊਜ਼ ਯਾਰ ਔਨ ਏ ਆਰ ਤੇ ਤੁਸੀਂ ਸੁਣ ਰਹੇ ਹੋ ਸਾਡੇ ਪ੍ਰਸਾਰਣ। ਵੇਲਾ ਹੋ ਚੁੱਕਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ ਸਾਖੀਆਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ। ਇਸ ਪ੍ਰੋਗਰਾਮ ਲਈ ਸੰਪਾਦਨ ਦਿੱਤਾ ਹੈ ਗੁਰਦੀਪ ਗਿੱਲ ਨੇ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਪ੍ਰੋਗਰਾਮ ਘਰ ਪਰਿਵਾਰ।

0: प्रोग्राम घर परिवार सुन रहे तमाम श्रोतिया नूं रविशा वल्लों प्यार भरिया नमस्कार। दोस्तों अज दे इस प्रोग्राम घर परिवार दे विच सिलसिला है हड बीतियां जग बीतियां साखियां पहली पातशाही श्री गुरु नानक देव जी। प्रोग्राम दा संपादन कीता है गुरदीप गिल ने ते प्रोग्राम दे निर्माता निर्देशक श्री बलजीत शर्मा। आओ सुनते हाँ प्रोग्राम।
1: ਆਕਾਸ਼ਵਾਣੀ ਦੇ ਅਦਬੀ ਸੂਝਵਾਨ ਬੁੱਧੀਜੀਵੀ ਸਤਿਕਾਰਿਤ ਸਰੋਤਿਓ ਹੱਡ ਬੀਤੀਆਂ ਜੱਗ ਬੀਤੀਆਂ। ਦੋਸਤੋ ਇਸ ਸਿਲਸਿਲੇ ਦੇ ਅੰਤਰਗਤ ਆਪ ਜੀ ਦਾ ਦਾਸ ਬਲਜੀਤ ਸ਼ਰਮਾ ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਵਧੀਆ ਪ੍ਰੋਡਕਸ਼ਨ ਵਾਸਤੇ ਤੇ ਅਗਾਂਹ ਵੱਧ ਕੇ ਕੁਝ ਨਵਾਂ ਤੇ ਸਿੱਖਿਆਦਾਇਕ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਵਾਸਤੇ ਹਾਜ਼ਰ ਹੁੰਦੇ ਨੇ ਗੁਰਦੀਪ ਕੌਰ ਗਿੱਲ ਜੀ। ਦੋਸਤੋ ਕਾਫੀ ਸਮੇਂ ਤੋਂ ਸਰੋਤਾ ਮੰਚ ਦੇ ਮਾਧਿਅਮ ਰਾਹੀਂ ਸਾਨੂੰ ਪ੍ਰਸਤਾਵ ਆ ਰਹੇ ਸੀ, ਫਰਮਾਇਸ਼ਾਂ ਹੋ ਰਹੀਆਂ ਸੀ ਤੇ ਸਰੋਤਿਆਂ ਦੀ ਮੰਗ ਸੀ ਕਿ ਧੰਨ ਧੰਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਆਕਾਸ਼ਵਾਣੀ FM ਬਠਿੰਡਾ ਤੋਂ ਪ੍ਰਸਾਰਿਤ ਕੀਤੀਆਂ ਜਾਣ। ਦੋਸਤੋ ਬਹੁਤ ਹੀ ਵਿਚਾਰ ਵਿਮਰਸ਼ ਕਰਨ ਤੋਂ

ਬਾਅਦ ਬੀਬਾ ਗੁਰਦੀਪ ਕੌਰ ਗਿੱਲ ਜੀ ਦੇ ਨਾਲ ਅੱਜ ਅਸੀਂ ਦੋਨੇ ਭੈਣ ਭਰਾ ਆਪ ਜੀ ਦੇ ਸਨਮੁੱਖ ਸਾਖੀਆਂ ਬਾਬਾ ਨਾਨਕ ਜੀ ਦੀਆਂ ਲੈ ਕੇ ਹਾਜ਼ਰ ਹੋਏ ਹਾਂ। ਸ਼ਰਧਾ ਧਿਆਨ ਦੇ ਨਾਲ ਜ਼ਰੂਰ ਸਰਵਨ ਕਰਿਓ। ਦੁੱਖ ਸੁੱਖ ਸਾਧ ਸੰਗਤ ਜੀ, ਦੋ ਦੁਕਾਨਦਾਰਾਂ ਦੀਆਂ ਦੁਕਾਨਾਂ ਇੱਕ ਦੂਜੇ ਦੇ ਨਾਲ ਲੱਗਦੀਆਂ ਸਨ। ਇੱਕ ਦੁਕਾਨਦਾਰ ਗੁਰਮੁਖ ਆਪਣੀ ਦੁਕਾਨ ਜਲਦੀ ਬੰਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਜਾਂਦਾ ਸੀ। ਦੂਜੇ ਦੁਕਾਨਦਾਰ ਮਨਮੁਖ ਨੇ ਗੁਰਮੁਖ ਨੂੰ ਪੁੱਛਿਆ ਕਿ ਤੁਸੀਂ ਆਪਣੀ ਦੁਕਾਨ ਜਲਦੀ ਕਿਉਂ ਬੰਦ ਕਰਦੇ ਹੋ? ਗੁਰਮੁਖ ਨੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਜਾਂਦਾ ਏ। ਮਨਮੁਖ ਨੇ ਵੀ ਆਪਣੀ ਦੁਕਾਨ ਜਲਦੀ ਬੰਦ ਕਰਨੀ ਸ਼ੁਰੂ ਕਰ ਦਿੱਤੀ, ਪਰ ਇਸ ਦੀ ਬਜਾਏ ਇੱਕ ਮਾੜੀ ਜਗ੍ਹਾ ਤੇ ਜਾਣਾ ਸ਼ੁਰੂ ਕਰ ਦਿੱਤਾ। ਦੋਵੇਂ ਆਪਣੇ ਆਪਣੇ ਸਥਾਨਾਂ ਤੇ ਜਾਂਦੇ ਰਹੇ। ਇੱਕ ਦਿਨ ਮਨਮੁਖ ਨੇ ਗੁਰਮੁਖ ਨੂੰ ਇਕੱਠੇ ਘਰ ਜਾਣ ਲਈ ਕਿਹਾ ਅਤੇ ਉਹਨਾਂ ਦੇ ਸਥਾਨਾਂ ਤੇ ਜਾਣ ਤੋਂ ਬਾਅਦ ਮਿਲਣ ਲਈ ਇੱਕ ਜਗ੍ਹਾ ਤੇ ਸਹਿਮਤੀ ਜਤਾਈ ਤਾਂ ਜੋ ਉਹ ਇਕੱਠੇ ਆਪਣੇ ਘਰ ਜਾ ਸਕਣ। ਮਨਮੁਖ ਮੀਟਿੰਗ ਵਾਲੀ ਥਾਂ ਤੇ ਜਲਦੀ ਆ ਗਿਆ ਕਿਉਂਕਿ ਦਰਵਾਜ਼ਾ ਉਸ ਜਗ੍ਹਾ ਤੇ ਬੰਦ ਸੀ ਜਿੱਥੇ ਉਹ ਆਮ ਤੌਰ ਤੇ ਜਾਂਦਾ ਸੀ। ਸਵਾਹ ਦਾ ਢੇਰ ਦੇਖ ਕੇ ਉਸ ਨੇ ਉਸ ਵਿੱਚੋਂ ਖੁਦਾਈ ਕੀਤੀ ਅਤੇ ਇੱਕ ਸੋਨੇ ਦੀ ਅੰਗੂਠੀ ਲੱਭ ਕੇ ਬਹੁਤ ਖੁਸ਼ ਹੋਇਆ। ਗੁਰਮੁਖ ਸਹਿਮਤ ਮੀਟਿੰਗ ਵਾਲੀ ਥਾਂ ਵੱਲ ਜਾ ਰਿਹਾ ਸੀ ਜਦੋਂ ਇੱਕ ਕੰਡੇ ਨੇ ਉਸ ਦੇ ਪੈਰ ਨੂੰ ਖੁਰਚ ਦਿੱਤਾ। ਇਸ ਲਈ ਜਦੋਂ ਉਹ ਲੰਗੜਾ ਕੇ ਉਹਨਾਂ ਦੀ ਮੀਟਿੰਗ ਵਾਲੀ ਥਾਂ ਤੇ ਪਹੁੰਚਿਆ ਤਾਂ ਉਸ ਨੂੰ ਦਰਦ ਹੋ ਰਿਹਾ ਸੀ। ਮਨਮੁਖ ਨੇ ਗੁਰਮੁਖ ਨੂੰ ਦੱਸਿਆ ਕਿ ਉਹ ਪਹਿਲਾਂ ਕਿਸੇ ਬੁਰੀ ਜਗ੍ਹਾ ਜਾਂਦਾ ਸੀ ਅਤੇ ਉਸ ਨੂੰ ਇੱਕ ਸੋਨੇ ਦੀ ਮੁੰਦਰੀ ਮਿਲੀ ਹੈ, ਪਰ ਤੁਸੀਂ ਪਹਿਲਾਂ ਕਿਸੇ ਚੰਗੀ ਜਗ੍ਹਾ ਜਾਂਦੇ ਸੀ ਅਤੇ ਹੁਣ ਤੁਹਾਨੂੰ ਦਰਦ ਹੋ ਰਿਹਾ ਏ। ਗੁਰਮੁਖ ਨੇ ਮਨਮੁਖ ਨੂੰ ਕਿਹਾ ਕਿ ਇਸ ਪਿੱਛੇ ਕੁਝ ਹੋ ਸਕਦਾ ਏ ਤੇ ਉਸ ਨੂੰ ਅਗਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਆਪਣੇ ਨਾਲ ਜਾਣ ਲਈ ਕਿਹਾ। ਦੋਵਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੋਇਆ। ਗੁਰੂ ਜੀ ਨੇ ਜਵਾਬ ਦਿੱਤਾ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਪਿਛਲੇ ਜਨਮ ਵਿੱਚ ਕੀ ਕੀਤਾ ਸੀ? ਦੋਵਾਂ ਨੇ ਕਿਹਾ ਨਹੀਂ। ਗੁਰੂ ਜੀ ਨੇ ਮਨਮੁਖ ਨੂੰ ਕਿਹਾ ਤੁਸੀਂ ਆਪਣੇ ਪਿਛਲੇ ਜਨਮ ਵਿੱਚ ਇੱਕ ਸੋਨੇ ਦੀ ਮੁੰਦਰੀ ਦਾਨ ਕੀਤੀ ਸੀ ਅਤੇ ਇਸ ਜਨਮ ਵਿੱਚ ਤੁਹਾਨੂੰ ਬਹੁਤ ਸਾਰੀਆਂ ਸੋਨੇ ਦੀਆਂ ਮੁੰਦਰੀਆਂ ਮਿਲਣ ਵਾਲੀਆਂ ਨੇ, ਪਰ ਹਰ ਰੋਜ਼ ਤੁਸੀਂ ਬੁਰੀ ਜਗ੍ਹਾ ਜਾਂਦੇ ਸੀ, ਇੱਕ ਸੋਨੇ ਦੀ ਮੁੰਦਰੀ ਸਵਾਹ ਵਿੱਚ ਬਦਲ ਜਾਂਦੀ ਹੈ। ਇੱਕ ਸੋਨੇ ਦੀ ਮੁੰਦਰੀ ਬਚੀ ਕਿਉਂਕਿ ਤੁਸੀਂ ਆਖਰੀ ਦਿਨ ਬੁਰੀ ਜਗ੍ਹਾ ਨਹੀਂ ਜਾ ਸਕਦੇ ਸੀ। ਗੁਰੂ ਜੀ ਨੇ ਗੁਰਮੁਖ ਨੂੰ ਕਿਹਾ ਕਿ ਤੁਹਾਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਸੀ, ਪਰ ਕਿਉਂਕਿ ਤੁਸੀਂ ਸਾਡੀ ਜਗ੍ਹਾ ਆਉਣਾ ਸ਼ੁਰੂ ਕਰ ਦਿੱਤਾ ਏ, ਤੁਹਾਡੀ ਫਾਂਸੀ ਕੰਡੇ ਦੇ ਦਰਦ ਵਿੱਚ ਬਦਲ ਗਈ ਹੈ। ਦੋਸਤੋ, ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਸਾਡੇ ਵਰਤਮਾਨ ਜੀਵਨ ਵਿੱਚ ਦੁੱਖ ਅਤੇ ਸੁੱਖ, ਸ਼ਾਂਤੀ ਜਾਂ ਆਨੰਦ ਸਾਡੇ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਦਾ ਨਤੀਜਾ ਨੇ।

ਤੁਹਾਡਾ ਦੁੱਖ ਅਤੇ ਤੁਹਾਡਾ ਆਨੰਦ ਤੁਹਾਡੇ ਪਿਛਲੇ ਜਨਮਾਂ ਤੋਂ ਹੈ। ਦਾਤਾ ਜੋ ਸਾਨੂੰ ਅਸੀਸ ਦਿੰਦਾ ਏ ਸਿਰਫ ਉਹੀ ਜਾਣਦਾ ਏ। ਤਾਂ ਫਿਰ ਤੁਸੀਂ ਕਿਸ ਨੂੰ ਦੋਸ਼ੀ ਠਹਿਰਾ ਸਕਦੇ ਹੋ? ਤੁਸੀਂ ਜੋ ਕਸ਼ਟ ਝੱਲ ਰਹੇ ਹੋ ਉਹ ਤੁਹਾਡੇ ਆਪਣੇ ਕਰਮਾਂ ਕਾਰਨ ਹਨ। ਅਸੀਂ ਵਾਹਿਗੁਰੂ ਜੀ ਨਾਮ ਜਪਣਾ, ਪਾਠ ਕੀਰਤਨ, ਚੰਗੇ ਕਰਮ ਕਰਨਾ ਨੂੰ ਸਮਾਂ ਸਮਰਪਿਤ ਕਰਕੇ ਇਸ ਜੀਵਨ ਦੇ ਦੁੱਖਾਂ ਅਤੇ ਕਸ਼ਟਾਂ ਨੂੰ ਘਟਾ ਸਕਦੇ ਹਾਂ। ਇਹ ਪਿਛਲੇ ਜਨਮਾਂ ਵਿੱਚ ਕੀਤੇ ਗਏ ਮਾੜੇ ਕਰਮਾਂ ਦੇ ਪ੍ਰਭਾਵਾਂ ਨੂੰ ਬੇਅਸਰ ਕਰ ਦੇਵੇਗਾ। ਸਾਧ ਸੰਗਤ ਜੀ, ਸਾਨੂੰ ਸਾਰਿਆਂ ਨੂੰ ਨਿਤਨੇਮ ਲਈ ਘੱਟੋ ਘੱਟ 2-2.5 ਘੰਟੇ ਸਮਰਪਿਤ ਕਰਨੇ ਚਾਹੀਦੇ ਨੇ ਤੇ

ਹਰ ਸਮੇਂ ਆਪਣੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੁਹਰਾਉਣਾ ਚਾਹੀਦਾ ਏ। ਵਾਹਿਗੁਰੂ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਏ, ਖਾਸ ਕਰਕੇ ਅੰਮ੍ਰਿਤ ਵੇਲੇ ਵਿੱਚ। ਬਿਨਾਂ ਕਿਸੇ ਰੁਕਾਵਟ ਦੇ ਇਸ ਨੂੰ ਹਰ ਰੋਜ਼ ਕਰਦੇ ਰਹੋ। ਨਾ ਸਿਰਫ ਤੁਹਾਡਾ ਇਹ ਜੀਵਨ ਬਿਹਤਰ ਹੋਵੇਗਾ, ਬਲਕਿ ਤੁਸੀਂ ਇਸ ਜੀਵਨ ਤੋਂ ਬਾਅਦ ਵੀ ਲਾਭ ਪ੍ਰਾਪਤ ਕਰੋਗੇ। ਸਤਸੰਗਤ ਜੀ, ਇਸ ਜੀਵਨ ਵਿੱਚ ਮਿਲਣ ਵਾਲੇ ਦੁੱਖ ਅਤੇ ਸੁੱਖ ਪਿਛਲੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ। ਨਾ ਸਿਰਫ ਇਸ ਜੀਵਨ ਵਿੱਚ ਸਗੋਂ ਅਣਗਿਣਤ ਪਿਛਲੇ ਜਨਮਾਂ ਵਿੱਚ। ਜਦੋਂ ਲੋਕ ਦੂਜਿਆਂ ਦੇ ਹੱਥੋਂ ਦੁੱਖ ਝੱਲਦੇ ਨੇ ਤਾਂ ਇਹ ਇਸ ਲਈ ਹੁੰਦਾ ਏ ਕਿਉਂਕਿ ਉਹਨਾਂ ਨੇ ਉਸ ਵਿਅਕਤੀ ਨੂੰ ਪਿਛਲੇ ਜਨਮ ਵਿੱਚ ਦੁੱਖ ਦਿੱਤਾ ਸੀ। ਜ਼ਿਆਦਾਤਰ ਲੋਕ ਬਦਲਾ ਲੈਣਗੇ ਅਤੇ ਇਸ ਤਰ੍ਹਾਂ ਇੱਕ ਦੂਜੇ ਨੂੰ ਦੁੱਖ ਦੇਣ ਦਾ ਚੱਕਰ ਜੀਵਨ ਦਰ ਜਾਰੀ ਰਹਿੰਦਾ ਏ। ਇਸ ਨੂੰ ਸਮਝਾਉਣ ਲਈ ਇਹ ਇੱਕ ਮਿਥਿਹਾਸਿਕ ਕਹਾਣੀ ਇੱਕ ਬੱਕਰੀ ਅਤੇ ਇੱਕ ਕਸਾਈ ਦੀ ਸਰੋਤਿਓ ਆਪ ਜੀ ਦੇ ਸਨਮੁਖ ਰੱਖਣ ਲੱਗਿਆ। ਕਸਾਈ ਇੱਕ ਜਨਮ ਵਿੱਚ ਬੱਕਰੀ ਨੂੰ ਮਾਰ ਦੇਵੇਗਾ। ਬੱਕਰੀ ਦੀ ਆਤਮਾ ਇੱਕ ਕਸਾਈ ਦੇ ਰੂਪ ਵਿੱਚ ਦੁਬਾਰਾ ਜਨਮ ਲਵੇਗੀ ਅਤੇ ਕਸਾਈ ਦੀ ਆਤਮਾ ਇੱਕ ਬੱਕਰੀ ਦੇ ਰੂਪ ਵਿੱਚ ਦੁਬਾਰਾ ਜਨਮ ਲਵੇਗੀ। ਅਗਲੇ ਜਨਮ ਵਿੱਚ ਕਸਾਈ ਬੱਕਰੀ ਨੂੰ ਮਾਰ ਦੇਵੇਗਾ ਅਤੇ ਇਸ ਤਰ੍ਹਾਂ ਇਹ ਚੱਕਰ ਜਾਰੀ ਰਹੇਗਾ। ਫਿਰ ਇੱਕ ਜਨਮ ਵਿੱਚ ਕਸਾਈ ਨੂੰ ਇੱਕ ਗਾਹਕ ਮਿਲਿਆ ਜੋ ਸਿਰਫ ਇੱਕ ਬੱਕਰੀ ਦੀ ਲੱਤ ਚਾਹੁੰਦਾ ਸੀ। ਕਸਾਈ ਨੇ ਸੋਚਿਆ ਕਿ ਜੇ ਮੈਂ ਬੱਕਰੀ ਨੂੰ ਮਾਰ ਦੇਵਾਂ ਅਤੇ ਲੱਤ ਵੇਚ ਦੇਵਾਂ ਤਾਂ ਬਾਕੀ ਬੱਕਰੀ ਸੜ ਜਾਵੇਗੀ। ਇਸ ਲਈ ਉਸਨੇ ਸੋਚਿਆ ਕਿ ਮੈਂ ਬੱਕਰੀ ਦੀ ਲੱਤ ਕੱਟ ਦਿਆਂਗਾ ਤੇ ਜ਼ਖਮ ਤੇ ਪੱਟੀ ਬੰਨ ਦਿਆਂਗਾ। ਇਸ ਤਰ੍ਹਾਂ ਬੱਕਰੀ ਅਗਲੇ ਗਾਹਕ ਤੱਕ ਜ਼ਿੰਦਾ ਰਹੇਗੀ। ਸਾਧ ਸੰਗਤ ਜੀ, ਜਿਵੇਂ ਹੀ ਉਹ ਲੱਤ ਕੱਟਣ ਵਾਲਾ ਸੀ, ਬੱਕਰੀ ਬੋਲੀ, ਉਹ ਕਸਾਈ, ਇਹ ਕਿਹੜਾ ਨਵਾਂ ਬੁਰਾ ਕੰਮ ਸ਼ੁਰੂ ਕਰ ਰਿਹਾ ਹੈ। ਜੀਵਨ ਦਰ ਜੀਵਨ ਅਸੀਂ ਆਪਣੇ ਕੰਮਾਂ ਨੂੰ ਰੱਦ ਕਰਨ ਲਈ ਭੂਮਿਕਾਵਾਂ ਬਦਲਦੇ ਰਹੇ ਹਾਂ, ਪਰ ਜੇ ਤੂੰ ਹੁਣ ਮੇਰੀ ਲੱਤ ਕੱਟ ਦਿੱਤੀ ਤੇ ਮੈਨੂੰ ਅਗਲੇ ਜਨਮ ਵਿੱਚ ਦੁੱਖ ਦਿੱਤਾ ਤਾਂ ਮੈਂ ਤੇਰੇ ਨਾਲ ਵੀ ਇਹੀ ਕਰਾਂਗੀ ਤੇ ਤੈਨੂੰ ਵੀ ਦੁੱਖ ਹੋਵੇਗਾ। ਸਾਧ ਸੰਗਤ ਜੀ, ਜੇ ਇਹ ਆਪ ਜੀ ਨੂੰ ਬਹੁਤ ਜ਼ਿਆਦਾ ਅਵਿਸ਼ਵਾਸੀ ਲੱਗਦਾ ਹੈ ਤਾਂ ਇੱਥੇ ਇੱਕ ਸੱਚੀ ਘਟਨਾ ਦਾ ਜ਼ਿਕਰ ਆਪ ਜੀ ਦੇ ਨਾਲ ਕਰਨ ਲੱਗਾ ਹਾਂ। ਜੋ ਕਿ 1920 ਦੇ ਦਹਾਕੇ ਵਿੱਚ ਇੱਕ ਬਹੁਤ ਹੀ ਪਵਿੱਤਰ ਸਿੱਖ ਨਾਲ ਵਾਪਰੀ ਸੀ। ਉਹ ਭਾਈ ਰਣਧੀਰ ਸਿੰਘ ਜੀ ਸਨ ਅਤੇ ਉਹ ਸਭ ਤੋਂ ਉੱਚੀ ਅਧਿਆਤਮਿਕ ਅਵਸਥਾ ਤੇ ਪਹੁੰਚ ਗਏ ਸਨ। ਉਹ ਇੱਕ ਆਜ਼ਾਦੀ ਘੁਲਾਟੀਏ ਸਨ ਅਤੇ ਜੇਲ੍ਹ ਵਿੱਚ ਬੰਦ ਸਨ। ਜੇਲ੍ਹ ਦਾ ਗਾਰਡ ਕੈਦੀਆਂ ਨਾਲ ਦੁਰਵਿਹਾਰ ਕਰਦਾ ਸੀ, ਪਰ ਉਹਨਾਂ ਨੇ ਭਾਈ ਰਣਧੀਰ ਸਿੰਘ ਜੀ ਨੂੰ ਇਕੱਲਾ ਛੱਡ ਦਿੱਤਾ ਕਿਉਂਕਿ ਉਹ ਉਹਨਾਂ ਦੀਆਂ ਅਧਿਆਤਮਿਕ ਸ਼ਕਤੀਆਂ ਤੋਂ ਡਰਦਾ ਸੀ। ਇੱਕ ਰਾਤ ਉਸ ਨੂੰ ਆਪਣੇ ਪਿਛਲੇ ਜਨਮ ਦਾ ਦਰਸ਼ਨ ਹੋਇਆ। ਉਸਨੇ ਦੇਖਿਆ ਕਿ ਉਹ ਇੱਕ ਸੰਨਿਆਸੀ ਦੀ ਗੁਫਾ ਵਿੱਚ ਇੱਕ ਰਾਜਕੁਮਾਰ ਹੈ। ਸੰਨਿਆਸੀ ਆਪਣੀ ਭਗਤੀ ਵਿੱਚ ਲੀਨ ਸੀ ਤੇ ਇੱਕ ਚਟਾਨ ਵਾਂਗ ਜੰਮਿਆ ਹੋਇਆ ਸੀ। ਰਾਜਕੁਮਾਰ ਨੂੰ ਸੰਨਿਆਸ ਸਮਝ ਨਹੀਂ ਆਇਆ ਤੇ ਉਸਨੇ ਸੋਚਿਆ ਕਿ ਉਸ ਨੂੰ ਜਗਾਉਣਾ ਚਾਹੀਦਾ ਏ ਤੇ ਉਸ ਨੂੰ ਖਾਣਾ ਖਵਾਉਣਾ ਚਾਹੀਦਾ ਏ। ਇਸ ਲਈ ਉਸਨੇ ਆਪਣੇ ਨੌਕਰ ਨੂੰ ਉਸ ਸੰਨਿਆਸੀ ਨੂੰ ਜਗਾਉਣ ਦਾ ਹੁਕਮ ਦਿੱਤਾ। ਨੌਕਰ ਨੇ ਉਸ ਨੂੰ ਹਿਲਾਇਆ ਤੇ ਉਸ ਨੂੰ ਬੁਲਾਇਆ, ਪਰ ਸਫਲਤਾ ਨਹੀਂ ਮਿਲੀ। ਭਾਈ ਰਣਧੀਰ ਸਿੰਘ ਜੀ ਨੇ ਫਿਰ ਨੌਕਰ ਨੂੰ ਹੁਕਮ ਦਿੱਤਾ ਕਿ ਉਹ ਸਾਧੂਆਂ ਦਾ ਮੂੰਹ ਜ਼ਬਰਦਸਤੀ ਖੋਲੇ ਤਾਂ ਜੋ ਉਹ ਭੋਜਨ ਪਾ ਸਕਣ, ਸ਼ਾਇਦ ਇਸ ਨਾਲ ਉਹ ਮੁੜ ਸੁਰਜੀਤ ਹੋ ਜਾਵੇ। ਨੌਕਰ ਬੰਦ ਦੰਦ ਨਹੀਂ ਖੋਲ ਸਕਿਆ, ਇਸ ਲਈ ਉਸਨੇ ਇੱਕ ਪੱਥਰ ਮਾਰਿਆ ਤੇ ਉਸਦੇ ਕੁਝ ਦੰਦ ਤੋੜ ਦਿੱਤੇ। ਇਸ ਨਾਲ ਸਾਧੂ ਜਾਗ ਗਿਆ, ਉਹ ਪਾਗਲ ਹੋ ਗਿਆ। ਉਸਨੇ ਆਪਣੇ ਬਰਛੇ ਵਰਗਾ ਹਥਿਆਰ ਚੁੱਕਿਆ ਤੇ ਨੌਕਰ ਦੇ ਉੱਤੇ ਹਮਲਾ ਕਰ ਦਿੱਤਾ। ਨੌਕਰ ਦੀ ਲੱਤ ਵਿੱਚ ਸੱਟ ਲੱਗੀ ਤੇ ਬਾਅਦ ਵਿੱਚ ਉਸਨੂੰ ਕੱਟ ਦਿੱਤਾ ਗਿਆ।

ਭਾਈ ਰਣਧੀਰ ਸਿੰਘ ਜੀ ਨੂੰ ਦਰਸ਼ਨ ਹੋਏ ਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਗੁਰੂ ਜੀ ਉਹਨਾਂ ਨੂੰ ਚੇਤਾਵਨੀ ਦੇ ਰਹੇ ਸਨ ਕਿ ਉਹਨਾਂ ਨੂੰ ਉਸੇ ਤਰ੍ਹਾਂ ਦੁੱਖ ਝੱਲਣਾ ਪਵੇਗਾ ਜਿਵੇਂ ਉਹਨਾਂ ਸਾਧੂਆਂ ਨੂੰ ਦੁੱਖ ਝੱਲਣਾ ਪਿਆ ਸੀ। ਅਗਲੀ ਸਵੇਰ ਇੱਕ ਨਵਾਂ ਜੇਲ੍ਹ ਵਾਰਡਨ ਆਪਣੇ ਗਾਰਡਸ ਨਾਲ ਭਾਈ ਰਣਧੀਰ ਸਿੰਘ ਜੀ ਦੀ ਕੋਠੜੀ ਵਿੱਚ ਆਇਆ। ਅੰਦਾਜ਼ਾ ਲਗਾਓ ਕਿ ਵਾਰਡਨ ਦੀ ਸਿਰਫ ਇੱਕ ਲੱਤ ਸੀ। ਭਾਈ ਰਣਧੀਰ ਸਿੰਘ ਜੀ ਨੇ ਤੁਰੰਤ ਪਛਾਣ ਲਿਆ ਕਿ ਇਹ ਵਾਰਡਨ ਆਪਣੇ ਆਖਰੀ ਜੀਵਨ ਵਿੱਚ ਸੰਨਿਆਸੀ ਸੀ ਤੇ ਕਿਉਂਕਿ ਉਸਨੇ ਆਪਣਾ ਬਰਛਾ ਮਾਰ ਕੇ ਰਾਜਕੁਮਾਰ ਦੇ ਨੌਕਰ ਦੀ ਲੱਤ ਵੱਢ ਦਿੱਤੀ ਸੀ, ਇਸ ਲਈ ਉਸ ਨੂੰ ਵੀ ਆਪਣਾ ਫਲ ਮਿਲਿਆ ਏ ਤੇ ਇਸ ਜੀਵਨ ਵਿੱਚ ਉਸਨੇ ਆਪਣੀ ਲੱਤ ਗਵਾ ਦਿੱਤੀ ਹੈ। ਹੁਣ ਜੋ ਬਚਿਆ ਉਹ ਇਹ ਸੀ ਕਿ ਵਾਰਡਨ ਨੂੰ ਕਿਸੇ ਤਰ੍ਹਾਂ ਭਾਈ ਰਣਧੀਰ ਸਿੰਘ ਜੀ ਦੇ ਦੰਦ ਤੋੜਨੇ ਪਏ, ਜਿਸ ਤਰ੍ਹਾਂ ਰਾਜਕੁਮਾਰ ਨੇ ਸੰਨਿਆਸੀ ਨਾਲ ਕੀਤਾ ਸੀ। ਵਾਰਡਨ ਭਾਈ ਰਣਧੀਰ ਸਿੰਘ ਜੀ ਨੂੰ ਬੇਇੱਜ਼ਤ ਕਰਨਾ ਚਾਹੁੰਦਾ ਸੀ ਤੇ ਉਸ ਨੇ ਆਪਣੇ ਨੌਕਰਾਂ ਨੂੰ ਉਸ ਨੂੰ ਬੀਫ ਸੂਪ ਖਵਾਉਣ ਦਾ ਹੁਕਮ ਕੀਤਾ ਕਿਉਂਕਿ ਉਹ ਇੱਕ ਪੱਕਾ ਸ਼ਾਕਾਹਾਰੀ ਸੀ। ਭਾਈ ਸਾਹਿਬ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਗਾਰਡਾਂ ਨੇ ਉਹਨਾਂ ਨੂੰ ਫੜ ਲਿਆ, ਇਸ ਲਈ ਭਾਈ ਸਾਹਿਬ ਇੱਕ ਤਪਸ਼ ਵਿੱਚ ਚਲੇ ਗਏ ਤੇ ਉਹਨਾਂ ਦਾ ਸਾਰਾ ਸਰੀਰ ਪੱਥਰ ਵਾਂਗ ਜੰਮ ਗਿਆ। ਉਹਨਾਂ ਦੇ ਜਬਾੜੇ ਬੰਦ ਹੋ ਗਏ। ਫਿਰ ਵਾਰਡਨ ਨੇ ਨੌਕਰਾਂ ਨੂੰ ਉਹਨਾਂ ਦੇ ਦੰਦ ਭੰਨਣ ਅਤੇ ਸੂਪ ਪਿਆਉਣ ਦਾ ਹੁਕਮ ਦਿੱਤਾ, ਇਸ ਲਈ ਉਹਨਾਂ ਨੇ ਅਜਿਹਾ ਹੀ ਕੀਤਾ। ਵਾਰਡਨ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਪਿਛਲੇ ਜਨਮ ਤੋਂ ਇੱਕ ਬੁਰਾ ਕੰਮ ਸਾਫ ਕਰ ਰਿਹਾ ਸੀ। ਸਾਧ ਸੰਗਤ ਜੀ, ਲੋਕ ਪੁੱਛਦੇ ਨੇ ਕਿ ਧਾਰਮਿਕ ਲੋਕਾਂ ਨੂੰ ਦੁੱਖ ਕਿਉਂ ਹੁੰਦਾ ਏ। ਉਹਨਾਂ ਨੇ ਕੁਝ ਗਲਤ ਨਹੀਂ ਕੀਤਾ, ਉਹਨਾਂ ਨੇ ਕਿਸੇ ਜਾਨਵਰ ਮੱਖੀ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਹੁੰਦਾ ਤਾਂ ਉਹਨਾਂ ਨੂੰ ਦੁੱਖ ਕਿਉਂ ਮਿਲਦਾ ਏ। ਉਹਨਾਂ ਨੂੰ ਦੁੱਖ ਸਾਧ ਸੰਗਤ ਜੀ ਇਸ ਲਈ ਮਿਲਦਾ ਏ ਕਿਉਂਕਿ ਉਹਨਾਂ ਨੇ ਆਪਣੇ ਪਿਛਲੇ ਜਨਮਾਂ ਵਿੱਚ ਵੀ ਕਿਸੇ ਨੂੰ ਦੁੱਖ ਦਿੱਤਾ ਸੀ। ਇਹਨਾਂ ਸਾਰੇ ਮਾੜੇ ਕੰਮਾਂ ਨੂੰ ਸਾਫ ਕਰਨਾ ਪੈਂਦਾ ਏ। ਜਦੋਂ ਇੱਕ ਪਵਿੱਤਰ ਵਿਅਕਤੀ ਦੇ ਸਾਰੇ ਕੰਮ ਅਤੇ ਪ੍ਰਤੀਕਰਮ ਸਾਫ ਹੋ ਜਾਂਦੇ ਨੇ ਤਾਂ ਹੀ ਉਹ ਪੁਨਰ ਜਨਮ ਨਹੀਂ ਲੈ ਸਕਦਾ ਅਤੇ ਸੱਚਖੰਡ ਵਿੱਚ ਸਤਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਸਥਾਨ ਪ੍ਰਾਪਤ ਕਰ ਲੈਂਦਾ ਏ। ਸਾਧ ਸੰਗਤ ਜੀ, ਇਸ ਸਾਖੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਤੁਸੀਂ ਆਪਣਾ ਅਜੋਕਾ ਜੀਵਨ ਨਾਮ ਸਿਮਰਨ, ਵਾਹਿਗੁਰੂ ਸਿਮਰਨ ਸਦਕਾ ਸੁਧਾਰ ਸਕਦੇ ਹੋ। ਜੇ ਆਪਾਂ ਇਸ ਜਨਮ ਦੇ ਵਿੱਚ ਚੰਗੇ ਕਰਮ ਕਰਾਂਗੇ ਤਾਂ ਆਪਾਂ ਆਪਣੇ ਪੁਰਾਣੇ ਜਨਮਾਂ ਦੇ ਕੀਤੇ ਮਾੜੇ ਕਰਮਾਂ ਤੇ ਵੀ ਜਿੱਤ ਪ੍ਰਾਪਤ ਕਰਦੇ ਹੋਏ ਸੱਚਖੰਡ ਦੇ ਭਾਗੀ ਬਣ ਸਕਦੇ ਹਾਂ।

ਉਹ ਆਪਣੇ ਸਾਥੀ ਮਰਦਾਨਾ ਨਾਲ ਹਿੰਦੂਆਂ ਦੇ ਪਵਿੱਤਰ ਤੀਰਥ ਸਥਾਨਾਂ ਦੀ ਯਾਤਰਾ ਲਈ ਇੱਕ ਲੰਬੀ ਯਾਤਰਾ ਤੇ ਚਲੇ ਗਏ। ਰਸਤੇ ਵਿੱਚ ਉਹ ਸੈਦਪੁਰ ਵਿਖੇ ਭਾਈ ਲਾਲੋ ਦੇ ਪਿੰਡ ਪਹੁੰਚੇ, ਜੋ ਵਰਤਮਾਨ ਵਿੱਚ ਪਾਕਿਸਤਾਨ ਅਹਿਮਨਾਬਾਦ ਵਿੱਚ ਹੈ, ਅਹਿਮਨਾਬਾਦ ਵਜੋਂ ਜਾਣਿਆ ਜਾਂਦਾ ਹੈ। ਭਾਈ ਲਾਲੋ ਇਮਾਨਦਾਰੀ ਨਾਲ ਕੰਮ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਸਨ। ਉਹਨਾਂ ਦਾ ਜਨਮ 1452 ਵਿੱਚ ਸੈਦਪੁਰ, ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ, ਇੱਕ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਭਾਈ ਜਗਤ ਰਾਮ ਸੀ, ਜੋ ਘਟੋਰਾ ਉਪਨਾਮ ਨਾਲ ਸੰਬੰਧਿਤ ਸੀ, ਜੋ ਕਿ ਤਰਖਾਣ ਕਬੀਲੇ ਨਾਲ ਸੰਬੰਧਿਤ ਸੀ, ਜਿਸ ਨੂੰ ਅੱਜ ਕੱਲ ਆਪਾਂ ਰਾਮਗੜੀਆ ਕਬੀਲਾ ਵੀ ਆਖਦੇ ਹਾਂ। ਭਾਈ ਲਾਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਭਗ 17 ਸਾਲ ਵੱਡੇ ਸਨ। ਜਦੋਂ ਲਾਲੋ ਨੇ ਦੋ ਪਵਿੱਤਰ ਪੁਰਸ਼ਾਂ ਨੂੰ ਆਪਣੇ ਵੱਲ ਆਉਂਦੇ ਵੇਖਿਆ ਤਾਂ ਉਹਨਾਂ ਨੇ ਆਪਣਾ ਕੰਮ ਇੱਕ ਪਾਸੇ ਰੱਖ ਦਿੱਤਾ ਤੇ ਉਹਨਾਂ ਲਈ ਇੱਕ ਬਿਸਤਰਾ ਵਿਛਾ ਦਿੱਤਾ ਤੇ ਉਹਨਾਂ ਲਈ ਦੁਪਹਿਰ ਦਾ ਖਾਣਾ ਲੈਣ ਲਈ ਚਲੇ ਗਏ। ਭਾਈ ਲਾਲੋ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਸਾਫ ਪਵਿੱਤਰ ਰਸੋਈ ਦੇ ਵਿੱਚ ਆਮੰਤ੍ਰਿਤ ਕਰਕੇ ਭੋਜਨ ਕਰਨ ਲਈ ਕਿਹਾ। ਗੁਰੂ ਜੀ ਨੇ ਫਰਮਾਇਆ, ਭਾਈ ਲਾਲੋ ਸਾਡੇ ਲਈ ਹਰ ਜਗ੍ਹਾ ਸਾਫ ਅਤੇ ਪਵਿੱਤਰ ਹੈ, ਕਿਰਪਾ ਕਰਕੇ ਮੇਰੇ ਲਈ ਭੋਜਨ ਇੱਥੇ ਹੀ ਲੈ ਆਓ। ਇਸ ਲਈ ਭੋਜਨ ਬਾਹਰ ਲਿਆਂਦਾ ਗਿਆ ਤੇ ਫਿਰ ਮਰਦਾਨਾ ਨੇ ਇਸ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ ਤੇ ਉਹਨਾਂ ਸਾਰਿਆਂ ਨੇ ਇਕੱਠੇ ਖਾਧਾ। ਇਹ ਭੋਜਨ ਅੰਮ੍ਰਿਤ ਵਰਗਾ ਸਵਾਦ ਸੀ। ਇਸ ਵਿੱਚ ਕੀ ਪਾਇਆ ਏ? ਭਾਈ ਮਰਦਾਨਾ ਨੇ ਭਾਈ ਲਾਲੋ ਤੋਂ ਪੁੱਛਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਜਵਾਬ ਦਿੱਤਾ, ਇਹ ਸੱਚਾਈ ਅਤੇ ਇਮਾਨਦਾਰੀ ਦਾ ਮਿੱਠਾ ਸਵਾਦ ਹੈ ਜੋ ਆਪਾਂ ਚਖਿਆ ਏ। ਇਹ ਸਵਾਦ ਦੁਨਿਆਵੀ ਪਕਵਾਨਾਂ ਦੇ ਕੋਸੇ ਅਨੁਭਵ ਤੋਂ ਉੱਪਰ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਮਾਨਦਾਰ ਮਿਹਨਤ ਦਾ ਸੰਦੇਸ਼ ਪਰਮਾਤਮਾ ਪ੍ਰਤੀ ਆਪਣੇ ਫਰਜ਼ ਦੇ ਇੱਕ ਜ਼ਰੂਰੀ ਹਿੱਸੇ ਵਜੋਂ ਸਮੂਹ ਲੁਕਾਈ ਨੂੰ ਸਿਖਾਇਆ। ਗੁਰੂ ਜੀ ਦੁਆਰਾ ਸਿਖਾਏ ਗਏ ਦੋ ਹੋਰ ਮਹੱਤਵਪੂਰਨ ਸੰਦੇਸ਼ ਪਰਮਾਤਮਾ ਦੇ ਨਾਮ ਨੂੰ ਯਾਦ ਰੱਖਣਾ ਅਤੇ ਜਪਣਾ, ਆਪਣੀ ਦੁਨਿਆਵੀ ਦੌਲਤ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਜੋ ਘੱਟ ਅਮੀਰ ਨੇ। ਇੱਕ ਦਿਨ ਮਲਿਕ ਭਾਗੋ, ਜੋ ਕਿ ਸ਼ਹਿਰ ਦਾ ਇੱਕ ਉੱਚ ਸਰਕਾਰੀ ਅਧਿਕਾਰੀ ਸੀ, ਉਸ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਆਮ ਦਾਵਤ ਦਿੱਤੀ। ਗੁਰੂ ਜੀ ਨੇ ਸੱਦਾ ਠਕਰਾਉਂਦਿਆਂ ਕਿਹਾ, ਅਸੀਂ ਫਕੀਰ ਹਾਂ, ਸਾਨੂੰ ਤੁਹਾਡੀ ਦਾਵਤ ਨਾਲ ਕੀ ਲੈਣਾ ਦੇਣਾ ਹੈ? ਦੂਜੀ ਵਾਰ ਪੁੱਛੇ ਜਾਣ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਨੂੰ ਆਪਣੇ ਨਾਲ ਲਿਆ ਤੇ ਮਲਿਕ ਭਾਗੋ ਦੇ ਘਰ ਚਲੇ ਗਏ। ਬਹੁਤ ਗੁੱਸੇ ਨਾਲ ਮਲਿਕ ਭਾਗੋ ਨੇ ਗੁਰੂ ਜੀ ਨੂੰ ਕਿਹਾ, ਤੁਸੀਂ ਇੱਕ ਨੀਵੀਂ ਜਾਤ ਦੇ ਤਰਖਾਣ ਦੇ ਘਰ ਸੁੱਕੀਆਂ ਰੋਟੀਆਂ ਖਾ ਕੇ ਖੱਤਰੀਆਂ ਦਾ ਅਪਮਾਨ ਕਰ ਰਹੇ ਹੋ। ਮੇਰੀ ਦਾਵਤ ਤੁਹਾਨੂੰ ਸਵਾਦੀ ਭੋਜਨ ਦੇਵੇਗੀ, ਤੁਸੀਂ ਮੇਰੀ ਦਾਵਤ ਨੂੰ ਮੇਰੇ ਖਾਣੇ ਤੋਂ ਕਿਉਂ ਇਨਕਾਰ ਕਰਦੇ ਹੋ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀ ਸੁੱਕੀ ਰੋਟੀ ਆਪਣੇ ਸੱਜੇ ਹੱਥ ਵਿੱਚ ਅਤੇ ਮਲਿਕ ਭਾਗੋ ਦੇ ਤਲੇ ਹੋਏ ਪਕਵਾਨਾਂ ਨੂੰ ਆਪਣੇ ਖੱਬੇ ਹੱਥ ਵਿੱਚ ਲਿਆ। ਜਦੋਂ ਉਹਨਾਂ ਨੇ ਸੱਜਾ ਹੱਥ ਨਿਚੋੜਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਦੁੱਧ ਦੀਆਂ ਬੂੰਦਾਂ ਟਪਕਦੀਆਂ ਵੇਖੀਆਂ ਤੇ ਜਦੋਂ ਉਹਨਾਂ ਨੇ ਮਲਿਕ ਭਾਗੋ ਦੇ ਤਲੇ ਹੋਏ ਸਵਾਦਿਸ਼ਟ ਭੋਜਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਵਿੱਚ ਦੱਬੇ ਹੋਏ ਦੇਖੇ ਤਾਂ ਉਹਨਾਂ ਦੇ ਵਿੱਚੋਂ ਖੂਨ ਵਗ ਰਿਹਾ ਸੀ। ਮਲਿਕ ਭਾਗੋ ਗਰੀਬਾਂ ਪ੍ਰਤੀ ਬੇਰਹਿਮ ਸੀ ਤੇ ਭ੍ਰਿਸ਼ਟਾਚਾਰ ਨਾਲ ਉਸ ਨੇ ਲੋਕਾਂ ਦਾ ਖੂਨ ਚੂਸ ਕੇ ਦੌਲਤ ਨੂੰ ਇਕੱਠਾ ਕੀਤਾ ਸੀ। ਦੋਸਤੋ, ਇਹ ਖਬਰ ਚਾਰੇ ਪਾਸੇ ਫੈਲ ਗਈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ ਅਤੇ ਅਧਿਕਾਰ ਨੂੰ ਚੁਣੌਤੀ ਦਿੱਤੀ। ਅਜਿਹੀ ਹਿੰਮਤ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਪੇਂਡੂ ਇਲਾਕਿਆਂ ਵਿੱਚ ਯਾਤਰਾ ਕੀਤੀ। ਗੁਰੂ ਨਾਨਕ ਦੇਵ ਜੀ ਦੇ ਗਿਆਨ ਭਰਪੂਰ ਬਚਨ ਸੁਣਨ ਲਈ ਵੱਧ ਤੋਂ ਵੱਧ ਲੋਕ ਆਉਂਦੇ। ਭਾਈ ਲਾਲੋ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਨਾਮ ਦਾ ਸੰਦੇਸ਼ ਫੈਲਾਉਣ ਦਾ ਆਸ਼ੀਰਵਾਦ ਦਿੱਤਾ। ਭਾਈ ਲਾਲੋ ਇੱਕ ਸ਼ਰਧਾਲੂ ਸਿੱਖ ਬਣ ਗਏ ਤੇ ਸੈਦਪੁਰ ਦੇ ਲੋਕਾਂ ਨੂੰ ਗੁਰੂ ਜੀ

ਦਾ ਉਪਦੇਸ਼ ਦੇਣ ਲੱਗੇ। ਸਾਧ ਸੰਗਤ ਜੀ, ਇੱਕ ਵਾਰ ਅਹਿਮਦਾਬਾਦ ਦੇ ਸੁਲਤਾਨ ਦਾ ਪੁੱਤਰ ਬਿਮਾਰ ਹੋ ਗਿਆ ਅਤੇ ਕਿਸੇ ਵੈਦ ਡਾਕਟਰ ਦੁਆਰਾ ਠੀਕ ਨਹੀਂ ਹੋ ਸਕਿਆ। ਫਕੀਰਾਂ ਦੁਆਰਾ ਬਹੁਤ ਖੋਜ ਅਤੇ ਅਜ਼ਮਾਇਸ਼ਾਂ ਤੋਂ ਬਾਅਦ ਕਿਸੇ ਨੇ ਸੁਝਾਅ ਦਿੱਤਾ ਕਿ ਭਾਈ ਲਾਲੋ, ਜੋ ਕਿ ਜੜੀ ਬੂਟੀਆਂ ਦੀ ਦਵਾਈ ਦਾ ਵੈਦਿਕ ਵਪਾਰ ਵੀ ਕਰਦਾ ਏ, ਉਸ ਨੂੰ ਬੁਲਾਇਆ ਜਾਣਾ ਚਾਹੀਦਾ ਏ। ਸੰਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉੱਥੇ ਮੌਜੂਦ ਸਨ। ਜਦੋਂ ਸੁਲਤਾਨ ਨੇ ਭਾਈ ਲਾਲੋ ਨੂੰ ਆਪਣੇ ਪੁੱਤਰ ਦੀ ਦੇਖਭਾਲ ਕਰਨ ਦਾ ਹੁਕਮ ਦਿੱਤਾ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨ ਨੂੰ ਕਿਹਾ ਕਿ ਕਿਸੇ ਲਈ ਕੁਝ ਕਰਨ ਲਈ ਕਹਿਣ ਲਈ ਨਿਮਰਤਾ ਦੀ ਲੋੜ ਹੈ, ਜਿੱਦੀ ਹੁਕਮਾਂ ਦੀ ਨਹੀਂ। ਸੁਲਤਾਨ ਦੀ ਪਤਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰ ਫੜੇ ਤੇ ਮਾਫ਼ੀ ਮੰਗੀ। ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਨੂੰ ਆਪਣੇ ਘਰੋਂ ਰੋਟੀ ਅਤੇ ਜੜੀਆਂ ਬੂਟੀਆਂ ਲਿਆਉਣ ਲਈ ਕਿਹਾ। ਰੋਟੀ ਅਤੇ ਜੜੀਆਂ ਬੂਟੀਆਂ ਲੈ ਕੇ ਆਉਣ ਤੋਂ ਬਾਅਦ ਗੁਰੂ ਜੀ ਨੇ ਮੁੰਡੇ ਨੂੰ ਖਾਣ ਲਈ ਕਿਹਾ ਅਤੇ ਜਲਦੀ ਹੀ ਦਵਾਈ ਖਾ ਕੇ ਉਹ ਮੁੰਡਾ ਆਪਣੀ ਬਿਮਾਰੀ ਤੋਂ ਠੀਕ ਹੋ ਗਿਆ। ਸਥਾਨਕ ਲੋਕਾਂ ਲਈ ਇਹ ਇੱਕ ਚਮਤਕਾਰ ਸੀ ਸਾਧ ਸੰਗਤ ਜੀ, ਅਤੇ ਇਸ ਕੰਮ ਨੇ ਭਾਈ ਲਾਲੋ ਦਾ ਨਾਮ ਇੱਕ ਪਵਿੱਤਰ ਅਤੇ ਸੰਤ ਮਨੁੱਖ ਵਜੋਂ ਮਸ਼ਹੂਰ ਕਰ ਦਿੱਤਾ। ਸਾਧ ਸੰਗਤ ਜੀ, ਗੁਰੂ ਜੀ ਦੁਆਰਾ ਮਰਦਾਨੇ ਦੁਆਰਾ ਰਬਾਬ ਦੀ ਸੰਗਤ ਨਾਲ ਪਰਮਾਤਮਾ ਦੀ ਉਸਤਤ ਵਿੱਚ ਸਵੈ ਰਚਿਤ ਸ਼ਬਦ ਗਾਉਣ ਨੇ ਅਹਿਮਦਾਬਾਦ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ। ਇਹ ਉਹ ਥਾਂ ਸੀ ਜਿੱਥੇ ਮੁਗਲ ਬਾਦਸ਼ਾਹ ਬਾਬਰ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ ਤੇ ਗੁਰੂ ਜੀ ਨੇ ਉਹਨਾਂ ਨੂੰ 7 ਪੀੜੀਆਂ ਦੇ ਰਾਜ ਦਾ ਆਸ਼ੀਰਵਾਦ ਦਿੱਤਾ ਸੀ। ਇਹੀ ਥਾਂ ਸੀ ਜਿੱਥੇ ਗੁਰੂ ਜੀ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੀਸਰਾ ਕਰੀ ਗਿਆਨ ਵੇ ਲਾਲੋ ਦਾ ਗੁਰਬਾਣੀ ਸ਼ਬਦ ਉਚਾਰਿਆ ਸੀ।

ਸਾਧ ਸੰਗਤ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਪ੍ਰੋਗਰਾਮ ਹੱਡ ਬੀਤੀਆਂ ਜੱਗ ਬੀਤੀਆਂ। ਅੱਜ ਆਪ ਜੀ ਨੇ ਇਸ ਪ੍ਰੋਗਰਾਮ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਨੂੰ ਸਰਵਣ ਕੀਤਾ। ਆਸ ਰੱਖਦੇ ਹਾਂ ਆਪ ਜੀ ਨੂੰ ਇਹ ਦੋਨੋਂ ਸਾਖੀਆਂ, ਜੋ ਕਿ ਬੜੀ ਮਿਹਨਤ ਦੇ ਨਾਲ ਆਪ ਜੀ ਦੇ ਦਾਸ ਬਲਜੀਤ ਸ਼ਰਮਾ ਤੇ ਗੁਰਦੀਪ ਕੌਰ ਗਿੱਲ ਜੀ ਦੁਆਰਾ ਆਪ ਜੀ ਦੇ ਸਨਮੁਖ ਪੇਸ਼ ਕੀਤੀਆਂ ਗਈਆਂ, ਆਪ ਜੀ ਨੂੰ ਜ਼ਰੂਰ ਪਸੰਦ ਆਉਣਗੀਆਂ। ਵਾਹਿਗੁਰੂ ਜੀ ਦਾ ਤੇ ਆਪ ਸਮੂਹ ਸਰੋਤਿਆਂ ਦਾ ਆਸ਼ੀਰਵਾਦ ਸਾਡੇ ਨਾਲ ਇਸੇ ਤਰ੍ਹਾਂ ਬਣਿਆ ਰਹੇ ਤੇ ਅਸੀਂ ਵੀ ਆਪ ਜੀ ਦੇ ਨਾਲ ਵਾਅਦਾ

ਕਰਦੇ ਹਾਂ ਕਿ ਅਸੀਂ ਪੂਰੀ ਮਿਹਨਤ ਦੇ ਨਾਲ ਪ੍ਰੋਗਰਾਮ ਹੱਡ ਬੀਤੀਆਂ ਜੱਗ ਬੀਤੀਆਂ ਨੂੰ ਅਗਲੇ ਸੈਗਮੈਂਟ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹੋਰ ਪ੍ਰਸਿੱਧ ਸਾਖੀਆਂ ਦੇ ਨਾਲ ਆਪ ਜੀ ਦੇ ਸਰਵਣ ਕਰਨ ਲਈ ਹੋਰ ਵੀ ਲਾਜਵਾਬ ਢੰਗ ਦੇ ਨਾਲ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਗੁਰਦੀਪ ਕੌਰ ਗਿੱਲ ਅਤੇ ਵਿਕਾਸ ਭਾਰਦਵਾਜ।

ਕਿਰਨ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਪੁਲਿਸ ਦੀ 80,000 ਮੁਲਾਜ਼ਮਾਂ ਦੀ ਮਜ਼ਬੂਤ ਨਫ਼ਰੀ 'ਚ 11% ਮਹਿਲਾ ਕਰਮਚਾਰੀਆਂ ਨੂੰ ਮਾਣ ਅਤੇ ਸਨਮਾਨਤਾ ਨਾਲ ਮੁੱਖ ਧਾਰਾ ਵਿੱਚ ਜੋੜਨ ਲਈ ਅਜਿਹੀਆਂ ਸਿਖਲਾਈ ਪਹਿਲਕਦਮੀਆਂ ਬਹੁਤ ਜ਼ਰੂਰੀ ਨੇ। ਇਸ ਤੋਂ ਬਾਅਦ ਘਰੇਲੂ ਹਿੰਸਾ 'ਤੇ ਆਧਾਰਿਤ 15 ਮਿੰਟ ਦੀ ਇੱਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ ਬੰਗਲੁਰੂ ਵਿਖੇ 2 ਰੋਜ਼ਾ ਵਿਆਪਕ ਇਨਵੈਸਟਮੈਂਟ ਆਊਟਰੀਚ ਦੌਰਾਨ ਸੂਬੇ ਦੇ ਉੱਚ ਪੱਧਰੀ ਵਫਦ ਦੀ ਅਗਵਾਈ ਕੀਤੀ। ਉਨ੍ਹਾਂ ਨੇ ਮੋਹਾਲੀ ਨੂੰ ਉੱਤਰੀ

0: ਕਾਰਪੋਰੇਟ ਫੈਸਲੇ ਲੈਣ ਵਾਲੀਆਂ ਜੀਸੀਸੀ ਮੁਖੀਆਂ ਤੇ ਇਕੋਸਿਸਟਮ ਸਮਰੱਥਾਵਾਂ ਨਾਲ ਸਿੱਧੇ ਤੌਰ ਤੇ ਜੁੜ ਕੇ ਪੰਜਾਬ ਖਾਸ ਕਰਕੇ ਮੁਹਾਲੀ ਨੂੰ ਵਿਸ਼ਵ ਪੱਧਰ ਤੇ ਨਿਵੇਸ਼ ਲਈ ਬਿਹਤਰੀਨ ਸਥਾਨ ਬਣਾਉਣਾ ਏ। ਭਾਰਤ ਪਾਕਿਸਤਾਨ ਸਰਹੱਦ ਨੇੜੇ ਸਥਿਤ ਅਜਨਾਲਾ ਦੇ ਪਿੰਡ ਜੱਟਾਂ ਵਿਚ ਦੇਰ ਰਾਤ ਇਕ ਘਰ ਤੇ ਕਥਿਤ ਤੌਰ ਤੇ ਗ੍ਰਨੇਡ ਹਮਲਾ ਕੀਤਾ ਗਿਆ। ਸਾਡੇ ਪੱਤਰਕਾਰ ਨੇ ਦਸਿਆ ਕਿ ਕੋਈ ਜਾਣ ਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਘਰ ਦੇ ਬਾਹਰ 2 ਗ੍ਰਨੇਡ ਸੁੱਟ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਮੁਤਾਬਕ ਘਟਨਾ ਦੌਰਾਨ ਘਰ ਵਿਚ ਮੌਜੂਦ 3 ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਵਿਚ 2 ਔਰਤਾਂ ਤੇ ਇਕ ਆਦਮੀ ਸ਼ਾਮਲ ਹੈ। ਧਮਾਕਿਆਂ ਕਾਰਨ ਘਰ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਬੀਜੇਪੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੁਲਿਸ ਪ੍ਰਸ਼ਾਸਨ ਲੋਕਾਂ ਦੇ ਘਰਾਂ ਦੀ ਸੁਰੱਖਿਆ ਕਰਨ ਵਿਚ ਨਾਕਾਮ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਮੌਜੂਦਾ ਸਰਕਾਰ ਨੂੰ ਇਸ ਗੰਭੀਰ ਅਸਫਲਤਾ ਦੀ ਜਵਾਬਦੇਹੀ ਦੇਣੀ ਪਵੇਗੀ। ਕੌਮੀ ਇਨਸਾਫ਼ ਮੋਰਚਾ ਵੱਲੋਂ ਬੁਲਾਇਆ ਗਿਆ ਪੰਜਾਬ ਬੰਦ ਸ਼ਾਂਤੀਪੂਰਨ ਢੰਗ ਨਾਲ ਜਾਰੀ ਹੈ। ਇਸ ਬੰਦ ਦਾ ਮਿਲਿਆ ਜੁਲਿਆ ਅਸਰ ਵੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਹੈ, ਹਾਲਾਂਕਿ ਸ਼ਾਹਰਾਹ ਤੇ ਕੁਝ ਥਾਵਾਂ ਤੇ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ। ਰੇਲ ਸੇਵਾਵਾਂ ਹੁਣ ਤੱਕ ਆਮ ਨੇ। ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਸੰਭਾਵੀ ਘਟਨਾ ਨੂੰ ਰੋਕਣ ਲਈ ਸੂਬੇ ਭਰ ਵਿਚ ਮੁੱਖ ਥਾਵਾਂ ਤੇ ਭਾਰੀ ਪੁਲਿਸ ਬੰਦੋਬਸਤ ਬਣਾਇਆ ਗਿਐ। ਕੌਮੀ ਇਨਸਾਫ਼ ਮੋਰਚਾ ਵੱਲੋਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਦਿਨ ਭਰ ਦਾ ਬੰਦ ਉਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਬੁਲਾਇਆ ਗਿਐ ਜੋ ਆਪਣੇ ਕਾਨੂੰਨੀ ਕੈਦ ਦੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਨੇ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM 101.1 MHz ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਮੋਬਾਈਲ ਫੋਨ ਦੀ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਸਾਡੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਚੁੱਕਾ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

0: ਮੈਡਮ ਜੀ ਕੁਰਬਾਨੀ ਫਿਲਮ ਦਾ ਗੀਤ ਹੈ ਜੀ ਹਮ ਤੁਮੇ ਚਾਹਤੇ ਹੈਂ ਐਸੇ ਜੀ
1: ਜੀ ਜੀ ਆ ਰਿਹਾ ਤੁਹਾਡੇ ਰੇਡੀਓ ਸੈਟ ਤੇ ਤੁਹਾਡੀ ਪਸੰਦ ਤੇ ਇਹ ਗੀਤ ਸੋ ਇੰਜੋਏ ਕਰੋ
0: ਥੈਂਕ ਯੂ ਮੈਡਮ ਜੀ ਬਹੁਤ ਬਹੁਤ ਸ਼ੁਕਰੀਆ
1: ਫੋਨ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ
0: ਥੈਂਕ ਯੂ ਮੈਡਮ

0: ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ। ਟੋਲ ਫ੍ਰੀ ਨੰਬਰ 1800-420-2233।
1: ਜੀ ਪ੍ਰੋਗਰਾਮ ਚੱਲ ਰਿਹਾ, ਟੈਲੀਫੋਨ ਮਿਲਾਓ ਜੀ। ਔਰ ਇੱਕ ਕਾਲ ਆ ਚੁੱਕੀ ਹੈ ਸਟੂਡੀਓ ਦੇ ਵਿੱਚ, ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
2: ਹੈਲੋ,
1: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
2: ਮੈਂ ਸੁਖਮਨ ਸਿੰਘ ਪਿੰਡ ਬਾਬੂ ਵਾਲਾ ਬੈਂਡ ਦੀ ਗੱਲਾਂ ਤੋਂ
1: ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਗੀਤ ਕਿਹੜਾ ਸੁਣੋਗੇ?
2: ਬੋਲੋ ਜੀ, ਮੈਂ ਕੋਈ ਵੀ ਸੁਣਾ ਦੇ ਬੈਂਡ
1: ਜੀ। ਆ ਰਿਹਾ ਤੁਹਾਡੇ ਰੇਡੀਓ ਸੈਟ ਤੇ ਤੁਹਾਡੀ ਪਸੰਦ ਤੇ ਇਹ ਗੀਤ।
3: 146 ਤੇ ਦਿਨ ਸ਼ੁੱਕਰਵਾਰ ਮਿਤੀ 21 ਅਗਸਤ ਸ਼ਾਮ 4 ਵਜੇ ਤੋਂ ਪਹਿਲਾਂ ਪ੍ਰੋਗਰਾਮ ਦਾ ਪ੍ਰਸਾਰਣ ਸਮਾਂ 23 ਅਗਸਤ ਦਿਨ ਐਤਵਾਰ ਸਵੇਰੇ 7 ਵਜੇ।

0: ਦੇਖਦੇ ਹਾਂ ਜੀ ਕਿ ਕਿਹੜੇ ਕਾਲਰ ਸਾਡੇ ਨਾਲ ਜੁੜੇ ਨੇ। ਸਟੂਡੀਓ ਦੀ ਘੜੀ 'ਤੇ ਵਕਤ ਦੱਸ ਦਈਏ ਸਰੋਤਿਆਂ ਨੂੰ, 1:42 ਅਤੇ 9 ਸਕਿੰਟ। ਹੈਲੋ ਹੈਲੋ
1: ਹਰਮਰੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਕ੍ਰਿਸ਼ਨ ਕੁਮਾਰ, ਪਿੰਡ ਮਿੱਡੂ ਖੜੇ ਬੋਲ ਰਹੇ ਮੈਡਮ
0: ਜੀ। ਬਹੁਤ ਬਹੁਤ ਸਵਾਗਤ ਹੈ,
1: ਧੰਨਵਾਦ ਮੈਡਮ ਜੀ।
0: ਤੇ ਗੀਤ ਕਿਹੜਾ ਸੁਣੋਗੇ?
1: ਦੀਵਾਨਾ ਸੌਂਗ ਹੈ ਮੈਡਮ ਜੀ।
0: ਠੀਕ ਹੈ ਜੀ, ਦੀਵਾਨਾ ਫਿਲਮ ਦੇ ਵਿੱਚੋਂ ਆ ਰਿਹਾ ਤੁਹਾਡੇ ਲਈ ਗੀਤ, ਸੋ ਇੰਜੋਏ ਕਰੋ।
1: ਠੀਕ ਹੈ।

0: ਹੋ ਚੁੱਕਿਆ ਹੈ ਜੀ ਸਟੂਡੀਓ ਦਾ ਫੋਨ ਨੰਬਰ ਡਾਇਲ, ਦੇਖਦੇ ਹਾਂ ਕਿਹੜੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ
1: ਹੈਲੋ ਹਾਂਜੀ
0: ਨਮਸਕਾਰ ਜੀ, ਕੌਣ ਬੋਲਦੇ ਹੋ?
1: ਰਾਜਿੰਦਰ ਬੋਲਦਾ ਜੀ, ਪਿੰਡ ਬਾਂਡੀ ਤੋਂ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ, ਤੇ ਗੀਤ ਕਿਹੜਾ ਸੁਣੋਗੇ?
1: ਲੀਲਾ ਮਜਨੂ ਦਾ ਸੁਣਾ ਦਿਓ ਜੀ, ਫਿਲਮ ਦਾ।
0: ਜੀ ਤੁਸੀਂ ਪਹਿਲਾਂ ਜਿਹੜਾ ਨਗੀਨਾ ਫਿਲਮ ਦਾ ਗੀਤ ਦੱਸਿਆ ਸੀਗਾ,
1: ਲੀਲਾ ਮਜਨੂ
0: ਨਗੀਨਾ ਫਿਲਮ ਆਪਣੇ ਬਤਾਈ ਸੀ, ਸੋ ਤੁਹਾਡੇ ਰੇਡੀਓ ਸੈੱਟ ਤੇ ਇਹ ਗੀਤ।

0: ਕਾਲਰ ਸਾਡੇ ਨਾਲ ਜੁੜ ਚੁੱਕੇ ਨੇ 2240331 ਡਾਇਲ ਕਰਕੇ, ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਹੈਲੋ,
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਨਮਸਕਾਰ ਜੀ, ਭਾਜੀ।
0: ਹਾਂਜੀ ਕੌਣ ਬੋਲ ਰਹੇ ਹੋ, ਨਾਮ ਦੱਸੋ।
1: ਗਿਆਨ ਸਿੰਘ ਬੋਲਦਾ ਜੀ, ਪਿੰਡ ਢੱਡੇ ਜ਼ਿਲ੍ਹਾ ਬਠਿੰਡਾ ਜੀ।
0: ਜੀ ਸਵਾਗਤ ਹੈ ਬਹੁਤ ਬਹੁਤ, ਤੇ ਗੀਤ ਕਿਹੜਾ ਸੁਣੋਗੇ?
1: ਸੰਗਮ ਫਿਲਮ ਦਾ ਜੀ, ਬੋਲ ਰਾਧਾ
0: ਜੀ। ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਤੁਹਾਡੀ ਪਸੰਦ ਤੇ ਇਹ ਗੀਤ। ਬੋਲ ਰਾਧਾ ਬੋਲ, ਇੱਥੋਂ ਬੰਦ ਹੋ ਜਾਂਦਾ ਨਾ ਮੈਡਮ।
2: ਮੇਰੇ ਮਨ ਕੀ ਗੰਗਾ ਔਰ ਤੇਰੇ ਮਨ ਕੀ ਜਮਨਾ ਕਾ, ਬੋਲ ਰਾਧਾ ਬੋਲ, ਸੰਗਮ ਹੋਗਾ ਕੇ ਨਹੀਂ, ਅਰ ਬੋਲ ਰਾਧਾ ਬੋਲ, ਸੰਗਮ ਹੋਗਾ ਕੇ ਨਹੀਂ,
3: ਨਹੀਂ ਕਦੇ ਨਹੀਂ।

ਤੁਸੀਂ ਵੀ ਜੇਕਰ ਸ਼ਾਮਿਲ ਹੋਣਾ ਚਾਹੁੰਦੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ, ਤੇ ਫਿਰ ਡਾਇਲ ਕਰ ਲਿਆ ਕਰੋ ਸਾਡੇ ਸਟੂਡੀਓ ਦਾ ਫੋਨ ਨੰਬਰ 2240-331। ਫਿਲਹਾਲ ਰਵੀਸ਼ਾ ਨੂੰ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਨ ਲਈ ਦਿਓ ਇਜਾਜ਼ਤ। ਸੁਣਦੇ ਰਹੋ ਇਸ ਗੀਤ ਨੂੰ।

FM 91.1 MHz ਤੇ ਤੁਸੀਂ ਚੂਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਮੋਬਾਈਲ ਫੋਨ ਦੀ ਐਪ ਨਿਊਜ਼ ਔਨ ਏਅਰ ਤੇ ਤੁਸੀਂ ਸੁਣ ਰਹੇ ਹੋ ਸਾਡੇ ਪ੍ਰਸਾਰਣ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋਇਆ 1:59 ਤੇ 20 ਸਕਿੰਟ ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਆਓ ਕੁਝ ਪਲ ਕਰਦੇ ਹਾਂ ਇੰਤਜ਼ਾਰ।

0: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या, हर मेहमान होता कंफर्टेबल। तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
1: आकाशवाणी FM बठिंडा दे सत्कारयोग श्रोतियो, 22 अगस्त दिन शनिवार शाम 5 बजे प्रोग्राम किसानवाणी अंतर्गत डेयरी पशुआं दीआं मुख प्रजनन समस्यावां विषय ते जानकारी दित्ती जावेगी अते ए जानकारी देणगे माहिर डॉक्टर खुशप्रीत सिंह जो के गुरु अंगद देव वैटनरी अते एनिमल साइंसेज यूनिवर्सिटी लुधियाना विखे सहायक प्रोफेसर ने। इना नाल गलबात करनगे वीरपाल कौर, प्रोग्राम दे निर्माता निर्देशक ने बलजीत शर्मा।
2: हर वड्डा बिजनेस एक वड्डी सोच तो शुरू हुंदा है, पर उस सोच नू हकीकत बनाउण लई चाहिदा हुंदा है सही फाइनेंशियल सपोर्ट।
3: हुण तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नू बनाओ होर भी आसान।
2: तां अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
4: टोल फ्री नंबर 1-800-420-2233।
5: ਤੁਸੀਂ ਜੀ ਹੁਣ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:36 ਤੇ 4 ਸਕਿੰਟ ਦਾ ਤੇ ਪ੍ਰੋਗਰਾਮ ਹੈ ਜੀ ਸੁਰੀਲੀ ਦੁਪਹਿਰ, ਜਿਸ ਤਹਿਤ ਅਸੀਂ ਸ਼ਾਮਿਲ ਕਰਨੇ ਨੇ ਸਾਡੇ ਸਰੋਤਿਆਂ ਵੱਲੋਂ ਸਾਨੂੰ ਭੇਜੇ ਹੋਏ ਵਟਸਐਪ ਸੁਨੇਹੇ ਤੇ ਬਹੁਤ ਸਾਰੇ ਖਤ। ਤੇ ਮੇਰੇ ਹੱਥ ਦੇ ਵਿੱਚ ਹੈ ਜੀ ਮੋਬਾਈਲ ਫੋਨ, ਜਿਸ ਦੇ ਵਿੱਚ ਵਟਸਐਪ ਸੁਨੇਹੇ ਸਾਡੇ ਕੋਲ ਤੁਹਾਡੇ ਵੱਲੋਂ ਭੇਜੇ ਨੇ ਤੇ ਪਹਿਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ। ਸਾਡੇ ਕੋਲ ਪਹੁੰਚਿਆ ਹੈ ਗੁਰਲਾਲ ਮਾਹੀ ਨੰਗਲ, ਲਿਖਦੇ ਨੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਵੱਲੋਂ ਵੀ ਆਪ ਜੀ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰਨਾ। ਨਾਲ ਇਹ ਨਾਮ ਲਿਖਦੇ ਨੇ ਆਪਣੇ ਭਤੀਜਾ ਰਬਾਬ ਸਿੰਘ ਮਾਹੀ ਨੰਗਲ, ਸੁਖਦੇਵ ਸਿੰਘ ਮਹੰਤ, ਜਰਨੈਲ ਸਿੰਘ ਮਾਨ, ਪੂਰਾ ਸਿੰਘ ਨੰਬਰਦਾਰ, ਬਿੱਕਰ ਸਿੰਘ ਖਾਰਾ ਮਾਹੀ ਨੰਗਲ, ਬੂਟਾ ਸਿੰਘ ਮਸਾਣਾ, ਗੁਰਜੀਤ ਸਿੰਘ ਨੰਬਰਦਾਰ ਮਾਨਸਾ ਕਲਾਂ। ਤੇ ਨਾਲ ਲਿਖਦੇ ਨੇ ਕਿ ਸਾਨੂੰ ਕੋਈ ਵੀ ਗੀਤ ਹੈ ਸੁਣਾ ਦਿਓ ਤੇ ਧੰਨਵਾਦ। ਸਾਡੇ ਵੱਲੋਂ ਵੀ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇ ਸਾਥ ਸਾਨੂੰ ਵਟਸਐਪ ਸੁਨੇਹਾ ਭੇਜਿਆ। ਤੇ ਇਸੇ ਤਰ੍ਹਾਂ ਇੱਕ ਹੋਰ ਸੁਨੇਹਾ ਮੇਰੇ ਕੋਲ ਪਹੁੰਚਿਆ ਹੈ, ਸ਼ਾਇਦ ਕਿਸੇ ਨੈਟਵਰਕ ਦੀ ਡਿਸਕਨੈਕਟੀਵਿਟੀ ਨਾਲ ਅਸੀਂ ਉਹ ਸੁਨੇਹਾ ਨਹੀਂ ਪੜ੍ਹ ਸਕਦੇ। ਤੇ ਅਗਲਾ ਸੁਨੇਹਾ ਮੇਰੇ ਕੋਲ ਮੇਰੇ ਹੱਥ ਦੇ ਵਿੱਚ ਹੈ, ਪਹੁੰਚਿਆ ਹੈ ਜੀ ਸੁਰੀਲੀ ਦੁਪਹਿਰ ਪ੍ਰੋਗਰਾਮ ਲਿਖਦੇ ਨੇ ਪਿੰਡ ਮੁੱਲਿਆਂ ਵਾਲੀ ਜ਼ਿਲ੍ਹਾ ਫਜ਼ਿਲਕਾ ਤੋਂ। ਪਿਆਰ ਭਰੀ ਨਮਸਕਾਰ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ ਆਪ ਸਭ ਨੂੰ। ਲਿਖਣ ਵਾਲੇ ਨੇ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ, ਗੁਰਲੀਨ ਕਾਟਪਾਲ। ਨਾਲ ਇਹ ਲਿਖਦੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਤੁਸੀਂ ਸਾਨੂੰ ਸੁਣਾ ਦਿਓ। ਬਿਲਕੁਲ ਜੀ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਪ੍ਰੋਗਰਾਮ ਦੇ ਤਹਿਤ ਬਣੇ ਰਹੋ, ਅਸੀਂ ਬਹੁਤ ਸਾਰਾ ਜਿਹੜੇ ਗੀਤ ਹੈ ਉਹ ਜ਼ਰੂਰ ਪ੍ਰਸਾਰਿਤ ਕਰਾਂਗੇ। ਅਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਮੇਰੇ ਕੋਲ ਪਹੁੰਚਿਆ ਹੈ ਜੀ ਜੱਗਾ ਸਿੰਘ ਰਾਮਾ ਮੰਡੀ ਤੋਂ। ਬਲਜੀਤ ਕੌਰ ਰਾਮਾ ਮੰਡੀ ਸਾਡੇ ਪੋਤਰਿਆਂ ਦੇ ਨਾਮ ਲਿਖਦੇ ਨੇ, ਤਨਵੀਰ ਤੇ ਗੁਰਵੀਰ ਤੇ ਮਨਵੀਰ ਤੇ ਜਸਨੂਰ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਤੁਹਾਡੇ ਪੋਤਰਿਆਂ ਨੂੰ ਵੀ ਤੇ ਆਪ ਜੀ ਨੂੰ ਵੀ ਸਾਡੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਨਾਲ ਲਿਖਦੇ ਨੇ ਕਿ ਸਾਨੂੰ ਪ੍ਰੋਗਰਾਮ ਦੇ ਤਹਿਤ ਜਿਹੜਾ ਕੋਈ ਵੀ ਗੀਤ ਸੁਣਾ ਦਿਓ। ਬਿਲਕੁਲ ਜੀ, ਅਸੀਂ ਪ੍ਰੋਗਰਾਮ ਦੇ ਤਹਿਤ ਗੀਤ ਪ੍ਰਸਾਰਿਤ ਕਰਾਂਗੇ। ਤੇ ਸੁਨੇਹਾ ਦੇ ਤਹਿਤ ਹੀ ਅਸੀਂ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ ਪਿੰਡ ਜਗਾ ਰਾਮ ਤੀਰਥ ਤੋਂ। ਲਿਖਣ ਵਾਲੇ ਨੇ ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ, ਭੋਲਾ ਸਿੰਘ ਬੇਦੀ। ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ। ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਪਹੁੰਚਿਆ ਹੈ ਸਾਡੇ ਕੋਲ ਗਿੱਦੜਬਾਹਾ, ਵਟਸਐਪ ਸੁਨੇਹਾ ਹੈ ਇਹ ਵੀ। ਲਿਖਣ ਵਾਲੇ ਨੇ ਮਨਜੀਤ ਤਨੇਜਾ, ਰਾਮ ਗੋਪਾਲ ਤਨੇਜਾ, ਪ੍ਰਵੀਨ ਤਨੇਜਾ, ਮਨੋਜ ਤਨੇਜਾ, ਸੀਮਾ ਤਨੇਜਾ, ਪਾਇਲ, ਅਰਚਨਾ, ਸਨੇਹਦਿਲ, ਹਿਮਾਂਸ਼ਾ ਤੇ ਕੈਰਵੀ। ਬਹੁਤ ਬਹੁਤ ਸ਼ੁਕਰੀਆ ਆਪ ਸਬਜੀ ਦਾ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਵਟਸਐਪ ਸੁਨੇਹੇ ਭੇਜੇ।

ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਸਾਡੇ ਕੋਲ ਪਹੁੰਚਿਆ ਹੈ ਪਿੰਡ ਲਾਲਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਤੇਜਾ ਸਵਾਮੀ ਪਿੰਡ ਗਿੱਦੜਬਾਹਾ ਤੋਂ ਬਾਬੂ ਸਿੰਘ ਢਿੱਲੋਂ, ਪਿੰਡ ਰਾਮੇ ਤੋਂ ਬਲਬੀਰ ਸਿੰਘ ਮਿਸਤਰੀ।

ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਵੀ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹਾ ਵਟਸਐਪ ਸੁਨੇਹਾ ਭੇਜਣ ਲਈ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ, ਲਿਖਦੇ ਨੇ ਪ੍ਰੋਗਰਾਮ ਪੇਸ਼ ਕਰ ਰਹੇ ਮੈਡਮ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ। ਲਿਖਣ ਵਾਲੇ ਨੇ ਜੀ ਜਗਸੀਰ ਸਿੰਘ, ਲਛਮਣ ਸਿੰਘ ਮੋੜ, ਚੜ੍ਹਤ ਸਿੰਘ ਵਾਲਾ, ਸੰਦੂਰਾ ਸਿੰਘ ਮੋੜ, ਲੀਲਾ ਸਿੰਘ ਮੋੜ, ਮੰਦਰ ਸਿੰਘ, ਗੁਰਜੀਤ ਸਿੰਘ, ਗੁਰਮੇਲ ਸਿੰਘ, ਪੂਰਾ ਸਿੰਘ, ਮੱਖਣ ਸਿੰਘ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ। ਤੇ ਲਿਖਦੇ ਨੇ ਕਿ ਸਾਨੂੰ ਕੋਈ ਵੀ ਗੀਤ ਆ ਜਿਹੜਾ ਸੁਣਾ ਦਿਓ, ਤੇ ਨਾਲ ਧੰਨਵਾਦ ਵੀ ਲਿਖ ਰਹੇ ਨੇ। ਸਾਡੇ ਵੱਲੋਂ ਵੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਵਟਸਐਪ ਸੁਨੇਹਾ ਭੇਜਣ ਲਈ। ਜੀ ਮੌਸਮ ਬੜਾ ਸੁਹਾਣਾ ਹੈ, ਯਾਨੀ ਕਿ ਧੁੱਪ ਵੀ ਨਹੀਂ ਹੈ, ਬੱਦਲਵਾਈ ਛਾਈ ਹੋਈ ਹੈ, ਤੇ ਜਿਹੜਾ ਬਹੁਤੀ ਹੁਮਸ ਵੀ ਨਹੀਂ ਹੈ, ਯਾਨੀ ਕਿ ਮੌਸਮ ਹੈ ਜਿਹੜਾ ਸਾਨੂੰ ਆਨੰਦਮਈ ਹੀ ਲੱਗ ਰਿਹਾ ਹੈ। ਤੇ ਇਸੇ ਆਨੰਦਮਈ ਦੇ ਮੌਸਮ ਦੇ ਤਹਿਤ ਸਾਨੂੰ ਵੀ ਬਹੁਤ ਮਜ਼ਾ ਆਉਂਦਾ ਹੈ ਜਦੋਂ ਸਾਡੇ ਜਿਹੜੇ ਸਰੋਤੇ ਨੇ ਸਾਨੂੰ ਇੰਨੇ ਸਤਿਕਾਰ ਤੇ ਪਿਆਰ ਨਾਲ ਜਿਹੜੇ ਵਟਸਐਪ ਸੁਨੇਹੇ ਨੇ ਜਿਹੜੇ ਭੇਜਦੇ ਨੇ। ਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗਿਆ ਹਾਂ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਤੁਹਾਨੂੰ ਰਾਜੀ ਰੱਖੇ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਨਾਲੇ ਦੁਆਵਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਪ੍ਰਮਾਤਮਾ ਸਾਰਿਆਂ ਨੂੰ ਰਾਜ਼ੀ ਖੁਸ਼ੀ ਤੇ ਤੰਦਰੁਸਤ ਰੱਖੇ। ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਚੰਡੀਗੜ੍ਹ ਤੋਂ, ਲਿਖਣ ਵਾਲੇ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ਫਾਲੀ ਸ਼ੈਫੀ, ਮਾਸਟਰ ਡੈਵਿਸ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸਮਾਂ ਕੱਢ ਕੇ ਇਹ ਜਿਹੜਾ ਸੁਨੇਹਾ ਭੇਜਿਆ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ। ਵਟਸਐਪ ਸੁਨੇਹਾ ਹੈ ਮੁਹੱਲਾ ਹਲਵਾਈਨਿਆਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ, ਇਹ ਮੈਸੇਜ ਸਾਡੇ ਕੋਲ ਪਹੁੰਚਿਆ, ਯਾਨੀ ਕਿ ਮੈਸੇਜ ਤਾਂ ਬਹੁਤ ਦੂਰ ਤੋਂ ਆਇਆ, ਪਰ ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਿਹੜਾ ਯੁੱਗ ਹੈ ਉਸਨੇ ਸ਼ਾਇਦ ਨੈਟਵਰਕਿੰਗ ਨੇ ਇਹ ਦੂਰ ਦੇ ਸੁਨੇਹੇ ਵੀ ਹੈ ਸੌਖੇ ਸਾਡੇ ਤੱਕ ਪਹੁੰਚਦੇ ਕਰ ਦਿੱਤੇ ਨੇ। ਲਿਖਣ ਵਾਲੇ ਨੇ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ ਭਈਆ, ਸਾਜ਼ਾ ਰਾਣੀ ਅਤੇ ਹੀਨਾ ਕੌਸਰ। ਬਹੁਤ ਬਹੁਤ ਸ਼ੁਕਰੀਆ ਸੁਨੇਹਾ ਲਿਖਣ ਲਈ, ਵਟਸਐਪ ਮੈਸੇਜ ਕਰਨ ਲਈ। ਤੇ ਨਾਲ ਲਿਖਦੇ ਨੇ ਕਿ ਸਾਨੂੰ ਕੋਈ ਵੀ ਗੀਤ ਹੈ ਜਿਹੜਾ ਆਪਣਾ ਪਸੰਦ ਦਾ ਜਿਹੜਾ ਗੀਤ ਹੈ ਸੁਣਾ ਦਿਓ ਜੀ। ਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਿਕ ਮੈਂ ਇੱਕ ਵਾਰ ਫਿਰ ਦੱਸਦੇ ਹਾਂ, 2:41 ਤੇ 36 ਸਕਿੰਟ ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਇੱਕ ਹੋਰ ਗੀਤ।

ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:45 ਤੇ 40 ਸਕਿੰਟ ਦਾ ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਇੱਕ ਵਾਰ ਫੇਰ ਅਸੀਂ ਵਟਸਐਪ ਸੁਨੇਹਾ ਦੇ ਰਾਹੀਂ ਆਪਣੇ ਸਰੋਤਿਆਂ ਨਾਲ ਜੁੜਦੇ ਹਾਂ ਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ। ਸਾਡੇ ਕੋਲ ਪਹੁੰਚਿਆ ਹੈ, ਹਿੰਦੀ ਦੇ ਵਿੱਚ ਲਿਖਦੇ ਨੇ, ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਇਹ ਸੁਨੇਹਾ ਵਟਸਐਪ ਸੁਨੇਹਾ ਸਾਡੇ ਕੋਲ ਪਹੁੰਚਿਆ। ਨਾਮ ਨੇ ਜੀ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰੀਮਾ ਬਗੜੀਆ ਤੇ ਰਜਤ। ਬਹੁਤ ਬਹੁਤ ਸ਼ੁਕਰੀਆ ਬਗੜੀਆ ਪਰਿਵਾਰ ਦਾ ਪ੍ਰੋਗਰਾਮ ਦੇ ਤਹਿਤ ਸੁਨੇਹਾ ਭੇਜਣ ਲਈ ਤੇ ਨਾਲ ਲਿਖਦੇ ਨੇ ਕਿ ਸਾਨੂੰ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ। ਇਸੇ ਤਰ੍ਹਾਂ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਲਿਖਣ ਵਾਲੇ ਨੇ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਤੇ ਇਰਫਾਨ ਖਾਨ। ਇਹ ਸੁਨੇਹਾ ਸਾਡੇ ਕੋਲ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਪਹੁੰਚਿਆ। ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਸੁਨੇਹਾ ਭੇਜਣ ਲਈ। ਸੁਨੇਹਾ ਦੀ ਲੜੀ ਦੇ ਵਿੱਚ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਪਿੰਡ ਤੇ ਡਾਕਖਾਨਾ ਖੂਹੀਆ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਰਮੇਸ਼ ਚਾਵਲਾ, ਰਾਈਜ਼ਲ ਹੇਜ਼ਲ, ਵਿਹਾਨ ਚਾਵਲਾ, ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿਜੂ, ਬੱਬੂ, ਵਿਹੂ ਚਾਵਲਾ ਤੇ ਪੂਰਾ ਚਾਵਲਾ ਪਰਿਵਾਰ, ਸਾਰੇ ਹੀ ਚਾਵਲਾ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸੁਨੇਹਾ ਭੇਜਣ ਲਈ। ਤੇ ਕਹਿੰਦੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ। ਤੁਸੀਂ ਪ੍ਰੋਗਰਾਮ ਜੇ ਸ਼ੁਰੂ ਤੋਂ ਸੁਣ ਰਹੇ ਹੋ ਤੇ ਅਸੀਂ ਗੀਤ ਵੀ ਪ੍ਰਸਾਰਿਤ ਕਰ ਰਹੇ ਹਾਂ। ਇਸੇ ਤਰ੍ਹਾਂ ਅਗਲਾ ਸੁਨੇਹਾ ਮੇਰੇ ਹੱਥ ਦੇ ਵਿੱਚ ਫੋਨ ਪਹੁੰਚਿਆ ਹੈ ਸਾਡੇ ਕੋਲ, ਪਿੰਡ ਬਹਿਮਣ ਦਿਵਾਣਾ, ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਨੇ ਅੰਮ੍ਰਿਤਪਾਲ ਸਿੰਘ, ਦੀਪੀ, ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ ਬੇਦੀ ਤੇ ਲਿਖਦੇ ਨੇ ਕਿ ਸਾਨੂੰ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਪਿੰਡ ਬਹਿਮਣ ਦਿਵਾਣਾ ਤੋਂ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਸੀ ਤੇ ਗੀਤ ਅਸੀਂ ਜ਼ਰੂਰ ਪ੍ਰਸਾਰਿਤ ਕਰਾਂਗੇ। ਇਸੇ ਤਰ੍ਹਾਂ ਅਗਲਾ ਸੁਨੇਹਾ ਮੇਰੇ ਕੋਲ ਪਹੁੰਚਿਆ ਹੈ, ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ। ਲਿਖਣ ਵਾਲੇ ਨੇ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋੜਜਣ, ਸਿੱਖਾਂ, ਹਨੂਮਾਨਗੜ੍ਹ ਤੋਂ। ਤੇ ਇਹ ਵੀ ਕਿਸੇ ਵੀ ਗੀਤ ਦੀ ਹੈ ਜਿਹੜੀ ਫਰਮਾਇਸ਼ ਸਾਨੂੰ ਪਾ ਰਹੇ ਨੇ। ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਸਾਡੇ ਹੱਥ ਦੇ ਵਿੱਚ ਫੋਨ ਤੇ ਪਹੁੰਚਿਆ ਹੈ ਸੁਨੇਹਾ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਓ, ਬਠਿੰਡਾ ਤੋਂ। ਲਿਖਦੇ ਨੇ ਜੋੜਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿਕਾਰ ਤੇ ਮੋਹ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ। ਲਿਖਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦੀਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਤੇ ਅਭਿਜੋਤ। ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸੁਨੇਹਾ ਸ਼ਾਮਿਲ ਕਰਨ ਲਈ। ਤੁਸੀਂ ਸਾਨੂੰ ਸੁਨੇਹਾ ਭੇਜਿਆ ਤੇ ਅਸੀਂ ਸ਼ਾਮਿਲ ਕੀਤਾ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਮੇਰੇ ਹੱਥ ਦੇ ਵਿੱਚ ਫੋਨ, ਪਿੰਡ ਚੰਗੋਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਤੋਂ। ਤੇ ਲਿਖਣ ਵਾਲੇ ਨੇ ਗੁਰਪ੍ਰੀਤ ਸਿੰਘ ਤੰਗੋਰੀ, ਜਸਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਸਹਿਜਪ੍ਰੀਤ ਕੌਰ। ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸਾਨੂੰ ਵਟਸਐਪ ਸੁਨੇਹਾ ਭੇਜਣ ਲਈ। ਤੇ ਅਗਲਾ ਸੁਨੇਹਾ ਮੇਰੇ ਕੋਲ ਪਹੁੰਚਿਆ ਹੈ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੇ। ਨਾਲ ਲਿਖਦੇ ਨੇ ਕਿ ਐਨੀ ਸੌਂਗ ਹੈ ਜਿਹੜਾ ਸਾਡੇ ਵਾਸਤੇ ਕੋਈ ਵੀ ਪ੍ਰਸਾਰਿਤ ਕਰ ਦਿਓ ਜੀ। ਤੇ ਆਪ ਸਭ ਜੀ ਦੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ, ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ।

0: ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਸੰਬੰਧੀ ਸੂਚਨਾ। ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਮਿਤੀ 23 ਅਗਸਤ ਦਿਨ ਐਤਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਚੱਲਣ ਵਾਲੇ ਸਿਲਸਿਲੇ ਪੈਗਾਮ ਦੀ ਰਿਕਾਰਡਿੰਗ ਦਿਨ ਸ਼ੁੱਕਰਵਾਰ ਮਿਤੀ 21 ਅਗਸਤ ਨੂੰ ਸ਼ਾਮ 4 ਵਜੇ ਕੀਤੀ ਜਾਵੇਗੀ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੈਗਾਮ ਪ੍ਰੋਗਰਾਮ ਪੈਗਾਮ 'ਚ ਸ਼ਾਮਿਲ ਹੋਣ ਤਾਂ ਆਪਣੀ ਸ਼ੇਰੋ ਸ਼ਾਇਰੀ ਰਚਨਾ ਸਾਨੂੰ ਭੇਜ ਦਿਓ ਪੈਗਾਮ ਦੇ ਨੰਬਰ 77173 73 146 'ਤੇ ਦਿਨ ਸ਼ੁੱਕਰਵਾਰ ਮਿਤੀ 21 ਅਗਸਤ ਸ਼ਾਮ 4 ਵਜੇ ਤੋਂ ਪਹਿਲਾਂ ਪਹਿਲਾਂ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ 23 ਅਗਸਤ ਦਿਨ ਐਤਵਾਰ ਸਵੇਰੇ 7 ਵਜੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:55 ਤੇ 3 ਸਕਿੰਟ ਤੇ ਪ੍ਰੋਗਰਾਮ ਸੁਰੇਲੀ ਦੁਪਹਿਰ ਤੇ ਜੀ ਹੁਣ ਪ੍ਰੋਗਰਾਮ ਦੇ ਤਹਿਤ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਕੁਝ ਖਤ। ਮੇਰੇ ਹੱਥ ਦੇ ਵਿੱਚ ਖਤ ਹੈ ਤੇ ਉਹ ਪਹੁੰਚਿਆ ਸਾਡੇ ਕੋਲ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਲਿਖਣ ਵਾਲੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਫੀਆ, ਭਾਈ ਸੁੱਚਾ ਪਾਠਕ। ਬਹੁਤ ਬਹੁਤ ਸ਼ੁਕਰੀਆ ਪਾਠਕ ਪਰਿਵਾਰ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਖਤ ਲਿਖਣ ਲਈ। ਤੇ ਅਗਲਾ ਖਤ ਮੈਸਕੇਟ ਨਾਭਾ ਤੋਂ ਤੇ ਖਤ ਲਿਖਣ ਵਾਲੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸਮਾਂ ਕੱਢ ਕੇ ਖਤ ਹੈ ਜਿਹੜਾ ਲਿਖਿਆ ਤੇ ਫਿਰ ਪੋਸਟ ਕੀਤਾ। ਇਸੇ ਤਰ੍ਹਾਂ ਖਤਾਂ ਦੀ ਲੜੀ ਦੇ ਵਿੱਚ ਅਗਲਾ ਖਤ ਮੇਰੇ ਹੱਥ ਦੇ ਵਿੱਚ ਪਹੁੰਚਿਆ ਪਿੰਡ ਕੋਟ ਸ਼ਮੀਰ ਨੇੜੇ ਮਾਖਾਪੱਤੀ ਪਾਰਕ ਜਥੇਦਾਰ ਬਾਬਾ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਪਾਲ ਸੁਨਿਆਰ, ਗੁਰਮੇਲ ਸਿੰਘ ਚੱਠੇਵਾਲਾ, ਪੱਪੂ ਸ਼ਰਮਾ ਤੇ ਲਿਖਦੇ ਨੇ ਕਿ ਕੋਈ ਵੀ ਜਿਹੜਾ ਗੀਤ ਹੈ ਸਾਨੂੰ ਸੁਣਾ ਦਿਓ ਤੇ ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਤਹਿਤ ਸਾਨੂੰ ਖਤ ਲਿਖਣ ਲਈ ਇਹ ਧੰਨਵਾਦ ਵੀ ਲਿਖ ਰਹੇ ਨੇ, ਸਾਡੇ ਵੱਲੋਂ ਵੀ ਆਪ ਜੀ ਦਾ ਧੰਨਵਾਦ। ਤੇ ਇਸੇ ਤਰ੍ਹਾਂ ਅਗਲਾ ਖਤ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪਹੁੰਚਿਆ ਹੈ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ। ਲਿਖਣ ਵਾਲੇ ਨੇ ਸੀਤਾ ਰਾਮ ਕੇਸਰੀ, ਸੁੱਖਾ ਸਿੰਘ ਸਰਪੰਚ, ਕੋਠੇ ਢਾਬਾ ਵਾਲੇ ਦੇਬੀ ਕੋਟਲੀ, ਕੁੰਡਾ ਫਾਰਮ, ਨੀਲਾ ਸਿੰਘ ਪਿੰਡ ਗੰਗਾ, ਕਾਲਾ ਹਲਵਾਈ ਰੂਪ ਸਿੰਘ ਸਰਵਿਸ ਸਟੇਸ਼ਨ ਰਾਣਾ ਨੰਬਰਦਾਰ ਤੇ ਧਰਮਾ ਕੋਟਲੀ, ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਖਤ ਲਿਖਿਆ ਤੇ ਅਗਲਾ ਖਤ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪਹੁੰਚਿਆ ਸਾਡੇ ਕੋਲ ਮੁਕਤਸਰ ਤੋਂ। ਲਿਖਣ ਵਾਲੇ ਨੇ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ ਤੇ ਰਵਨੀਤ ਤੇ ਨਾਲ ਨਿਸ਼ਾ, ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਅਗਲਾ ਖਤ ਸਾਡੇ ਕੋਲ ਸਫ਼ਰ ਕਰਕੇ ਪਹੁੰਚਿਆ ਹੈ ਬਾਗਪਤ ਉੱਤਰ ਪ੍ਰਦੇਸ਼ ਤੋਂ। ਲਿਖਣ ਵਾਲੇ ਨੇ ਸੰਜੇ ਢੀਂਗੀਆਂ, ਨਮਨ ਢੀਂਗੀਆਂ, ਅਪਾਰ ਢੀਂਗੀਆਂ, ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ। ਤੇ ਲਿਖਦੇ ਨੇ ਖਤ ਦੇ ਵਿੱਚ, ਆਦਰਨੀਯ ਪ੍ਰਸਾਰਕ ਜੀ ਨਮਸਕਾਰ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ ਆਪ ਜੀ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸਮਾਂ ਕੱਢ ਕੇ ਖਤ ਲਿਖਿਆ ਤੇ ਅਗਲਾ ਖਤ ਸ਼ਾਮਿਲ ਕਰਨ ਲੱਗੇ ਹਾਂ ਪਹੁੰਚਿਆ ਹੈ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ। ਲਿਖਣ ਵਾਲੇ ਨੇ ਲਛਮਣ ਸਿੰਘ ਕਾਰੂ, ਲਵਨੀਤ ਸਿੰਘ ਕਾਰੂ, ਮੁਖਤਿਆਰ ਸਿੰਘ, ਗੁਰਦਿਆਲ ਸਿੰਘ ਜੀ ਤੇ ਰਾਜਾ, ਬਹੁਤ ਬਹੁਤ ਸ਼ੁਕਰੀਆ ਆਪ ਸਭ ਜੀ ਦਾ ਪ੍ਰੋਗਰਾਮ ਦੇ ਤਹਿਤ ਖਤ ਲਿਖਣ ਲਈ ਤੇ ਆਪ ਸਭ ਦੀ ਰਲੀ ਮਿਲੀ ਫਰਮਾਇਸ਼ ਦੇ ਤਹਿਤ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਇਹ ਗੀਤ।

0: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:59 ਤੇ 30 ਸਕਿੰਟ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਗੀਤੋਂ ਭਰੀ ਕਹਾਣੀ ਹੈ, ਜਿਸ ਦਾ ਤੁਸੀਂ ਆਨੰਦ ਮਾਣੋਗੇ। ਤੇ ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।
1: ये है विविध भारती राष्ट्रीय सेवा देश की सुरीली धड़कन कार्यक्रम। हेलो सहेली, बस कुछ ही पलों में।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਸ਼ਾਮ ਦੇ 5:17 ਹੋ ਚੁੱਕੇ ਨੇ ਤੇ ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ।

0: जी स्रोतियो, पेश है प्रोग्राम साडे पिंड साडे खेत, जिस दा विषय है त्रिंजन। प्रोग्राम दा संचालन करनगे श्री बलजीत शर्मा ते अनुमीत कौर।
1: ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ? ਦੋਸਤੋ, ਅੱਜ ਤੁਹਾਡਾ ਵੀ ਉਲਾਂਭਾ ਲਾ ਦਿੰਨੇ ਆ ਕਿ ਮੈਡਮ ਅਨੁਮੀਤ ਕਿੱਧਰ ਗਏ। ਭਾਈ ਮੈਡਮ ਅਨੁਮੀਤ, ਤੁਹਾਨੂੰ ਪਤਾ ਹੀ ਆ ਕਿ ਸਾਉਣ ਦਾ ਮਹੀਨਾ ਚੱਲਦਾ ਤੇ ਮੈਨੂੰ ਲੱਗਦਾ ਪੇਕੇ ਗਏ ਹੋਏ ਸੀਗੇ। ਅਨੁਮੀਤ ਜੀ ਆਇਆਂ ਨੂੰ
2: ਜੀ ਬਹੁਤ ਬਹੁਤ ਸ਼ੁਕਰੀਆ, ਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚ ਨਾ ਅਨੁਮੀਤ, ਤੇਰੇ ਬਿਨਾਂ ਤਾਂ ਰੌਣਕਾਂ ਹੀ ਘੱਟ ਗਿਆ ਸੀ। ਅਸਲ ਵਿੱਚ ਨਾ ਅਨੁਮੀਤ, ਗੱਲ ਕੁਛ ਨੀ ਹੁੰਦੀ, ਗੱਲ ਸਿਰਫ ਹੁੰਦਾ ਇੱਕ ਟੀਮ ਵਰਕ।
2: ਜੀ ਇਹ ਤਾਂ ਹੈ।
1: ਹਾਂ, ਉਹ ਕਹਿੰਦੇ ਹੁੰਦੇ ਨਾ, ਕੱਲੀ ਹੋਵੇ ਨਾ ਵਣਾ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ।
2: ਬਿਲਕੁਲ ਸਹੀ,
1: ਕੱਲਾ ਨਾ ਹੋਵੇ ਪੁੱਤ ਬਾਹਮਣ ਦਾ।
2: ਜੀ
1: ਕਹਿਣਾ, ਇਹ ਪ੍ਰੋਗਰਾਮ ਮੈਂ ਕੱਲਾ ਤੁਹਾਡੇ ਬਿਨਾਂ ਕਿਵੇਂ ਬਣਾ ਸਕਦਾ ਸੀਗਾ? ਸੁਖਜੀਤ ਦੀ ਸਪੋਰਟ, ਸਤਪਾਲ ਦੀ ਸਪੋਰਟ, ਇਹ ਸਾਰਾ ਜਿਹੜਾ ਹੈਗਾ ਟੀਮ ਵਰਕ ਹੁੰਦਾ ਗਾ।
2: ਤੇ
1: ਮੇਰਾ ਤਾਂ ਇੱਕ ਆਈਡੀਆ ਸੀ, ਠੀਕ ਹੈ ਨਾ, ਤੇ ਉਸ ਆਈਡੀਏ ਨੂੰ ਜਿਹੜਾ ਹੈਗਾ ਤੁਸੀਂ ਪੂਰ ਚੜਾਇਆ ਸਾਰਿਆਂ ਨੇ ਰਲ ਕੇ। ਤੇ ਹੁਣ ਆਪਾਂ ਬਾਹਲੀਆਂ ਗੱਲਾਂ ਜੀ ਨਾ ਕਰੀਏ ਤੇ ਮੇਨ ਵਿਸ਼ੇ ਤੇ ਆਈਏ, ਤੇ ਅੱਜ ਦਾ ਵਿਸ਼ਾ ਤੂੰ ਦੱਸ ਕੁੜੀਏ।
2: ਸੋ ਜਿਵੇਂ ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਦੱਸਿਆ ਵੀ ਮੈਂ ਛੁੱਟੀਆਂ ਚ ਕਿੱਥੇ ਗਈ ਸੀ, ਤਾਂ ਮੈਂ ਪੇਕੇ ਗਈ ਸੀ।
1: ਅੱਛਾ,
2: ਤੇ ਪੇਕੇ ਮੈਂ ਉੱਥੇ ਕੀ ਕਰਦੀ ਸੀ? ਸਹੇਲੀਆਂ ਨਾਲ ਮਿਲਦੀ ਸੀ। ਜੇ ਆਪਾਂ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਕੁਛ ਕ ਸਾਲ ਪਹਿਲਾਂ ਜਦੋਂ ਪੇਕੇ ਜਾਂਦੀਆਂ ਸੀ ਸਹੇਲੀਆਂ ਰਲ ਮਿਲ ਕੇ, ਉਹ ਕਿੱਥੇ ਬਹਿੰਦੀਆਂ ਸੀ?
1: ਤ੍ਰਿੰਜਣਾ ਚ।
2: ਬਿਲਕੁਲ,
3: ਬੇੜੀ ਦਾ ਪੂਰ ਤ੍ਰਿੰਜਣ ਦੀ

0: ਸੋ ਅੱਜ ਦਾ ਜੋ ਸਾਡਾ ਵਿਸ਼ਾ ਉਹ ਤ੍ਰਿੰਜਣ ਬਾਰੇ ਹੀ ਹੈ ਤੇ ਆਂਢ ਗੁਆਂਢ ਦੀਆਂ ਕੁੜੀਆਂ ਦਾ ਇੱਕ ਥਾਂ ਤੇ ਇਕੱਠਿਆਂ ਹੋ ਕੇ ਸ਼ੋਪ ਕੱਤਣਾ ਤੇ ਇਸ ਕੱਤਣ ਨੂੰ ਤ੍ਰਿੰਜਣ ਕਹਿੰਦੇ ਸੀ।
1: ਅੱਛਾ,
0: ਸ਼ੁਰੂ ਸ਼ੁਰੂ ਦੇ ਵਿੱਚ ਜਦ ਹਰ ਕੰਮ ਹੱਥੀ ਕੀਤਾ ਜਾਂਦਾ ਸੀਗਾ, ਮਸ਼ੀਨੀ ਯੁੱਗ ਹਲੇ ਆਇਆ ਨਹੀਂ ਸੀ, ਉਸ ਵੇਲੇ ਨਾ ਤਨ ਢਕਣ ਦੇ ਲਈ ਕੱਪੜਾ ਤਿਆਰ ਕਰਨ ਦੇ ਲਈ ਰੂੰ ਦੇ ਵਿੱਚੋਂ ਧਾਗਾ ਚਰਖਿਆਂ ਦੇ ਰਾਹੀਂ ਕੱਤ ਕੇ ਬਣਾਉਂਦੇ ਸੀ ਤੇ ਹਰ ਘਰ ਦੇ

0: ਕਈ ਚਰਖੇ ਹੁੰਦੇ ਤੇ ਜਿੱਥੋਂ ਤੱਕ ਮੈਨੂੰ ਪਤਾ ਵੀ ਹਰ ਸਵਾਣੀ ਦੇ ਜਿਹੜੀ ਦਾਜ ਦੀ ਸਭ ਤੋਂ ਵਧੀਆ ਤੇ ਕੀਮਤੀ ਚੀਜ਼ ਮੰਨੀ ਜਾਂਦੀ ਸੀ ਨਾ ਉਹ ਚਰਖਾ ਹੀ ਹੁੰਦਾ ਸੀ
1: ਜੀ।
0: ਜਿਵੇਂ ਦਾਦੀਆਂ ਜਾਂ ਕਹਿ ਲੋ ਮੰਮੀ ਵਰਗੀਆਂ ਹਨਾ ਦਾਦੀਆਂ ਪੜਦਾਦੀਆਂ ਆਪਣੀਆਂ ਉਹ ਵੀ ਇਹ ਕਹਿੰਦੀਆਂ ਸੀ ਮੇਰਾ ਚਰਖਾ ਮੇਰਾ ਚਰਖਾ, ਮਤਲਬ ਉਹਨਾਂ ਨੂੰ ਐ ਲੱਗਦਾ ਸੀ ਵੀ ਇਹ ਪਤਾ ਨੀ ਕਿੱਡੀ ਕੁ ਵੱਡੀ ਚੀਜ਼ ਹੈ ਜਿਹਦੇ ਨਾਲ ਅਸੀਂ ਕੱਪੜਾ ਤਿਆਰ ਕਰਨ ਵਾਸਤੇ ਧਾਗਾ ਤਿਆਰ ਕਰਦੇ ਆ, ਵੀ ਇੱਕ ਕਹਿ ਲੋ ਵੀ ਇਸਤਰੀ ਦਾ ਅਨਮੋਲ ਗਹਿਣਾ ਹੀ ਸੀ।
1: ਹਾਂ ਇਹ ਤਾਂ ਵਾਕਈ ਆ ਕਿ ਹੁਣ ਜਿਹੜਾ ਹੈਗਾ ਮੈਂ ਆਪਦੀ ਮਾਂ ਦਾ ਚਰਖਾ
0: ਜੀ
1: ਠੀਕ ਆ ਤੇ ਆਪਦੀ ਦਾਦੀ ਦਾ ਚਰਖਾ
0: ਹਾਂਜੀ
1: ਅਜੇ ਤੱਕ ਸਾਂਭ ਕੇ ਰੱਖਿਆ ਵਾ।
0: ਬਿਲਕੁਲ ਵਧੀਆ ਗੱਲ ਹੈ।
1: ਹਾਂ ਉਹ ਹੁਣ ਮਾਤਾ ਜੀ ਪੂਰੇ ਹੋ ਗਏ, ਮਾਤਾ ਜੀ ਦੇ ਪੂਰੇ ਹੋਣ ਤੋਂ ਬਾਅਦ ਉੱਪਰ ਦਬਕੇ ਦੇ ਉੱਤੇ ਉਹ ਚਰਖਾ ਪਿਆ ਸੀਗਾ।
0: ਅੱਛਾ ਜੀ।
1: ਤੇ ਉਹ ਚਰਖਾ ਮੈਂ ਬੜੀ ਰੀਝ ਦੇ ਨਾਲ ਮੈਂ ਆਪਦੀ ਮਾਂ ਨੂੰ ਛੋਟੇ ਹੁੰਦੇ ਕੱਤਦੇ ਦੇਖਿਆ
0: ਹਾਂਜੀ
1: ਠੀਕ ਹੈ, ਦਰੀਆਂ ਬੁਣਦੇ ਦੇਖਿਆ
0: ਜੀ।
1: ਪਹਿਲਾਂ ਬੁੜੀਆਂ ਨੂੰ ਸ਼ੌਂਕ ਹੁੰਦਾ ਸੀ, ਤ੍ਰਿੰਜਣਾ ਚ ਬਹਿੰਦੀਆਂ ਸੀ, ਇੱਕ ਦੂਜੇ ਨਾਲ ਦੁੱਖ ਸੁੱਖ ਕਰਦੀਆਂ ਸੀਗੀਆਂ ਠੀਕ ਹੈ, ਤੇ ਰਲ ਮਿਲ ਕੇ ਜਿਹੜਾ ਹੈਗਾ ਗੀਤ ਵੀ ਗਾਉਂਦੀਆਂ ਰਹਿੰਦੀਆਂ।
2: ਵੀਰੇ ਤੂੰ ਬਸ ਕਰ ਐਕਟਿਵਾ ਚਮਕਾਉਣੀ, ਮੈਨੂੰ ਡਿਸਪੈਂਸਰੀ ਛੱਡਿਆ, ਨਾਲੇ ਬਾਪੂ ਜੀ ਤੁਹਾਡੀ ਰੋਟੀ ਮੈਂ ਬਣਾ ਕੇ ਰੱਖਤੀ ਆ।
3: ਠੀਕ ਹੈ ਪੁੱਤ, ਬਸ ਮੈਂ ਖੇਤਾਂ ਨੂੰ ਚੱਲਿਆ ਤੇ ਤੂੰ ਡਿਸਪੈਂਸਰੀ ਤੋਂ ਲੇਟ ਨਾ ਹੋ ਜੀ।
4: ਹੋ ਬਾਪੂ ਐ ਕਿਵੇਂ ਲੇਟ ਹੋ ਜੂ ਭੈਣ, ਜਦੋਂ ਛੱਡੀ ਨਾ ਐਕਟਿਵਾ 100 ਤੇ 10 ਮਿੰਟਾਂ ਚ ਲਾ ਦੂ ਡਿਸਪੈਂਸਰੀ
3: ਤੇ। ਜਾ ਛੱਡਿਆ ਪੁੱਤ।
2: ਵੀਰੇ ਤੂੰ ਛੇਤੀ ਕੱਢ ਐਕਟਿਵਾ ਬਾਹਰ, ਜ਼ਿਆਦਾ ਗੱਲਾਂ ਨਾ ਮਾਰ। ਅੱਛਾ ਬੇਬੇ ਨਾਲੇ ਮੈਂ ਸਾਰੇ ਕੰਮ ਕਰਤੇ ਆ, ਬਾਪੂ ਦੀ ਰੋਟੀ ਵੀ ਬਣਾਤੀ, ਵੀਰੇ ਦੀ ਕਮੀਜ਼ ਵੀ ਪ੍ਰੈਸ ਕਰਤੀ, ਰਾਤੀ ਸਾਗ ਵੀ ਬਣਾਤਾ ਤੇ ਦੁੱਧ ਨੂੰ ਉਬਾਲਾ ਵੀ ਦੇਤਾ ਸੀ। ਨਾਲੇ ਬੇਬੇ ਹੁਣ ਤੇਰੀ ਧੀ ਪੜ੍ਹ ਲਿਖ ਗਈ ਆ, ਕੱਲੀ ਪੜ੍ਹ ਲਿਖ ਨੀ, ਪੜ੍ਹ ਲਿਖ ਕੇ ਡਿਸਪੈਂਸਰੀ ਚ ਨਰਸ ਵੀ ਲੱਗ ਗਈ ਆ, ਹੁਣ ਨਾ ਝੜਕੀ ਬੇਬੇ ਮੈਨੂੰ। ਕਾਸ਼ ਤੂੰ ਮੈਨੂੰ ਝੜਕ ਸਕਦੀ ਬੇਬੇ,

0: ਹਰ ਘਰ ਦੇ ਵਿੱਚ ਜਿਵੇਂ ਮੈਂ ਦੱਸਿਆ ਵੀ ਬਹੁਤ ਸਾਰੇ ਚਰਖੇ ਹੁੰਦੇ ਸੀ, ਕੁੜੀਆਂ ਬਹੂਆਂ ਤੇ ਬੁੜੀਆਂ ਘਰਾਂ ਦੇ ਵਿੱਚ ਚਰਖੇ ਕੱਤਦੀਆਂ ਹੁੰਦੀਆਂ, ਤੇ ਉਹਨਾਂ ਸਮਿਆਂ ਦੇ ਵਿੱਚ ਪਿੰਡ ਜਿਹੜੇ ਕਹਿ ਲਈਏ ਵੀ ਆਤਮ ਨਿਰਭਰ ਹੀ ਹੁੰਦੇ ਸੀਗੇ, ਤੇ ਬਹੁਤ ਹੀ ਘੱਟ ਵਸਤੂਆਂ ਹੁੰਦੀਆਂ ਸੀ ਜਿਹੜੀਆਂ ਸ਼ਹਿਰਾਂ ਚੋਂ ਖਰੀਦਣੀਆਂ ਪੈਂਦੀਆਂ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਵੀ ਜਿਹੜੀਆਂ ਮੁੱਢਲੀਆਂ ਲੋੜਾਂ ਜਿਵੇਂ ਰੋਟੀ, ਕੱਪੜਾ ਤੇ ਮਕਾਨ ਪਿੰਡਾਂ ਚੋਂ ਹੀ ਪੂਰੀਆਂ ਹੋ ਜਾਂਦੀਆਂ ਸੀ, ਤੇ ਕਪਾਹ ਨੂੰ ਵੇਲ ਕੇ ਤੁੰਬ ਕੇ ਸੂਤ ਚਰਖਿਆਂ ਦੇ ਰਾਹੀਂ ਕੱਤਿਆ ਜਾਂਦਾ। ਇਹ ਸੂਤ ਤੋਂ ਹੀ ਕੱਪੜਾ ਤਿਆਰ ਕੀਤਾ ਜਾਂਦਾ ਸੀਗਾ, ਤੇ ਇਸੇ ਕੱਪੜੇ ਨੂੰ ਖੱਦਰ ਦਾ ਕੱਪੜਾ ਕਹਿੰਦੇ ਸੀ।
1: ਬਿਲਕੁਲ ਸਿਆਣੀ ਗੱਲ ਹੈ ਕਿ ਸਾਦਾ ਪਹਿਰਾਵਾ ਸੀ ਤੇ ਸਾਦਾ ਖਾਣਾ ਸੀ
0: ਜੀ।
1: ਪਹਿਲੇ ਸਮਿਆਂ ਚ ਨਾ ਉਮੀਦ ਕੁੜੀਆਂ ਨੂੰ ਬੜਾ ਪੜਾਇਆ ਨਹੀਂ ਜਾਂਦਾ ਸੀ,
0: ਹਾਂਜੀ,
1: ਇਸ ਕਰਕੇ ਕੁੜੀ

0: ਬੱਚਿਆਂ ਦਾ ਜਿਆਦਾ ਸਮਾਂ ਨਾ ਘਰ ਦੇ ਕੰਮਾਂ ਕਾਰਾਂ ਚ ਹੀ ਬੀਤਦਾ।
1: ਹਾਂਜੀ,
0: ਸੂਤ ਕੱਤਣਾ, ਦਰੀਆਂ ਬੁਣਨਾ, ਕਢਾਈ ਕਰਨਾ ਤੇ ਬੁਣਾਈ ਕਰਨ ਦੇ ਕੰਮਾਂ ਚ ਕੁੜੀਆਂ ਨੂੰ ਮਾਹਰ ਕੀਤਾ ਜਾਂਦਾ।
1: ਜੀ ਬਿਲਕੁਲ,
0: ਕੁੜੀਆਂ ਜਿਹੜੀਆਂ ਨਾ ਆਪਣੇ ਦਾਜ ਦਾ ਸਮਾਨ ਵੀ ਆਪ ਹੀ ਤਿਆਰ ਕਰਦੀਆਂ ਹੁੰਦੀਆਂ। ਦਾਜ ਦੀਆਂ ਜਿਹੜੀਆਂ ਬਹੁਤੀਆਂ ਵਸਤਾਂ ਨਾ ਖੱਦਰ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ।
1: ਇਹ ਤਾਂ ਹੁਣੇ ਆ 10-12 ਸਾਲਾਂ ਦਾ ਰਿਵਾਜ ਜਿਹਾ ਬਦਲ ਗਿਆ। ਇਸ ਤੋਂ ਪਹਿਲਾਂ ਤੱਕ ਤਾਂ ਕੁੜੀਆਂ ਜਿਹੜੀਆਂ ਆਪਦੇ ਦਾਜ ਵਾਸਤੇ ਕੋਈ ਗੱਦੀਆਂ ਦੀ ਕਢਾਈ ਕਰਦੀ, ਕੋਈ ਚਾਦਰਾਂ ਤੇ ਕਢਾਈ ਕਰਦੀ, ਕੋਈ ਪੇਂਟ ਕਰਦੀ, ਰੁਮਾਲ ਕੱਢਣੇ, ਸਰਾਣੇ ਬਣਾਉਣੇ, ਇਹੋ ਜਿਹਾ ਕੁਛ ਤਾਂ 10-15 ਸਾਲ ਪਹਿਲਾਂ ਤੱਕ ਵੀ ਚੱਲਦਾ ਰਿਹਾ ਸੀ। ਪਰ ਅੱਜ ਕੱਲ ਸ਼ਾਇਦ ਮਾਡਰਨਾਈਜੇਸ਼ਨ ਜ਼ਿਆਦਾ ਹੋ ਗਈ ਹੈ, ਵੀ ਲੋਕਾਂ ਨੂੰ ਇਹ ਚੀਜ਼ਾਂ ਦੀ ਕੋਈ ਵੈਲਿਊ ਲੱਗਦੀ ਨਹੀਂ ਹੁਣ।
0: ਜਿਹੜਾ ਨਾ ਕੁੜੀਆਂ ਦਾ ਜਿਹੜਾ ਸਾਰਿਆਂ ਤੋਂ ਜ਼ਿਆਦਾ ਸਮਾਂ ਸੀ ਨਾ ਉਹ ਚਰਖਾ ਕੱਤਣ ਤੇ ਹੀ ਲੱਗਦਾ।
1: ਜੀ,
0: ਤੇ ਜਿਹੜਾ ਸਾਰਿਆਂ ਨਾਲੋਂ ਵਧੀਆ ਚਰਖਾ ਹੁੰਦਾ ਸੀ ਨਾ ਉਹ ਟਾਲੀ ਦੀ ਲੱਕੜ ਦਾ ਗਿਣਿਆ ਜਾਂਦਾ।
1: ਬਿਲਕੁਲ,
0: ਦੂਸਰੀਆਂ ਲੱਕੜਾਂ ਦੇ ਵੀ ਚਰਖੇ ਬਣਾਏ ਜਾਂਦੇ। ਇਹਦੇ ਬਾਰੇ ਇੱਕ ਬੋਲੀ ਵੀ ਮਸ਼ਹੂਰ ਆ, ਮੈਨੂੰ ਲੱਗਦਾ ਤੇਰੇ ਮੂੰਹੋਂ ਫਬੂਗੀ।
1: ਕਿੱਕਰ ਦਾ ਮੇਰਾ ਚਰਖਾ ਮਾਏ ਟਾਲੀ ਦਾ ਕਰਵਾ ਦੇ, ਇਸ ਚਰਖੇ ਦਾ ਹਿਲੇ ਮੰਜੇਰੂ, ਮਾਲਾ ਬਹੁਤੀਆਂ ਖਾਵੇ, ਮੇਰੇ ਨਾਲ ਦੀਆਂ ਕੱਤ ਕੇ ਸੌਂਗੀਆਂ, ਮੈਥੋਂ ਕੱਤਿਆ ਨਾ ਜਾਵੇ ਚਰਖਾ ਬੂ ਚੰਦਰਾ, ਮੇਰੀ ਨੀਂਦ ਗਵਾਵੇ ਚਰਖਾ ਬੂ ਚੰਦਰਾ, ਮੇਰੀ ਨੀਂਦ ਗਵਾਵੇ ਚਰਖਾ ਬੂ ਚੰਦਰਾ।
0: ਗਰਮੀ ਦੀਆਂ ਦੁਪਹਿਰਾਂ ਤੇ ਸਰਦੀਆਂ ਦੀਆਂ ਰਾਤਾਂ ਨੂੰ ਨਾ
1: ਹਾਂਜੀ
0: ਆਪਣੇ ਖੁੱਲੇ ਵਿਹੜੇ ਹੁੰਦੇ ਸੀ
1: ਜੀ,
0: ਜਾਂ ਵਿਹੜਿਆਂ ਜਾਂ ਸਭਾਤਾਂ ਚ ਤ੍ਰਿੰਝਣਾਂ ਲੱਗਦੀਆਂ ਹੁੰਦੀਆਂ।
1: ਹਾਂਜੀ,
0: ਗਲੀ ਗਵਾਂਢ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਤ੍ਰਿੰਝਣ ਲਾਉਂਦੀਆਂ
1: ਜੀ,
0: ਆਪਣੇ ਆਪਣੇ ਚਰਖੇ ਬੋਹੀਏ ਚ ਪੂਣੀਆਂ ਤੇ ਬੈਠਣ ਲਈ ਪੀੜੀਆਂ ਲੈ ਕੇ ਇੱਕ ਮਿੱਥੇ ਹੋਏ ਘਰ ਚ ਪਹੁੰਚ ਜਾਂਦੀਆਂ
1: ਜੀ।

ਲੀਡਰ ਆਮ ਤੌਰ ਤੇ ਉਸ ਕੁੜੀ ਨੂੰ ਮਿੱਥਿਆ ਜਾਂਦਾ ਜਿਹੜੀ ਚਰਖਾ ਕੱਤਣ ਚ ਤੇਜ ਹੁੰਦੀ। ਫਿਰ ਕੁੜੀਆਂ ਆਪਣੀਆਂ ਆਪਣੀਆਂ ਪੂਣੀਆਂ ਚੋਂ ਮਿਥੀ ਗਿਣਤੀ ਅਨੁਸਾਰ ਪੂਣੀਆਂ ਲੀਡਰ ਕੁੜੀ ਨੂੰ ਫੜਾਉਂਦੀਆਂ। ਉਹ ਲੀਡਰ ਕੁੜੀ ਇੱਕ ਕੁੜੀ ਦੀਆਂ ਪੂਣੀਆਂ ਲੈ ਕੇ ਉਸਦੇ ਉੱਪਰ ਦੂਜੀ ਕੁੜੀ ਦੀਆਂ ਪੂਣੀਆਂ ਕਰਾਸ ਬਣਾ ਕੇ, ਫਿਰ ਉਸ ਉੱਪਰ ਤੀਜੀ ਕੁੜੀ ਦੀਆਂ ਪੂਣੀਆਂ ਦਾ ਕਰਾਸ ਬਣਾ ਕੇ, ਤੇ ਫਿਰ

0: ਲੈ ਕੇ ਉਸ ਦੇ ਉੱਪਰ ਦੂਜੀ ਕੁੜੀ ਦੀਆਂ ਪੂਣੀਆਂ ਕ੍ਰਾਸ ਬਣਾ ਕੇ, ਫਿਰ ਉਸ ਉੱਪਰ ਤੀਜੀ ਕੁੜੀ ਦੀਆਂ ਪੂਣੀਆਂ ਦਾ ਕ੍ਰਾਸ ਬਣਾ ਕੇ, ਤੇ ਫਿਰ ਇਸੇ ਤਰ੍ਹਾਂ ਸਾਰੀਆਂ ਕੁੜੀਆਂ ਦੀਆਂ ਪੂਣੀਆਂ ਇਕੱਠੀਆਂ ਕਰ ਲੈਂਦੀ
1: ਜੀ।
0: ਇਹਨਾਂ ਇਕੱਠੀਆਂ ਕੀਤੀਆਂ ਪੂਣੀਆਂ ਦੇ ਗੁੱਛੇ ਛੱਜ ਚ ਰੱਖੇ ਜਾਂਦੇ। ਇਹਨਾਂ ਇਕੱਠੀਆਂ ਕੀਤੀਆਂ ਪੂਣੀਆਂ ਨੂੰ ਸ਼ੋਪ ਪਾਉਣਾ ਕਹਿੰਦੇ।
1: ਸ਼ੋਪ ਪਾਉਣ ਵਾਲੇ ਛੱਜ ਨੂੰ ਉਸ ਲੀਡਰ ਕੁੜੀ ਦੇ ਕੋਲ ਰੱਖਿਆ ਜਾਂਦਾ ਤੇ ਗੋਲ ਘੇਰੇ ਚ ਚਰਖੇ ਡਾਏ ਜਾਂਦੇ। ਫਿਰ ਲੀਡਰ ਕੁੜੀ ਜਿਸ ਤਰਤੀਬ ਅਨੁਸਾਰ ਪੂਣੀਆਂ ਦਾ ਗੁੱਛਾ ਬਣਾਇਆ ਹੁੰਦਾ ਸੀ, ਉਸ ਤਰਤੀਬ ਅਨੁਸਾਰ ਹੀ ਪੂਣੀਆਂ ਦੇ ਇੱਕ ਗੁੱਛੇ ਨੂੰ ਕੁੜੀਆਂ ਵਿੱਚ ਵੰਡ ਦਿੰਦੀ। ਪੂਣੀਆਂ ਵੰਡਣ ਤੇ ਕੁੜੀਆਂ ਕੱਤਣਾ ਸ਼ੁਰੂ ਕਰ ਦਿੰਦੀਆਂ। ਇਸੇ ਤਰ੍ਹਾਂ ਸ਼ੋਪ ਦੇ ਪਾਏ ਸਾਰੇ ਗੁੱਛੇ ਕੁੜੀਆਂ ਕੱਤਦੀਆਂ ਰਹਿੰਦੀਆਂ। ਇਸ ਕੱਤ ਕਤਾਈ ਦੇ ਵਿੱਚ ਹੀ ਕੁੜੀਆਂ ਦੀਆਂ ਆਪਸ ਦੇ ਵਿੱਚ ਨੋਕ ਝੋਕ ਵੀ ਚੱਲਦੀਆਂ ਰਹਿੰਦੀਆਂ, ਗੀਤ ਵੀ ਗਾਉਂਦੀਆਂ, ਭੁੱਜੇ ਦਾਣੇ ਗੁੜ ਮੂੰਗਫਲੀ ਵੀ ਖਾਂਦੀਆਂ। ਜਦ ਇਹਨਾਂ 53 ਕੱਤ ਦੀਆਂ ਕੁੜੀਆਂ ਦੇ ਵਿਆਹ ਹੋ ਜਾਂਦੇ ਫੇਰ ਤਾਂ ਇਹਨਾਂ ਦਾ ਕਦੇ ਕਦਾਈ ਹੀ ਮੇਲ ਹੁੰਦਾ।
0: ਬੇੜੀ ਦਾ ਪੂਰ 53 ਦੀਆਂ ਕੁੜੀਆਂ ਸਬੱਬ ਨਾਲ ਹੋਣ ਇਕੱਠੀਆਂ। ਇਹਨਾਂ 53 ਚ ਕੱਤਦੀਆਂ ਕਈ ਮੁਟਿਆਰਾਂ ਦੇ ਰੰਗ ਰੂਪ ਜਵਾਨੀ ਜੋਬਣ ਦੀ ਵੀ ਚਰਚਾ ਹੁੰਦੀ ਰਹਿੰਦੀ। ਨਿੱਕੀ ਹੁੰਦੀ ਮੈਂ ਰਹੀ ਨਾਨਕੇ, ਖਾਂਦੀ ਦੁੱਧ ਮਲਾਈਆਂ, ਤੁਰਦੀ ਦਾ ਲੱਕ ਝੂਟੇ ਖਾਂਦਾ, ਪੈਰੀ ਝਾਂਜਰਾਂ ਪਾਈਆਂ, 53 ਚ ਕੱਤਦੀ ਦਾ ਦੇਵੇ ਰੂਪ ਦੁਹਾਈਆਂ। ਵਿਆਹ ਤੋਂ ਬਾਅਦ ਕਈ ਵਾਰ ਮਾਵਾਂ ਨੂੰ ਆਪਣੀ ਕੁੜੀ ਦੀਆਂ ਸਹੇਲੀਆਂ ਨੂੰ 53 ਚ ਕੱਤਦੀਆਂ ਵੇਖ ਕੇ ਆਪਣੀਆਂ ਧੀਆਂ ਯਾਦ ਆ ਜਾਂਦੀਆਂ।
1: 53 ਦੇ ਵਿੱਚ ਕੱਤਣ ਸਹੇਲੀਆਂ, ਗੁੱਡੀਆਂ ਨਾਲ ਗੁੱਡੀਆਂ ਜੋੜ, ਹੁਣ ਕਿਉਂ ਰੋਨੀ ਏ ਧੀਆਂ ਨੂੰ ਸਹੁਰੇ ਤੋਰ। ਅੱਜ ਕੋਈ ਵੀ ਖੱਦਰ ਨਹੀਂ ਪਾਉਂਦਾ, ਚਰਖਾ ਕੱਤਣ ਦਾ ਰਿਵਾਜ ਵੀ ਨਾ ਦੇ ਬਰਾਬਰ ਹੈ। ਪਿੰਡਾਂ ਵਿੱਚ ਕੋਈ ਕੋਈ ਬੁੜੀ ਹੀ ਚਰਖਾ ਕੱਤਦੀ ਦਿਸੂਗੀ। ਹੁਣ ਪਿੰਡ ਪਿੰਡ ਸਕੂਲ ਖੁੱਲੇ ਨੇ, ਸਾਰੀਆਂ ਕੁੜੀਆਂ ਹੀ ਪੜ੍ਹਦੀਆਂ ਨੇ। ਅੱਜ ਦੀਆਂ ਬਹੁਤੀਆਂ ਕੁੜੀਆਂ ਚਰਖਾ ਕੱਤਣਾ ਵੀ ਨਹੀਂ ਜਾਣਦੀਆਂ। ਛੋਪ ਪਾ ਕੇ 53 ਕੱਤਣਾ ਕੀ ਹੁੰਦਾ ਅੱਜ ਦੀ ਕੋਈ ਵੀ ਕੁੜੀ ਨਹੀਂ ਦੱਸ ਸਕੇਗੀ, ਤੇ ਨਾ ਹੀ ਤੁਹਾਨੂੰ 53 ਕਿਤੇ ਨਜ਼ਰ ਆਊਗਾ। ਸੁੰਨੇ ਪਏ ਨੇ 53 ਅੱਜ ਤੇਰੇ, ਸੁੰਨੇ ਪਏ ਨੇ 53 ਅੱਜ ਤੇਰੇ, ਚਰਖੇ ਦੀ ਗੂੰਜ ਨਾ ਸੁਣੇ। ਸੋ ਸਾਡਾ ਇਹ 53 ਦਾ ਵਿਰਸਾ ਜਿਹੜਾ ਕਿ ਅੱਜ ਕੱਲ ਬਿਲਕੁਲ ਹੀ ਅਲੋਪ ਹੋ ਚੁੱਕਿਆ ਹੈ। ਸਮਾਜ ਦੇ ਬਦਲਦੇ ਹੋਏ ਰੂਪ ਦੇ ਨਾਲ ਜਿਵੇਂ ਜਿਵੇਂ ਕੁੜੀਆਂ ਦੀ ਪੜ੍ਹਾਈ ਵੱਧ ਰਹੀ ਹੈ, ਕੁੜੀਆਂ ਅੱਗੇ ਵੱਧ ਰਹੀਆਂ ਨੇ, ਨੌਕਰੀ ਕਰ ਰਹੀਆਂ ਨੇ, ਪੜ੍ਹਾਈ ਲਿਖਾਈ ਹੋਰ ਜ਼ਿਆਦਾ ਕਰ ਰਹੀਆਂ ਨੇ, ਸੋ ਉਹਨਾਂ ਦਾ ਜਿਵੇਂ ਘਰ ਦੇ ਕੰਮ ਦੇ ਵਿੱਚ ਕਹਿ ਲਈਏ ਜੋ ਪਹਿਲਾਂ ਚੱਲਦਾ ਹੁੰਦਾ ਸੀ, ਜਿਵੇਂ ਕੰਮ ਕਾਜ ਕਰਨਾ, ਸੂਤ ਕੱਤਣਾ, ਹੋਰ ਕਢਾਈ ਸਿਲਾਈ ਬੁਣਾਈ ਦਾ ਕੰਮ ਕਰਨਾ, ਉਹ ਅੱਜ ਕੱਲ ਕੁੜੀਆਂ ਦੇ ਲਈ ਥੋੜਾ ਜਿਹਾ ਘੱਟ ਹੋ ਗਿਆ।
0: ਹਾਂ, ਓਵਰਆਲ ਜੇ ਆਪਾਂ ਦੇਖੀਏ ਤਾਂ ਪਿੰਡਾਂ ਦੇ ਵਿੱਚੋਂ ਲਗਭਗ ਇਹ ਸਾਰਾ ਵਿਰਸਾ ਆਪਣਾ ਸੱਭਿਆਚਾਰ ਅਣਮੀਤ ਅਲੋਪ ਹੀ ਹੁੰਦਾ ਜਾ ਰਿਹਾ ਹੈ
1: ਜੀ।
0: ਪਰ ਫੇਰ ਵੀ ਕੁਛ ਕੁ ਪਰਿਵਾਰ ਹੈਗੇ ਆ ਜਿਹੜੇ ਇੰਟੀਰੀਅਰ ਪਿੰਡਾਂ ਦੇ ਵਿੱਚ ਹੈਗੇ ਆ, ਹਜੇ ਵੀ ਆਪਣੇ ਪਿਛੋਕੜ ਨਾਲ ਜੁੜੇ ਹੋਏ ਆ
1: ਜੀ।
0: ਤੇ ਆਪਾਂ ਨੂੰ ਵੀ ਚਾਹੀਦਾ ਕਿ ਘੱਟੋ ਘੱਟ ਜਿਹੜੇ ਆਪਾਂ ਪੇਂਡੂ ਪਿਛੋਕੜ ਨਾਲ ਜੁੜੇ ਹੋਏ ਆ ਕਿ ਆਪਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਘੱਟੋ ਘੱਟ ਜਿੰਨੀ ਕੁ ਆਪਾਂ ਨੂੰ ਗਿਆਨ ਹੈ ਜਾਂ ਜਿੰਨਾ ਕੁ ਆਪਾਂ ਆਪਣੇ ਬਜ਼ੁਰਗਾਂ ਨੂੰ ਵੇਖਿਆ ਜਾਂ ਪਿੰਡਾਂ ਦਾ ਆਪਣਾ ਪਿਛੋਕੜ ਹੈ, ਘੱਟੋ ਘੱਟ ਉਹਨਾਂ ਨੂੰ ਪ੍ਰੈਕਟੀਕਲੀ ਨਹੀਂ ਤਾਂ ਥਰੈਟੀਕਲੀ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਇਹ ਵੀ ਆਪਣਾ ਫਰਜ਼ ਮੰਨਦਾ ਕਿ ਆਪਦੇ ਬੱਚਿਆਂ ਨੂੰ ਦੱਸੀਏ।

0: ਤੇ ਹੁਣ ਅਨਮੀਤ ਮੈਨੂੰ ਲੱਗਦਾ ਕਿ ਆਪਾਂ ਆਪਣੇ ਸਰੋਤਿਆਂ ਤੋਂ ਆਪਣਾ ਅੱਜ ਦਾ ਇਹ ਪ੍ਰੋਗਰਾਮ ਸੰਪੂਰਨ ਕਰਨ ਦੀ ਲਈਏ ਆਗਿਆ। ਅਨਮੀਤ ਲਈਏ ਸਰੋਤਿਆਂ ਤੋਂ ਆਗਿਆ।
1: ਰੱਬ ਰਾਖਾ ਆਮੀਨ।
0: ਆਲੇਖ ਪੇਸ਼ਕਸ਼ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਅਨਮੀਤ ਕੌਰ, ਸਤਪਾਲ ਬਰਾੜ, ਸੁਖਜੀਤ ਕੌਰ ਤੇ ਬਲਜੀਤ ਸ਼ਰਮਾ। ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ
1: ਸਮੂਥ ਟੈਕਨੀਕਲ ਸਟਾਫ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸ਼ਾਮ ਦੇ 5:30 ਤੇ 20 ਸੈਕਿੰਡ ਹੋ ਰਹੇ ਨੇ। ਵੇਲਾ ਹੋ ਰਿਹਾ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

0: जी श्रोतियों, प्रोग्राम गल्लां 'च गल्ल दे तहत हफ्तावारी सिलसिला श्रोता मंच लै के मैं हाजिर हाँ विजय लक्ष्मी प्यार भरी सत श्री अकाल नमस्कार आदाब ते गुड इवनिंग। जिवें कि श्रोता मंच है ते फिर ये मंच होंदा जी श्रोता दा, ते श्रोते इस मंच दे विच 77 173 173 146 ते सानू वट्सएप भेजदे ने, सुनेहा भेजदे ने, गिले शिकवे शिकायतां भेजदे ने। ते अज इस प्रोग्राम दे विच तुहाडियां शिकायतां शिकवे गिलियां नूं मैं सिर्फ और सिर्फ साडे जिहड़े अधिकारी ने उहनां तक पहुंचा
1: नमस्कार आख रहे हैं। मैं असी तीनों ही रल के साडे श्रोतियां नूं नमस्कार आखदे हां, ते साडे श्रोते जिहड़े ने ओह बड़े ध्यान नाल इस प्रोग्राम नूं सुणदे आ। तुसीं कहा कि शिकवे गिले शिकायतां नहीं, ओह सानूं सुझाव वी तां बड़े नेक दिंदे ने, असीं उहनां दे सुझाव जिहड़े है ओह वी सुनने है ते साडे प्रोग्रामां च शामिल करके उहनां लई होर बेहतर करन दी कोशिश करनी है साडे प्रोग्रामां नूं। ते नालों नाल ओह सानूं विजय मैडम फोन वी तां करदे ने, ओह नंबर वी उहनां नूं दस्सो।
0: ते नाल फोन तां दस्सांगे असीं जरूर, पर उहनां दे शिकवे शिकायतां दे विच असीं सुझाव अपने आप ही लभ लईदे आ
1: जी।
0: नंबर है 0164-2244-331, साडे श्रोते इस नंबर ते कॉल मिला सकदे ने, ते फिर तुहाडियां कॉल्स दे लई वी इंतजार है, ते नाल नाल तुहाडे श्रोता मंच दे विच साडे व्हाट्सएप सुनेहे ते भी इंतजार है 77 173 173 146।
1: ते उस तों पहला बहुत सारे पोस्टकार्ड मैडम विजय अपने हाथ च लई बैठे ने, ते एह ਉਹ ਪੋਸਟ ਕਾਰਡ ਜਿਹੜੇ ਹੈ ਉਹਨਾਂ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਆ, ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਡੇ ਜੋ ਸਾਥੀ ਹੱਥ ਨਾਲ ਲਿਖ ਕੇ ਸਾਨੂੰ ਆਪਣੀ ਰਚਨਾ ਜਾਂ ਪ੍ਰੋਗਰਾਮ ਪੈਗਾਮ ਦੇ ਲਈ ਜਿਹੜੀ ਰਚਨਾ ਹੈ, ਕਿਉਂਕਿ ਮੈਡਮ ਪ੍ਰੋਗਰਾਮ ਦੀ ਰਿਕਾਰਡਿੰਗ ਕਰਕੇ ਉੱਠੇ ਨੇ, ਸੋ ਪੈਗਾਮ ਵੀ ਅਜੇ ਸਾਡੇ ਜ਼ਹਿਨ ਦੇ ਵਿੱਚ ਹੀ ਹੈ। ਅਤੇ ਤੁਸੀਂ ਸਾਨੂੰ ਜੋ ਪ੍ਰੋਗਰਾਮਾਂ ਬਾਰੇ ਸੁਝਾਅ ਖਤਾਂ ਦੇ ਵਿੱਚ ਲਿਖ ਕੇ ਭੇਜਦੇ ਹੋ ਉਹਨਾਂ ਨੂੰ ਅਸੀਂ ਪਹਿਲ ਦਿੰਦੇ ਹਾਂ, ਅਤੇ ਉਹ ਸ਼ਾਮਿਲ ਕਰਦੇ ਹਾਂ। ਬਹੁਤ ਸਾਰੇ ਪੋਸਟ ਕਾਰਡ ਤੁਹਾਡੇ ਪਹੁੰਚੇ ਨੇ, ਅਤੇ ਤੁਸੀਂ ਸਾਨੂੰ ਅੰਤਰਦੇਸ਼ੀ ਪੱਤਰਾਂ ਦੇ ਉੱਤੇ ਵੀ ਚਿੱਠੀਆਂ ਲਿਖੀਆਂ ਨੇ, ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਚਿੱਠੀਆਂ ਜਿਹੜੀਆਂ ਹੈ ਤੁਸੀਂ ਕਾਗਜ਼ ਦੇ ਉੱਤੇ ਲਿਖ ਕੇ ਅਤੇ ਉਸ ਦੀ ਫੋਟੋ ਖਿੱਚ ਕੇ ਸਾਨੂੰ ਸਾਡੇ ਵਟਸਐਪ ਨੰਬਰ 77 173 173 146 ਦੇ ਉੱਤੇ ਵੀ ਭੇਜੀਆਂ ਹੋਈਆਂ, ਉਹ ਸਾਰੀਆਂ ਹੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਦੇ ਲਈ ਵਿਜਿਆ ਤੁਹਾਨੂੰ ਮੈਡਮ ਸਪੀਡ ਜਿਹੜੀ ਹੈ ਉਹ ਤੇਜ਼ ਰੱਖਣੀ ਪੈਣੀ ਹੈ ਉਸਦੀ, ਕਿਉਂਕਿ ਬਹੁਤ ਸਾਰੇ ਖਤ ਸਾਨੂੰ ਪਹੁੰਚਦੇ ਆ ਅਤੇ ਅਖੀਰ ਤੱਕ ਪਹੁੰਚਦੇ ਰਹਿਣਗੇ। ਸਾਥੀਓ, ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਸਾਨੂੰ ਤੁਸੀਂ 6 ਵਜੇ ਤੱਕ ਖਤ ਜਿਹੜੇ ਆ ਉਹ ਸਾਰੇ ਭੇਜ ਦਿਓ, 6:05 ਤੱਕ, ਚਲੋ 5 ਮਿੰਟ ਹੋਰ ਤੁਹਾਨੂੰ ਦਈਏ, ਅਤੇ ਸਾਰੇ ਭੇਜ ਦਿਓ। ਉਸ ਤੋਂ ਬਾਅਦ ਨਹੀਂ ਭੇਜਣੇ, ਕਿਉਂਕਿ ਫਿਰ ਪਹਿਲਾਂ ਆਏ ਹੋਏ ਜਿਹੜੇ ਖਤ ਹੈ ਅਸੀਂ ਉਹਨਾਂ ਨੂੰ ਪ੍ਰੈਫਰੈਂਸ, ਉਹਨਾਂ ਨੂੰ ਪਹਿਲ ਦਿੰਦਿਆਂ ਹੋਇਆ ਉਹਨਾਂ ਨੂੰ ਹੀ ਪੜ੍ਹਾਂਗੇ। ਸਾਡੇ ਸਾਥੀ ਜਿਹੜੇ ਹੈ ਕੀ ਲਿਖਦੇ ਨੇ ਪਹਿਲੇ ਖਤ ਦੇ ਵਿੱਚ, ਵਿਜਿਆ ਜੀ?
0: ਜੀ, ਸਭ ਤੋਂ ਪਹਿਲਾਂ ਪ੍ਰੋਗਰਾਮ ਸਰੋਤਾ ਮੰਚ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਭੇਜ ਰਹੇ ਨੇ, ਕਹਿੰਦੇ ਤੁਸੀਂ ਕਹਿੰਦੇ ਹੋ ਕਿ ਸਰੋਤੇ 15 ਦਿਨਾਂ ਬਾਅਦ ਫੋਨ ਇਨ ਪ੍ਰੋਗਰਾਮ ਵਿੱਚ ਕਾਲ ਕਰਨ
1: ਜੀ,
0: ਪਰ ਟੈਲੀਫੋਨ ਮਿਲਾਓ ਜੀ ਪ੍ਰੋਗਰਾਮ ਵਿੱਚ ਤਾਂ ਇੱਕ ਅਜਿਹਾ ਸਰੋਤਾ ਵੀ ਹੈ ਜਿਸਨੇ ਪਿਛਲੇ 10 ਦਿਨਾਂ ਵਿੱਚ ਵੀ 5 ਕਾਲਸ ਕਰ ਦਿੱਤੀਆਂ। ਇਸ ਪ੍ਰੋਗਰਾਮ ਵਿੱਚ 8 10 ਦਿਓ ਉਹੀ ਕਾਲਰ ਨੇ ਜਿਹੜੇ ਰੋਜ਼ ਰੋਜ਼ ਪ੍ਰੋਗਰਾਮ ਦੇ ਵਿੱਚ ਕਾਲ ਮਿਲਾਉਂਦੇ ਨੇ
1: ਜੀ,
0: ਤੇ ਕੀ ਅਸੀਂ ਇਹਨਾਂ ਨੂੰ ਸੂਝਵਾਨ ਸਰੋਤਾ ਆਖ ਸਕਦੇ ਹਾਂ
1: ਜੀ? ਅੱਜ ਅਸੀਂ ਉਹ ਸਾਡੇ ਸਾਰੇ ਹੀ ਜਿਹੜੇ ਸਰੋਤੇ ਹੈ ਉਹਨਾਂ ਦੀ ਇੱਕ ਲਿਸਟ ਜਿਹੜੀ ਹੈ ਉਹ ਮਜਬੂਰੀ ਬਸ ਨਸ਼ਰ ਕਰਾਂਗੇ, ਜਿਹੜੇ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਹੀ ਫੋਨ ਮਿਲਾਉਂਦੇ ਆ ਅਤੇ ਬਹੁਤ ਜ਼ਿਆਦਾ ਫੋਨ ਮਿਲਾਉਂਦੇ ਆ, ਕਿਉਂਕਿ ਅਨਾਊਂਸਰ ਜਿਹੜਾ ਹੈ ਉਹ ਬਦਲ ਜਾਂਦਾ ਹੈ, ਸਵੇਰ ਦੀ ਸ਼ਿਫਟ 'ਚ ਕੋਈ ਹੋਰ ਹੁੰਦਾ ਅਤੇ ਉਹ ਕਹਿ ਦਿੰਦੇ ਆ ਸਾਡਾ ਤਾਂ ਫੋਨ ਜੀ 15 ਦਿਨਾਂ ਬਾਅਦ ਲੱਗਿਆ, ਉਹ ਦੁਪਹਿਰੇ ਵੀ ਮਿਲਾਉਂਦੇ ਆ, ਦੁਪਹਿਰ ਵਾਲੇ ਨੂੰ ਵੀ ਇਹੀ ਕਹਿ ਦਿੰਦੇ ਆ, ਉਸ ਤੋਂ ਬਾਅਦ ਸ਼ਾਮ ਵਾਲੇ ਨੂੰ ਵੀ ਇਹੀ ਆਖ ਦਿੰਦੇ ਆ, ਅਤੇ ਸਾਡੇ ਕੋਲ ਜਿਹੜੇ ਰਜਿਸਟਰ ਲੱਗੇ ਹੋਏ ਆ ਰਜਿਸਟਰਾਂ ਦੇ ਵਿੱਚ ਹੋਮਵਰਕ ਕਰਨ ਤੋਂ ਬਾਅਦ ਕੁਝ ਨਾਂ ਜਿਹੜੇ ਅਸੀਂ ਸ਼ਾਮਿਲ ਕੀਤੇ ਆ ਉਹ ਅਸੀਂ ਪ੍ਰੋਗਰਾਮ 'ਚ ਤੁਹਾਨੂੰ ਦੱਸਾਂਗੇ, ਅਤੇ ਉਹ ਸਾਡੇ ਸਾਥੀ ਜਿਹੜੇ ਆ ਉਹ ਧਿਆਨ ਨਾਲ ਸੁਣਨ, ਇਹ ਸਮਝਣ ਕਿ ਅਸੀਂ ਇਹਨਾਂ ਨੂੰ ਪਿਆਰ ਨਾਲ ਰਿਕੁਐਸਟ ਹੀ ਕਰ ਰਹੇ ਹਾਂ ਇਹਨਾਂ ਸਾਥੀਆਂ ਨੂੰ, ਅਤੇ ਉਹ ਆਉਣ ਵਾਲੇ 15 ਦਿਨ ਫੋਨ ਨਾ ਕਰਨ ਸਾਡੇ ਸਟੂਡੀਓ ਦੇ ਵਿੱਚ ਪ੍ਰੋਗਰਾਮਾਂ 'ਚ
0: ਜੀ। ਬਿਲਕੁਲ ਇਹੀ ਗੱਲ ਇਹਨਾਂ ਨੇ ਕੀਤੀ ਹੈ ਕਿ ਪਿਛਲੇ ਸਰੋਤਾ ਮੰਚ ਦੇ ਵਿੱਚ ਵੀ ਮਨਦੀਪ ਰਜੌਰਾ ਜੀ ਨੇ ਇਹਨਾਂ ਸਰੋਤਿਆਂ ਨੂੰ 15 ਦਿਨਾਂ ਬਾਅਦ ਫੋਨ ਮਿਲਾਉਣ ਦੀ ਹਦਾਇਤ ਦਿੱਤੀ ਸੀ
1: ਜੀ, ਤੇ ਉਸ ਸਰੋਤੇ ਨੇ ਜਿਸ ਦਾ ਫੋਨ ਵੀ ਆਇਆ ਸੀ ਮੈਂ ਉਸ ਨੂੰ ਆਖਿਆ ਵੀ ਤੇ ਉਸ ਤੋਂ ਵਾਅਦਾ ਵੀ ਲਿਆ, ਤੇ ਉਹ ਅਗਲੇ ਦਿਨ ਹੀ ਫੇਰ ਟੈਲੀਫੋਨ ਮਿਲਾਓ ਦੇ ਵਿੱਚ ਫੋਨ ਮਿਲਾਈ ਬੈਠੇ ਸੀਗੇ। ਦਰਸ਼ਨ ਸਿੰਘ ਬੇਦੀ ਜੀ, ਦਰਸ਼ਨ ਸਿੰਘ ਖਾਲਸਾ ਹੋਰਾਂ ਦੀ ਗੱਲ ਅਸੀਂ ਕਰ ਰਹੇ ਹਾਂ, ਅਸੀਂ ਇੱਕ ਵਾਰ ਫੇਰ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਨੂੰ 15 ਦਿਨ ਤੋਂ ਪਹਿਲਾਂ ਫੋਨ ਨਹੀਂ ਮਿਲਾਉਣਾ, ਅਸੀਂ ਸਾਡੇ ਅਨਾਊਂਸਰਾਂ ਨੂੰ ਇਹ ਹਦਾਇਤ ਦੇ ਦਿੱਤੀ ਹੈ ਕਿ ਤੁਹਾਡਾ ਫੋਨ 15 ਦਿਨ ਤੋਂ ਪਹਿਲਾਂ ਹੁਣ ਨਾ ਲਿਆ ਜਾਵੇ। ਦਰਸ਼ਨ ਸਿੰਘ ਬੇਦੀ, ਦਰਸ਼ਨ ਸਿੰਘ ਖਾਲਸਾ ਜੀ, ਅੱਗੇ ਬਾਕੀ ਨਾਂ ਵੀ ਨਸ਼ਰ ਕਰਾਂਗੇ ਜੀ।
0: ਅੱਗੇ ਕਹਿੰਦੇ ਨਵੇਂ ਐਂਕਰ ਪ੍ਰੋਗਰਾਮ ਤਾਂ ਵਧੀਆ ਕਰ ਰਹੇ ਹਨ, ਪਰ ਉਹਨਾਂ ਦੇ ਪ੍ਰੋਗਰਾਮਾਂ ਵਿੱਚ ਵੀ ਉਹੀ ਰੈਗੂਲਰ ਸਰੋਤੇ ਵਾਰ ਵਾਰ ਕਾਲ ਜਲਦੀ ਜਲਦੀ ਕਰ ਰਹੇ ਨੇ, ਕੀ ਕੀਤਾ ਜਾਵੇ ਇਹਨਾਂ ਸਰੋਤਿਆਂ ਦਾ? ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ
1: ਜੀ। ਕੋਈ ਗੱਲ ਨਹੀਂ ਜੀ, ਅਸੀਂ ਨਾਂ ਨਸ਼ਰ ਕਰਾਂਗੇ ਸਾਥੀਆਂ ਦੇ ਨਵੇਂ ਹੋਣ ਦਾ।

0: ਫਾਇਦਾ ਵੀ ਇਹ ਚੁੱਕ ਰਹੇ ਨੇ ਕਿ ਨਵੇਂ ਸਾਥੀ ਜਿਹੜੇ ਹੈ ਉਹ ਇਹਨਾਂ ਨੂੰ ਥੋੜ੍ਹਾ ਜਿਹਾ ਵਰਜ ਨਹੀਂ ਸਕਦੇ ਕਿਉਂਕਿ ਉਹ ਅਜੇ ਪਛਾਣਦੇ ਨਹੀਂ ਕਿ ਕਿਹਦੀ ਕਾਲ ਜਿਹੜੀ ਆ ਉਹ ਲੱਗੀ ਸੀਗੀ, ਪਰ ਰਜਿਸਟਰ ਜਿਹੜੇ ਹੈ ਸਾਡੇ ਲੱਗੇ ਹੋਏ ਉਹਨਾਂ 'ਚ ਨਾਂ ਜ਼ਰੂਰ ਲਿਖ ਜਾਂਦੇ ਨੇ ਉਹ, ਅਤੇ ਉਹਨਾਂ ਰਜਿਸਟਰਾਂ 'ਚੋਂ ਅੱਜ ਅਸੀਂ ਹੋਮਵਰਕ ਕਰਕੇ ਲੈ ਕੇ ਆਏ ਹਾਂ, ਉਹ ਨਾਂ ਸਾਰੇ ਨਸ਼ਰ ਕਰਾਂਗੇ। ਬਾਕੀ ਸਰੋਤੇ ਜਿਹੜੇ ਲਗਾਤਾਰ ਫੋਨ ਕਰਦੇ ਆ, ਜਿਨ੍ਹਾਂ ਦਾ ਬਾਕੀ ਸਰੋਤਿਆਂ ਦਾ ਜਿਹੜਾ ਗਿਲਾ ਹੈ ਜਿਨ੍ਹਾਂ ਨੂੰ, ਉਹਨਾਂ ਨੂੰ ਥੋੜ੍ਹਾ ਜਿਹਾ ਰੈਸਟ ਕਰਾਵਾਂਗੇ ਜੀ। ਹੁਣ ਆਪਾਂ ਉਹ ਛੁੱਟੀ ਜਿਹੜੀ ਹੁੰਦੀ ਹੈ ਕਈ ਵਾਰ ਮੁਲਾਜ਼ਮ ਨੂੰ ਧੱਕੇ ਨਾਲ ਦੇਣੀ ਪੈਂਦੀ ਹੈ ਨਾ ਜੀ, ਇਸੇ ਤਰ੍ਹਾਂ ਸਾਡੇ ਸਰੋਤਿਆਂ ਨੂੰ ਅਸੀਂ ਰੈਸਟ ਕਰਾਵਾਂਗੇ। ਹੁਣ ਸਾਰੇ ਨਾਂ ਨਸ਼ਰ ਕਰਾਂਗੇ ਜੀ, ਕੋਈ ਗੱਲ ਨਹੀਂ।
1: ਅਗਲਾ ਜਿਹੜਾ ਸਰੋਤਾ ਮੰਚ ਦੇ ਵਿੱਚ ਸਾਡੇ ਕੋਲ ਵਟਸਐਪ ਦੇ ਰਾਹੀਂ ਸੁਨੇਹਾ ਆਇਆ ਜੀ, ਸਰੋਤਾ ਮੰਚ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਪ੍ਰੋਗਰਾਮ ਤੁਹਾਡੇ ਬਹੁਤ ਸੋਹਣੇ ਚੱਲ ਰਹੇ ਨੇ, ਜਿੰਨੀ ਵੀ ਸ਼ਲਾਘਾ ਕਰੀਏ ਕਹਿੰਦੇ ਓਨੀ ਹੀ ਘੱਟ ਹੈ
0: ਜੀ।
1: ਤੁਸੀਂ ਬਹੁਤ ਹੀ ਮਿਹਨਤ ਕਰ ਰਹੇ ਹੋ ਤੇ ਸਾਰੇ ਹੀ ਪ੍ਰੋਗਰਾਮ ਅਸੀਂ ਸੁਣਦੇ ਹਾਂ, ਸਾਨੂੰ ਸਾਰੇ ਹੀ ਵਧੀਆ ਲੱਗਦੇ ਆ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ।
1: ਔਰ ਇਹ ਸਾਨੂੰ ਭੇਜਿਆ ਸੀ ਜੀ ਪ੍ਰਕਾਸ਼ ਸਿੰਘ, ਜਗਾ ਸਿੰਘ, ਬਗੜ ਸਿੰਘ, ਗੁਰਦਾਸ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ, ਦਰਸ਼ਨ ਤੇ ਨਿੱਕਾ ਬਿੰਦਰ ਸਿੰਘ
0: ਜੀ। ਇਹਨਾਂ ਸਾਰਿਆਂ ਦਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਸਾਨੂੰ ਪ੍ਰੋਗਰਾਮਾਂ ਦੇ ਵਿੱਚ ਸੁਧਾਰ ਅਸੀਂ ਕੀ ਕਰੀਏ ਉਹ ਵੀ ਲਿਖ ਕੇ ਭੇਜਣੇ ਹੈ ਜੀ, ਤੇ ਸਾਡਾ ਵਟਸਐਪ ਨੰਬਰ ਜਿਹੜਾ ਹੈ ਉਹ 70173 73146 ਹੈ। ਸਾਡਾ ਸਟੂਡੀਓ ਦਾ ਫੋਨ ਨੰਬਰ ਜਿਹੜਾ ਹੈ, ਫੋਨ ਲਾਈਨ ਸਾਡੀ 0164-22-40-331 ਹੈ ਜੀ। ਸੋ ਅਸੀਂ ਸਾਡੇ ਸਾਥੀ ਜਿਹੜੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਇੱਕ ਕਾਲਰ ਮੈਡਮ ਵਿਜਿਆ ਫੋਨ ਸਾਨੂੰ ਮਿਲਾਈ ਬੈਠੇ ਨੇ
1: ਜੀ। ਹੈਲੋ,
2: ਨਮਸਕਾਰ ਬੇਟਾ।
1: ਨਮਸਕਾਰ ਜੀ, ਕੌਣ ਬੋਲ ਰਹੇ ਹੋ?
2: ਰਜੋਰਾ ਸਾਹਿਬ, ਨਮਸਕਾਰ
1: ਜੀ। ਨਮਸਕਾਰ ਜੀ, ਰਜੋਰਾ ਸਰ ਵੀ ਤੁਹਾਡੀ ਨਮਸਕਾਰ ਕਬੂਲ
0: ਜੀ। ਨਮਸਕਾਰ ਜੀ, ਨਮਸਕਾਰ
2: ਵੀਰ ਜੀ, ਮੈਂ ਲੈਪੋ ਤੋਂ ਬੋਲਦਾ, ਗੁਰਮੀਤ ਸਿੰਘ
1: ਜੀ।
2: ਤੇ ਇੱਕ ਤਾਂ ਜਿਹੜੀ ਤੁਸੀਂ ਕਹਾਣੀ ਸੁਣਾਈ ਸੀ ਨਾ, ਤੈਨੂੰ ਦੂਰ ਨੀ ਆਣਾ।
0: ਹਾਂਜੀ ਹਾਂਜੀ।
2: ਇੱਕ ਤਾਂ ਇਹ ਵੀਰ ਜੀ ਦੁਬਾਰਾ ਜ਼ਰੂਰ ਸੁਣਾਇਆ ਜੇ।
0: ਅੱਛਾ ਜੀ, ਤੁਸੀਂ ਥੋੜਾ ਜਿਹਾ ਉੱਚੀ ਬੋਲੋ, ਬਾਹਰ ਵਿਹੜੇ ਚ ਆ ਕੇ ਗੱਲ ਕਰੋ, ਨੈਟਵਰਕ ਚ ਆ ਜਾ ਕਰੋ। ਬਾਕੀ ਸਾਥੀ ਵੀ ਐਂ ਕਰਨ, ਜਦੋਂ ਫੋਨ ਮਿਲਾ ਲਿਆ ਉਦੋਂ ਬਾਅਦ ਵਿਹੜੇ ਚ ਆ ਜਾਓ, ਕਮਰੇ ਚ ਕਈ ਵਾਰ ਨੈਟਵਰਕ ਨਹੀਂ ਹੁੰਦਾ।
2: ਅੱਛਾ ਜੀ,
0: ਹਾਂਜੀ ਬੋਲੋ।
2: ਤੇ ਦੂਜਾ ਜਿਹੜਾ ਵੀ ਇਹੋ ਜਿਹਾ ਪਿਓ ਤਾਂ ਮੈਂ ਅੱਜ ਤੱਕ ਨਹੀਂ ਵੇਖਿਆ, ਜਾ ਬੀਬੀ ਰਜਨੀ ਨੂੰ ਇਸ ਤਰ੍ਹਾਂ ਕੀਤਾ ਸੀ
0: ਜੀ ਜੀ ਜੀ।
2: ਤੇ ਹੋਰ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਚੱਲਦੇ ਪਏ ਨੇ
0: ਜੀ,
2: ਜਿਵੇਂ ਦੇ ਦਿਨ ਸਾਡਾ ਲੰਘ ਜਾਂਦਾ ਸੌਖਾ
0: ਜੀ। ਮਿਹਰਬਾਨੀ ਜੀ।
2: ਤੇ ਇੱਕ ਬੋਲੀ ਮੈਂ ਬਣਾਈ ਸ਼ਰਮੇ ਤੇ
0: ਜੀ, ਅਸੀਂ ਉਹਨਾਂ ਜਦੋਂ ਕਦੇ ਸ਼ਰਮਾ ਜੀ ਬੈਠੇ ਹੋਣਗੇ ਤੁਸੀਂ ਉਦੋਂ ਉਹਨਾਂ ਨੂੰ ਉਦੋਂ ਸੁਣਾਇਓ, ਬੋਲੀ ਸੁਣਾਉਣ ਵਾਲਾ ਪ੍ਰੋਗਰਾਮ ਨਹੀਂ ਹੈ ਜੀ ਇਹ। ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਪੈਗਾਮ ਚ ਲਿਖ ਭੇਜੋ ਜਿਹੜੀ ਬੋਲੀ ਪਾਈ ਹੈ ਜੀ। ਮਿਹਰਬਾਨੀ ਜੀ, ਸ਼ੁਕਰੀਆ ਫੋਨ ਕਰਨ ਲਈ, ਤੁਹਾਡਾ ਫੋਨ ਕੱਟਣਾ ਪਊ ਸਾਨੂੰ ਜੀ।
1: ਜੀ 0164-22-40-331 ਸਰੋਤੇ ਡਾਇਲ ਕਰ ਸਕਦੇ ਹੋ, ਪਰ ਇਹ ਪ੍ਰੋਗਰਾਮ ਦੇ ਵਿੱਚ ਸਰੋਤਾ ਦਾ ਮੰਚ ਹੈ ਤੇ ਸਰੋਤੇ ਜਿਹੜੇ ਪ੍ਰੋਗਰਾਮਾਂ ਪ੍ਰਤੀ ਹੀ ਗੱਲਬਾਤ ਕਰਨ ਤੇ ਨਾਲ ਨਾਲ ਸਾਡੇ ਪ੍ਰੋਗਰਾਮਾਂ ਦੇ ਵਿੱਚ ਕੀ ਸੁਝਾਅ ਚਾਹੁੰਦੇ ਨੇ, ਕੀ ਸ਼ਿਕਾਇਤਾਂ ਨੇ, ਕੀ ਸ਼ਿਕਵੇ ਨੇ ਔਰ ਕੀ ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ, ਉਹ ਪ੍ਰੋਗਰਾਮ ਦੇ ਵਿੱਚ ਕਾਲ ਮਿਲਾ ਸਕਦੇ ਨੇ 0164-22-40-331 ਔਰ ਜਿਨ੍ਹਾਂ ਦੀ ਫੋਨ ਕਾਲ ਨਹੀਂ ਮਿਲਦੀ ਉਹ ਸਾਡਾ ਇੱਕ ਵਟਸਐਪ ਨੰਬਰ ਹੈ 70173-73-140 ਤੇ ਹੁਣੇ ਹੀ ਸਾਨੂੰ ਸੁਨੇਹਾ ਭੇਜ ਸਕਦੇ ਨੇ
0: ਜੀ। ਜਿਹੜੀਆਂ ਤੁਸੀਂ ਰਚਨਾਵਾਂ ਸਾਡੇ ਲਈ ਲਿਖਦੇ ਹੋ ਉਹਨਾਂ ਨੂੰ ਤੁਸੀਂ ਸਾਨੂੰ ਨਿੱਜੀ ਤੌਰ ਤੇ ਭੇਜ ਸਕਦੇ ਹੋ, ਸ਼ਰਮਾ ਜੀ ਨੂੰ ਤੁਸੀਂ ਆਕਾਸ਼ਵਾਣੀ ਦੇ ਪਤੇ ਤੇ ਨਿੱਜੀ ਤੌਰ ਤੇ ਭੇਜ ਦਿਓ ਤੇ ਉਸ ਨੂੰ ਸਾਡੇ ਪੈਗਾਮ ਦੇ ਪਤੇ ਦੇ ਉੱਤੇ ਬਾਕੀ ਜਿਹੜੀਆਂ ਰਚਨਾਵਾਂ ਤੁਸੀਂ ਲਿਖੀਆਂ ਹੁੰਦੀਆਂ ਉਸ ਪੈਗਾਮ ਦੇ ਨੰਬਰ ਤੇ ਭੇਜ ਸਕਦੇ ਹੋ ਸਰੋਤਿਓ। ਸੋ ਇੱਥੇ ਅਸੀਂ ਸਿਰਫ ਪ੍ਰੋਗਰਾਮਾਂ ਦੀ ਹੀ ਗੱਲ ਕਰਾਂਗੇ ਜੀ। ਵਿਜੇ ਜੀ,
1: 70173-73-140 ਤੇ ਇੱਕ ਸੁਨੇਹਾ ਭੇਜਿਆ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ,
1: ਮਾਹੀ ਨੰਗਲ, ਜਸਵੀਰ ਮਾਹੀ ਅਤੇ ਸਾਰਾ ਚੌਹਾਨ ਪਰਿਵਾਰ
0: ਜੀ।
1: ਕਹਿੰਦੇ ਆਪ ਜੀ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ
0: ਜੀ।
1: ਸੁਖਜੀਤ ਕੌਰ ਅਤੇ ਸਤਪਾਲ ਬਰਾੜ ਜੀ ਸਰੋਤਾ ਮੰਚ ਵਧੀਆ ਪੇਸ਼ ਕਰਦੇ
0: ਜੀ। ਸ਼ੁਕਰੀਆ ਜੀ, ਬੜੀ ਮਿਹਰਬਾਨੀ ਦੋਨਾਂ ਵੱਲੋਂ ਤੁਸੀਂ ਨਾਂ ਲਿਆ ਉਹਨਾਂ ਦਾ ਤੇ ਸ਼ੁਕਰੀਆ, ਧੰਨਵਾਦ
1: ਜੀ। ਅੱਗੇ ਕਹਿੰਦੇ ਮੈਂ ਰਾਜ ਮਿਸਤਰੀ ਹਾਂ ਜੀ ਅਤੇ ਕੰਮ ਕਰਦੇ ਸਮੇਂ ਸਾਰਾ ਦਿਨ ਰੇਡੀਓ ਸੁਣਦਾ ਹਾਂ।
0: ਕੀ ਬਾਤ ਹੈ ਜੀ।
1: ਸਾਡਾ ਹੁਣੇ ਫੋਨ ਲੱਗਿਆ ਸੀ ਪਰ ਅਚਾਨਕ ਕੱਟਿਆ ਗਿਆ, ਕਿਰਪਾ ਕਰਕੇ ਸਾਡਾ ਵੀ ਜਿਹੜਾ ਸੁਨੇਹਾ ਹੈ ਸਰੋਤਾ ਮੰਚ ਦੇ ਵਿੱਚ ਸ਼ਾਮਿਲ ਕਰ
0: ਲਓ ਜੀ। ਤੁਹਾਨੂੰ ਜਿਹੜਾ ਜ਼ਰੀਆ ਮੈਡਮ ਨੇ ਦੱਸਿਆ ਕਿ ਜੇਕਰ ਫੋਨ ਨਹੀਂ ਮਿਲਦਾ ਜਾਂ ਕੱਟਿਆ ਜਾਂਦਾ ਤਾਂ ਇੱਥੇ ਤੁਸੀਂ ਆਉਣਾ ਹੈ, ਤੁਸੀਂ ਆਏ, ਤੁਹਾਡਾ ਸਵਾਗਤ ਹੋਇਆ, ਤੁਹਾਡਾ ਖਤ ਪੜਿਆ ਗਿਆ, ਮਿਹਰਬਾਨੀ। ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਇਸੇ ਤਰ੍ਹਾਂ ਹੀ ਸੁਣਦੇ ਰਹੋ। 5:40 ਤੇ 5 ਸਕਿੰਟ ਹੋ ਗਏ ਨੇ ਸਾਡੇ ਕੋਲ, ਬਹੁਤ ਸਾਰੇ ਕਾਲ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਆ ਲਗਾਤਾਰ, ਅਤੇ ਮੈਂ ਸਾਡੇ ਸਰੋਤਿਆਂ ਨੂੰ ਫਿਰ ਜਿਹੜੇ ਚਾਰ ਪਹੀਆ ਵਾਹਨ ਚਲਾਉਂਦੇ ਹੋਏ ਆਪਣੀ ਗੱਡੀ 'ਚ ਸੁਣ ਰਹੇ ਆ ਸਾਨੂੰ, ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਸੀਟ ਬੈਲਟ ਜ਼ਰੂਰ ਲਗਾ ਲੈਣ ਅਤੇ ਨਾਲ ਵਾਲੀ ਸਵਾਰੀ ਨੂੰ ਵੀ ਸੀਟ ਬੈਲਟ ਉਹ ਪਵਾ ਦੇਣ, ਅਤੇ ਜਿਹੜੇ ਸਾਥੀ ਸਾਨੂੰ ਵੱਖ ਵੱਖ ਮਾਧਿਅਮਾਂ ਰਾਹੀਂ ਸੁਣਦੇ ਨੇ ਉਹ ਸਾਨੂੰ ਸਾਡੇ ਮੋਬਾਈਲ ਫੋਨ ਐਪ ਨਿਊਜ਼ ਓਨ AIR ਤੇ ਵੀ ਸੁਣ ਸਕਦੇ ਨੇ, ਆਪਣੇ ਫੋਨ ਦੇ ਵਿੱਚ ਉਹ ਐਪ ਡਾਊਨਲੋਡ ਕਰ ਸਕਦੇ ਹੋ ਤੁਸੀਂ। ਤੇ ਆਪਣੇ ਦੋ ਪਹੀਆ ਵਾਹਨ ਚਲਾਉਂਦੇ ਹੋਏ ਤੁਸੀਂ ਹੈਲਮੇਟ ਜ਼ਰੂਰ ਪਾਉਣਾ ਹੈਗਾ, ਅਸੀਂ ਆਪਣੇ ਚਾਹੁਣ ਵਾਲਿਆਂ ਨੂੰ ਆਪਣੇ ਪਿਆਰਿਆਂ ਨੂੰ ਅਸੀਂ ਹੈਲਮੇਟ ਗਿਫਟ ਹੀ ਕਰ ਦਈਏ, ਅਸੀਂ ਜੇਕਰ ਉਹਨਾਂ ਦੀ ਬਹੁਤ ਕੇਅਰ ਕਰਦੇ ਹਾਂ ਹੈ ਨਾ, ਤਾਂ ਇਹ ਇਨਸ਼ੋਰ ਕਰੀਏ ਉਹਨਾਂ ਨੂੰ ਜੇਕਰ ਉਹ ਦੋ ਪਹੀਆ ਵਾਹਨ ਚੁੱਕ ਕੇ ਬਾਹਰ ਜਾਂਦੇ ਨੇ ਤਾਂ ਅਸੀਂ ਉਹਨਾਂ ਨੂੰ ਕਹੀਏ ਵੀ ਹੈਲਮੇਟ ਪਾ ਕੇ ਜਾਓ, ਅਸੀਂ ਤੁਹਾਨੂੰ ਗਿਫਟ ਕੀਤਾ ਜਾਂ ਕਰ ਦਿਓ।
1: ਕਾਸ਼ ਤੁਸੀਂ ਇਹ ਗੱਲ ਮੇਰੇ ਬਰਥਡੇ ਤੋਂ ਪਹਿਲਾਂ ਕਹੀ ਹੁੰਦੀ
0: ਜੀ। ਇਹਦੇ ਲਈ ਬਰਥਡੇ ਦੀ ਜ਼ਰੂਰਤ ਨਹੀਂ ਹੈ, ਅਸੀਂ ਸਾਡੇ ਸਾਥੀਆਂ ਨੂੰ ਇਹ ਤਾਂ ਸਾਨੂੰ ਹਰ ਦਿਨ ਚਾਹੀਦਾ, ਹਰ ਵਕਤ ਚਾਹੀਦਾ ਇਹ ਗਿਫਟ, ਅਜਿਹਾ ਤੋਹਫਾ ਇਹ। ਤੋ ਆਪਣੇ ਪਿਆਰਿਆਂ ਨੂੰ ਤੁਸੀਂ ਛੇਤੀ ਨਾਲ ਇੱਕ ਗਿਫਟ

0: जी हाँ दे देना जी।
1: चलो मैं बस यही कहूंगी, जिन्हों का बर्थडे निकल चुका सी, दिवाली आ गई, दशहरा आ गया, फेस्टिवल सीजन आ गया, और ऐत की हेलमेट देने हैं।
0: जी
1: तो 01-5240-303 श्रोता एक साढ़े नाल टेलीफोन लाइन ते रहे। हेलो,
2: हेलो जी।
1: सत श्रीकाल।
2: हेलो जी,
0: तुहाडी आवाज आ रही है जी, बोलो, गल करते रहो
2: सत श्रीकाल जी। रेल
0: जी
2: साहब,
0: सत श्रीकाल जी, नाँ दस दियो।
2: मेरा नाम मंगल सिंह खालसा जी, पिंड
0: जी
2: भेखू।
0: जी मंगल सिंह जी, तुहाडा स्वागत है, करो गल।
2: ਧੰਨਵਾਦ ਜੀ। ਤੇ ਬੇਨਤੀ ਹੈ ਜੀ, ਜਿਹੜੀ ਤੁਸੀਂ ਕਹਾਣੀ ਸੁਣਾਈ ਸੀ ਨਾ ਜੀ, ਮੈਂ ਤੁਹਾਨੂੰ ਦੂਰ ਪਿਆਉਂਗਾ।
0: ਹਾਂਜੀ,
2: ਉਹ ਬਹੁਤ ਸੋਹਣੀ ਸੀ ਤੇ ਬੜੇ ਸੁਝਾਅ ਦੇਣ ਵਾਲੀ ਹੈ, ਜੇ ਬੰਦਾ ਸਮਝੇ ਤਾਂ। ਬਹੁਤ ਲੰਮੀ ਚੀਜ਼ ਹੈ ਜੀ ਇਹ।
0: ਜੀ ਜੀ ਬੜੀ ਮਿਹਰਬਾਨੀ।
2: ਤੇ ਇੱਕ ਤੁਸੀਂ ਜਿਹੜੇ ਡਾਕਟਰਾਂ ਨਾਲ ਮੁਲਾਕਾਤ ਕਰਾਉਂਦੇ ਜੀ, ਪਰਸੋਂ ਉੱਥੇ ਕਰਾਈ ਸੀ, ਇੱਕ ਸ਼ੂਗਰ ਬਾਰੇ,
0: ਹਾਂਜੀ,
2: ਇੱਕ ਅੱਖਾਂ ਬਾਰੇ,
0: ਹਾਂਜੀ
2: ਬਾਰੇ ਕਰਾਈ ਸੀ।
0: ਹਾਂਜੀ ਹਾਂਜੀ,
2: ਇਹ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ, ਇਹਦੇ ਵਿੱਚ ਵੀ ਸਾਨੂੰ ਬਹੁਤ ਕੁਝ ਮਿਲ ਰਿਹਾ।
0: ਬਿਲਕੁਲ ਜੀ, ਬੜੀ ਮਿਹਰਬਾਨੀ, ਅਸੀਂ ਤੁਹਾਡੀ ਸਿਹਤ ਦਾ
2: ਕਲਾਮ ਚ ਰੱਖੇ, ਤੁਹਾਨੂੰ ਤੰਦਰੁਸਤੀ ਬਖਸ਼ੇ, ਸਾਰੇ ਸਟਾਫ ਨੂੰ ਮਹਾਰਾਜ ਮਿਹਰ ਕਰੇ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ ਜੀ, ਫੋਨ ਕਰ ਲਈ ਮੰਗਲ ਸਿੰਘ ਜੀ, ਧੰਨਵਾਦ।
2: ਧੰਨਵਾਦ
0: ਜੀ। ਤੇ ਅਸੀਂ ਸਾਡੇ ਸਰੋਤਿਆਂ ਦੀ ਸਿਹਤ ਦਾ ਵੀ ਖੂਬ ਖਿਆਲ ਰੱਖਦੇ ਹਾਂ, ਤੇ ਇਸ ਲਈ ਸਾਡੀ ਅਸੀਂ ਸਿਹਤ ਦੇ ਹੁਣ ਤਿੰਨ ਸਿਲਸਿਲੇ ਜਿਹੜੇ ਆ ਉਹ ਸ਼ਾਮਿਲ ਕਰ ਲਏ ਜੀ। ਸਾਡੇ ਕੋਲੇ ਹੈਲੋ ਡਾਕਟਰ ਹੈ, ਸਿਹਤ ਸੰਭਾਲ ਹੈ, ਅਤੇ ਫਿਰ ਇੱਕ ਦਿਨ ਅਸੀਂ ਜੋ ਸਾਡਾ ਮਾਰਨਿੰਗ ਸ਼ੋਅ ਦੇ ਵਿੱਚ ਹੁੰਦਾ ਉੱਥੇ ਵੀ ਅਸੀਂ ਡਾਕਟਰ ਦੇ ਨਾਲ ਮੁਲਾਕਾਤ ਕਰਾਉਂਦੇ ਹਾਂ ਜਾਂ ਸਿਹਤ ਦੇ ਨਾਲ ਸੰਬੰਧਿਤ ਕੋਈ ਗੱਲਬਾਤ ਕਰਾਉਂਦੇ ਹਾਂ, ਜਿਵੇਂ ਕਿ ਪਿਛਲੇ ਦਿਨੀ ਜੋ NIS ਯੋਗਾ ਕੋਚ ਨੇ ਆਰਤੀ, ਉਹਨਾਂ ਦੇ ਨਾਲ, ਮੈਡਮ ਆਰਤੀ ਹੋਰਾਂ ਦੇ ਨਾਲ ਮੁਲਾਕਾਤ ਯੋਗਾ ਦੇ ਸੰਦਰਭ 'ਚ ਅਸੀਂ ਕਰਾਈ ਸੀ ਜੀ। ਵਿਜੇ ਜੀ ਕੌਣ ਨੇ ਅਗਲੇ ਜੋ ਖੱਤ ਤੁਹਾਨੂੰ ਲਿਖ ਰਹੇ ਨੇ
1: ਜੀ? ਸੋਤਾ ਮੰਚ ਪੇਸ਼ ਕਰਤਾ ਮੈਡਮ ਵਿਜੇ ਲਕਸ਼ਮੀ ਤੇ ਮਨਦੀਪ ਰਜੋਰਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ
1: ਜੀ।
0: ਹਾਂਜੀ,
1: ਕਹਿੰਦੇ ਆਪ ਜੀ ਦੇ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ। ਅੱਜ ਦੁਪਹਿਰੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਲਾਲੇ ਭਾਈ ਲਾਲੋ ਤੋਂ ਤੁਸੀਂ ਰੋਟੀ ਹੱਕ ਸੱਚ ਦੀ ਵੀ ਕਿੱਸਾ ਸੁਣਾਇਆ, ਬਹੁਤ ਹੀ ਵਧੀਆ ਸੀ
0: ਜੀ।
1: ਮਲਕ ਭਾਗੋ ਤੇ ਸੱਤ ਪ੍ਰਕਾਰ ਦੇ ਭੋਜਨ ਵਿੱਚ ਕਿੰਨਾ ਫਰਕ ਸੀ ਬਾਰੇ ਦੱਸਿਆ
0: ਜੀ,
1: ਬਾਲਾ ਮਰਦਾਨਾ ਜੀ ਤੇ ਦੱਸਿਆ ਤੇ ਬਹੁਤ ਵਧੀਆ ਲੱਗਿਆ
0: ਜੀ।
1: ਬਾਕੀ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ
0: ਜੀ।
1: ਰਵੀਸ਼ਾ ਮੈਡਮ ਨੇ ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ ਕੀਤਾ ਤੇ ਮੈਡਮ ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ ਕਰਦੇ ਨੇ ਤੇ ਇੱਕ ਬੇਨਤੀ ਕਰ ਰਿਹਾ
0: ਜੀ।
1: ਕਹਿੰਦੇ ਜਿਹੜੇ ਸੋਤੇ ਇੱਕ ਵੀ ਦਿਨ ਫੋਨ ਲਾਏ ਬਿਨਾਂ ਨਹੀਂ ਰਹਿ ਸਕਦੇ, ਉਹਨਾਂ ਵਿੱਚ ਹਰ ਜੀ ਇਹਨਾਂ ਨੇ
0: ਨਾ ਕੋਈ ਗੱਲ ਨਹੀਂ, ਮੇਰੇ ਕੋਲ ਕੀਤਾ ਪਿਆ, ਤੁਸੀਂ ਨਾਮ ਨਾ ਲਓ, ਮੈਂ ਆਪੇ ਦੱਸੂ ਨਾਮ। ਹਾਂਜੀ,
1: ਕਹਿੰਦੇ ਉਹਨਾਂ ਦੇ ਵਿੱਚ ਕੁਝ ਸਰੋਤਿਆਂ ਦੇ ਨਾਮ ਲਿਖ ਕੇ ਭੇਜੇ ਨੇ।
0: ਹਾਂਜੀ ਹਾਂਜੀ, ਸਾਡੇ ਕੋਲ ਹੈਗਾ ਇਹ ਨਾਮ
1: ਬਿਲਕੁਲ। ਔਰ ਕਹਿੰਦੇ ਹੁਣ ਅਸੀਂ ਨਵੇਂ ਸਰੋਤਿਆਂ ਨੂੰ, ਜਿਹੜੇ ਨਵੇਂ ਅਨਾਊਂਸਰ ਨੇ, ਬਿਲਕੁਲ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਸਰੋਤਿਆਂ ਦੀ ਆਵਾਜ਼ ਨੂੰ ਪਹਿਚਾਨਣ ਅਤੇ ਇਹਨਾਂ ਦੀ ਜਿਹੜੀ ਕਾਲ ਹੈ ਉਹ ਇਨ ਬਿਨ ਤਰੀਕੇ ਦੇ ਨਾਲ ਜਿਹੜੀ ਹੈ ਉਹ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਨਾ ਕੀਤੀ ਜਾਵੇ
0: ਜੀ। ਕੋਈ ਗੱਲ ਨਹੀਂ ਜੀ, ਅਸੀਂ ਧਿਆਨ ਰੱਖਾਂਗੇ, ਸਾਡੇ ਅਸੀਂ ਨਵੇਂ ਅਨਾਊਂਸਰਾਂ ਨੂੰ ਵੀ ਤਾਕੀਦ ਕਰ ਦਿਆਂਗੇ। ਸ਼ੁਕਰੀਆ, ਤੁਸੀਂ ਸਾਨੂੰ ਖਤ ਲਿਖ ਕੇ ਚਿੰਤਾ ਜਿਤਾਈ, ਧੰਨਵਾਦ ਤੁਹਾਡਾ ਖਤ ਲਿਖਣ ਲਈ। ਤੇ ਅਸੀਂ ਸਾਡੇ ਸਰੋਤਿਆਂ ਨੂੰ ਇੱਕ ਵਕਫੇ ਦੇ ਲਈ ਰੋਕ ਲਈਏ ਅਸੀਂ, ਕਿਉਂਕਿ ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਸੰਦੇਸ਼ ਕਾਫੀ ਨੇ ਇਸ ਵਾਰ, ਸੋ ਅਸੀਂ ਇੱਕ ਵਕਫੇ ਤੋਂ ਬਾਅਦ ਮਿਲਾਂਗੇ ਸਾਡੇ ਸਰੋਤਿਆਂ ਨੂੰ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ।

0: जी हेलो हेलो हेलो
1: जी
0: जी,
1: ਉਹਨਾਂ ਦੇ
0: कॉल जी
1: ਨਾਲ।
0: है उन्होंने डिस्कनेक्ट हो गई।
1: ਬਿਲਕੁਲ ਜੀ, ਕੋਈ ਗੱਲ ਨਹੀਂ, ਸਾਡੇ ਕੋਲੇ ਖਤ ਬਹੁਤ ਆਏ ਹੋਏ ਨੇ, ਖਤ ਪੜ੍ਹਦੇ
0: बिल्कुल
1: ਹਾਂ ਅਸੀਂ, ਉਹਨਾਂ ਚਿਰ ਉਹਨਾਂ ਨੂੰ ਤਾਕੀਦ ਕਰਦੇ ਹਾਂ ਦੁਬਾਰੇ ਲਗਾ ਲੈਣ ਸਾਨੂੰ ਫੋਨ।
0: जी, प्रोग्राम श्रोता मंच पिंड कोटशमीर ਤੋਂ ਜਥੇਦਾਰ ਪਿਆਰਾ ਸਿੰਘ, ਸੁਖਪਾਲ ਸਿੰਘ,
1: ਜੀ
0: ਪ੍ਰਗਟ ਸਿੰਘ ਢਿੱਲੋਂ, ਮੇਜਰ ਸਿੰਘ ਪੰਜੂ ਤੇ ਬਹੁਤ ਸਾਰੇ ਇਹਨਾਂ ਦੇ ਹੋਰ ਸਰੋਤੇ ਨੇ ਜਿਹੜੇ ਸਤਿ ਸ੍ਰੀ ਅਕਾਲ ਭੇਜ ਰਹੇ ਨੇ।
1: ਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਸਰੋਤਿਆਂ ਨੂੰ।
0: ਕਹਿੰਦੇ ਅੱਜ ਗੀਤ ਪਟਾਰਾ ਵਿੱਚ ਸੁਖਦੀਪ ਨੇ ਚੁਣ ਚੁਣ ਕੇ ਗੀਤ ਵਜਾਏ।
1: ਜੀ
0: 12:20 ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਾਖੀਆਂ ਸਰੋਤਿਆਂ ਸਨਮੁਖ ਕੀਤੀਆਂ।
1: ਜੀ ਸ਼ੁਕਰੀਆ ਜੀ। ਸਾਖੀਆਂ ਬਾਰੇ ਮੈਂ ਗੱਲ ਕਰਨੀ ਚਾਹੂੰਗਾ ਜੀ। ਇਹ ਸਾਖੀਆਂ ਵਾਲਾ ਸਿਲਸਿਲਾ ਜਿਹੜਾ ਹੈ ਨਵਾਂ ਸ਼ੁਰੂ ਕੀਤਾ ਗਿਆ, ਸੋ ਸਾਡੇ ਸਾਥੀ ਜਿਹੜੇ ਹੈ ਸਾਖੀਆਂ ਬਹੁਤ ਉਹਨਾਂ ਦੀ ਫਰਮਾਇਸ਼ ਵੀ ਸੀਗੀ ਇਹ, ਤੇ ਉਹ ਪਸੰਦ ਕਰਦੇ ਨੇ, ਸਿੱਖਣਾ ਚਾਹੁੰਦੇ ਹੈ ਸਾਖੀਆਂ ਤੋਂ, ਇਹ ਨਵਾਂ ਸਿਲਸਿਲਾ ਸ਼ੁਰੂ ਕੀਤਾ ਗਿਆ ਜੀ। ਸੁਖਦੀਪ ਵੱਲੋਂ ਵੀ ਤੁਹਾਡਾ ਧੰਨਵਾਦ
0: ਜੀ। ਅੱਗੇ ਕਹਿੰਦੇ ਸੁਰੀਲੀ ਦੁਪਹਿਰ ਵਿੱਚ ਸੀਮਾ ਕਟਾਰੀਆ ਜੀ ਨੇ ਪੇਸ਼ ਕੀਤਾ
1: ਜੀ,
0: ਬੀਬਾ ਰਵੀਸ਼ਾ ਭੰਡਾਰੀ ਹੱਥ ਖੜੇ ਕਰ ਗਏ।
1: ਮੈਂ ਸਮਝਿਆ ਨਹੀਂ।
0: ਕਹਿੰਦੇ ਜੀ ਸੁਰੀਲੀ ਦੁਪਹਿਰ ਵਿੱਚ ਸੀਮਾ ਕਟਾਰੀਆ ਜੀ ਨੇ ਪੇਸ਼ ਕੀਤਾ ਤੇ ਬੀਬਾ ਜੀ ਰਵੀਸ਼ਾ ਭੰਡਾਰੀ ਹੱਥ ਖੜੇ ਕਰ ਗਏ, ਟੈਲੀਫੋਨ ਮਿਲਾਓ ਪ੍ਰੋਗਰਾਮ ਚੰਗਾ ਪੇਸ਼ ਕੀਤਾ।
1: ਅੱਛਾ ਜੀ, ਹੱਥ ਖੜੇ ਕਰ ਗਏ ਤਾਂ ਮਤਲਬ ਤਾਂ ਇਹ ਹੁੰਦਾ ਕਿ ਮੈਂ ਸ਼ਾਇਦ ਨਹੀਂ ਕਰ ਸਕਦਾ ਜਿੱਥੋਂ ਤੱਕ ਮੈਂ ਪਹੁੰਚਿਆ, ਤੇ ਇਹ ਕਹਿ ਰਹੇ ਆ ਵੀ ਵਧੀਆ ਕੀਤਾ। ਸੋ ਚਲੋ ਵੀ ਜਿਵੇਂ ਵੀ ਇਹਨਾਂ ਦੀਆਂ ਭਾਵਨਾਵਾਂ ਨੇ ਅਸੀਂ ਕਦਰ ਕਰਦੇ ਹਾਂ, ਤੁਹਾਡਾ ਸ਼ੁਕਰੀਆ। ਜੇ ਤੁਸੀਂ ਸਮਝਦੇ ਉਹਨਾਂ ਨੇ ਵਧੀਆ ਪੇਸ਼ ਕੀਤਾ ਤਾਂ ਉਹਨਾਂ ਵੱਲੋਂ ਤੁਹਾਡਾ ਸ਼ੁਕਰੀਆ ਜੀ।
0: ਜੀ ਗੀਤਕਾਰ ਨਿੰਮਾ ਲੁਹਾਰਕਾ ਦੀ ਸਾਫ ਸੁਥਰੀ ਗੀਤਕਾਰੀ ਬਾਰੇ ਬੀਬਾ ਜੀ
1: ਅੱਜ ਸਵੇਰੇ ਸੱਜਰੀ ਸਵੇਰ ਦੇ ਵਿੱਚ ਗੁਰਦੀਪ ਕੌਰ ਨੇ ਉਹ ਸਿਲਸਿਲਾ ਪੇਸ਼ ਕੀਤਾ ਸੀ ਜੀ, ਬਹੁਤ ਵਧੀਆ ਉਮਦਾ ਪ੍ਰੋਗਰਾਮ ਸੀਗਾ ਜੀ ਉਹ।
0: ਅੱਗੇ ਕਹਿੰਦੇ ਬੁੱਧਵਾਰ ਨੂੰ ਅਮਨਦੀਪ ਤੇ ਬੀਬਾ ਜੋਤੀ ਨੇ ਸੁਰੀਲੀ ਦੁਪਹਿਰ ਵਿੱਚ ਕਮਾਲ ਕਰ ਦਿੱਤੀ।
1: ਜੀ ਸ਼ੁਕਰੀਆ ਜੀ, ਜੋਤੀ ਤੇ ਅਮਨਦੀਪ ਹੋਰਾਂ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਅੱਗੇ ਵੀਰਵਾਰ ਨੂੰ 12:10 ਤੇ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਸੁਖਵਿੰਦਰ ਸਿੰਘ ਪੱਲਾ, ਆਈ ਥਿੰਕ
1: ਜਸਵਿੰਦਰ ਸਿੰਘ
0: ਪੱਲਾ ਜੀ, ਚੇਅਰਮੈਨ
1: ਇੰਪਰੂਵਮੈਂਟ ਟਰੱਸਟ।
0: ਕਹਿੰਦੇ ਇਹਨਾਂ ਨੇ ਸਰੋਤਿਆਂ ਦੇ ਬੜੇ ਮਸਲੇ ਸੁਲਝਾਏ।
1: ਜੀ ਧੰਨਵਾਦ।
0: ਮੁਲਾਕਾਤ FM ਬਠਿੰਡਾ ਦੇ ਹੈੱਡ ਸ਼੍ਰੀ ਬਲਜੀਤ ਸ਼ਰਮਾ ਜੀ ਤੇ ਦਲਵੀਰ ਜੀ, ਮਮਤਾ ਅਰੋੜਾ ਜੀ, ਸੀਮਾ ਮਹਿਰਾ ਜੀ ਵਧਾਈ ਦੇ ਪਾਤਰ ਨੇ।
1: ਜੀ
0: ਨਾਲ ਕਹਿ ਰਹੇ ਨੇ ਸੁਰੀਲੀ ਦੁਪਹਿਰ ਬੀਬਾ ਜੀ ਸੀਮਾ ਮਹਿਰਾ ਜੀ ਨੇ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ, ਬੜੇ ਖਤ ਸ਼ਾਮਿਲ ਕੀਤੇ, ਮੈਸੇਜ ਵੀ ਬਹੁਤ ਪੜੇ।
1: ਜੀ
0: ਸੀਮਾ ਜੀ ਦਾ ਧੰਨਵਾਦ।
1: ਜੀ ਬਿਲਕੁਲ ਜੀ, ਸੀਮਾ ਜੀ ਵੱਲੋਂ ਵੀ, ਦਲਵੀਰ, ਮਮਤਾ ਅਰੋੜਾ ਹੋਰਾਂ ਵੱਲੋਂ, ਸ਼ਰਮਾ ਜੀ ਵੱਲੋਂ ਵੀ ਤੁਹਾਡਾ ਧੰਨਵਾਦ, ਤੇ ਤੁਸੀਂ ਸਾਨੂੰ ਖਤ ਲਿਖਿਆ, ਤੁਹਾਡਾ ਧੰਨਵਾਦ, ਤੁਹਾਡੇ ਪਰਿਵਾਰ ਦੇ ਜੀਆਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਜੀ।
0: ਅੱਗੇ ਕਹਿ ਰਿਹਾ ਜੀ ਕਰਮਜੀਤ ਕੌਰ ਨੇ ਵੀ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ।
1: ਜੀ ਸ਼ੁਕਰੀਆ ਜੀ।
0: ਆਕਾਸ਼ਵਾਣੀ ਤੇ ਉੱਚ ਅਧਿਕਾਰੀ ਸਰਦਾਰ ਮਨਦੀਪ ਰਜੌਰਾ ਸਾਹਿਬ ਜੀ, ਹੈਲੋ ਜੀਨੀਅਸ, ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਪੇਸ਼ ਕਰਦੇ ਨੇ।
1: ਸ਼ੁਕਰੀਆ ਜੀ, ਬੜੀ ਮਿਹਰਬਾਨੀ।
0: ਰਜੌਰਾ ਸਾਹਿਬ ਨੇ ਕਿਲ੍ਹਾ ਮੁਬਾਰਕ ਦਾ ਇਤਿਹਾਸ ਬਹੁਤ ਵਧੀਆ ਪੇਸ਼ ਕੀਤਾ ਸੀ।
1: ਜੀ ਮਿਹਰਬਾਨੀ।
0: ਇੱਕ ਮੰਗ ਦਾਸ ਨੇ ਮੰਗੀ,
1: ਹਾਂਜੀ,
0: ਸਾਡੀ ਮੰਗ ਨੂੰ ਪ੍ਰਵਾਨ ਕੀਤਾ।
1: ਇਹ ਭੰਗੜਾ ਫਿਲਮ ਤਾਂ ਨਹੀਂ? ਅੱਛਾ ਕੀਤਾ, ਯਾਨੀ ਕਿ ਇਹ ਕਿਲੇ ਵਾਲੀ ਗੱਲ ਕਰ ਰਹੇ ਆ। ਜੀ ਜੀ ਜੀ,
0: ਕਿਲੇ ਵਾਲੀ ਗੱਲ ਨੂੰ ਹੀ ਅੱਗੇ ਕੰਟੀਨਿਊ
1: ਠੀਕ
0: ਹੈ। ਕਹਿੰਦੇ ਉੱਚੀ ਸੁੱਚੀ ਗਾਇਕੀ ਦੇ ਮਾਲਿਕ ਨਰਿੰਦਰ ਬੀਬਾ ਜੀ ਨੇ ਪੰਜਾਬ ਦੀ ਕੋਇਲ ਗਾਇਕੀ ਤੇ ਜ਼ਿੰਦਗੀ ਬਾਰੇ ਪੇਸ਼ ਕੀਤਾ ਜਾਵੇ, ਇਹ ਉਹਨਾਂ ਦੀ ਮੰਗ ਹੈ।
1: ਅੱਛਾ ਹਾਂਜੀ,
0: ਨਰਿੰਦਰ ਬੀਬਾ ਜੀ ਬਾਰੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਵੇ
1: ਠੀਕ ਹੈ ਜੀ,
0: ਤੇ ਅਸੀਂ ਕਹਿੰਦੇ ਬੜਾ ਧੰਨਵਾਦ ਹੋਵਾਂਗੇ। ਦੀਪਾ ਛਾਬੜਾ ਜੀ ਸ਼ੇਰੋ ਸ਼ਾਇਰੀ ਨਾਲ ਖੂਬ ਸਰੋਤਿਆਂ ਦਾ ਮਨ ਜਿਹੜਾ ਉਹ ਪਰਚਾਉਂਦੇ।
1: ਸ਼ੁਕਰੀਆ ਜੀ, ਦੀਪਾ ਜੀ ਵੱਲੋਂ ਵੀ ਤੁਹਾਡਾ ਸੁਝਾਅ ਵੀ ਅਸੀਂ ਨੋਟ ਕਰ ਲਿਆ ਜੀ।
0: ਜੀ ਔਰ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ
1: ਇਹਨਾਂ ਦਾ ਧੰਨਵਾਦ। ਸਾਡੇ ਸਾਥੀ ਜਿਹੜੇ ਹੈ ਸਾਨੂੰ ਫੋਨ ਕਰ ਸਕਦੇ ਨੇ 0164-2240-331 ਤੇ 77-173-73-173 ਸਾਡਾ ਵਟਸਐਪ ਨੰਬਰ ਹੈ। ਸਾਡੇ ਸਰੋਤੇ ਇਹ ਨੰਬਰ ਸੇਵ ਕਰ ਲੈਣ ਜੀ।
0: ਇੱਕ ਹੋਰ ਸਰੋਤਾ ਜਿਹੜਾ ਸਾਡੇ ਸਰੋਤਾ ਮੰਚ ਦੇ ਵਿੱਚ ਜੁੜੇ ਨੇ
1: ਜੀ,
0: ਹਰਪ੍ਰੀਤ ਰੰਗੀਲਾ, ਵੀਰਪਾਲ ਰੰਗੀਲਾ ਪੁੱਛੋ ਕਲਾ ਤੋਂ, ਸਤਿ ਸ਼੍ਰੀ ਅਕਾਲ। ਕਹਿੰਦੇ ਮੈਂ ਤੈਨੂੰ ਦੂਰ ਵਿਆਹੂ ਕਹਾਣੀ ਬਹੁਤ ਹੀ ਵਧੀਆ ਲੱਗੀ।
1: ਸ਼ੁਕਰੀਆ ਜੀ,
0: ਬਹੁਤ ਹੀ ਭਾਵੁਕ ਕਹਾਣੀ ਸੀ। ਇਸ ਤਰ੍ਹਾਂ ਦੀਆਂ ਕਹਾਣੀਆਂ ਹੋਰ ਵੀ ਤੁਸੀਂ ਸੁਣਾਇਆ ਕਰੋ ਤੇ ਉਸਦੇ ਦਿਨ ਵਾਰ ਵੀ ਸਾਨੂੰ ਦੱਸ ਦਿਆ ਕਰੋ
1: ਜੀ
0: ਪ੍ਰੋਮੋਟ ਤੇ।
1: ਬਿਲਕੁਲ ਜੀ, ਇਸੇ ਤਰ੍ਹਾਂ ਦੀ ਕਹਾਣੀ ਤੇ ਇਹ ਕਹਾਣੀ ਵੀ ਅਸੀਂ ਜ਼ਰੂਰ ਦੁਬਾਰਾ ਰਿਪੀਟ ਕਰਾਂਗੇ, ਨਵੀਂ ਵੀ ਬਣਾਵਾਂਗੇ। ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਧਿਆਨ ਨਾਲ ਸੁਣਦੇ ਹੋ
0: ਜੀ। ਔਰ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ। ਹੈਲੋ,
2: ਹੈਲੋ, ਹਾਂਜੀ ਗੁੜੀਆ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਰਜੌਰਾ ਸਾਹਿਬ ਸਤਿ ਸ੍ਰੀ
1: ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਆਪਣਾ ਨਾਂ ਦੱਸ ਦਿਓ, ਪਿੰਡ ਦਾ ਨਾਂ ਦੱਸ ਦਿਓ।
2: ਮੈਂ ਜੀ ਅਮਰ ਸਿੰਘ ਤਲੋਕੇ ਵਾਲੇ ਤੋਂ ਜੀ।
1: ਹਾਂਜੀ ਅਮਰ ਜੀ, ਕੀ ਗੱਲ ਕਰੋਗੇ?
2: ਹਾਂਜੀ, ਇੱਕ ਤਾਂ ਅੱਜ ਇੱਕ ਉਹ ਕਹਾਣੀ ਜਿਹੜੀ ਵਾਰੀ ਵਾਰੀ ਆਪਾਂ ਸੁਣਾਈ ਜਾ ਰਹੇ ਹਾਂ,
1: ਹਾਂਜੀ ਹਾਂਜੀ,
2: ਉਹ ਬਹੁਤ ਵਧੀਆ ਲੱਗੀ ਮੈਨੂੰ।
1: ਸ਼ੁਕਰੀਆ ਜੀ।
2: ਦੂਜੇ ਨੰਬਰ ਚ ਅੱਜ ਗੀਤਾਂ ਦਾ ਪ੍ਰੋਗਰਾਮ ਤਾਂ ਜਮਾ ਸਿਰਾ ਬਾਟੀ ਕੱਢ ਤੇ ਕੁੜੀ ਨੇ
1: ਜੀ, ਧੰਨਵਾਦ ਤੁਹਾਡਾ ਜੀ।
2: ਹਾਂਜੀ, ਇੱਕ ਕਿਰਪਾ ਕਰਕੇ ਨਾ ਸਾਨੂੰ ਕੁਲਦੀਪ ਮਾਣਕ ਜੀ ਦੀ ਜੀਵਨੀ ਤੇ ਰਿਪੀਟ ਪ੍ਰੋਗਰਾਮ ਦੁਆਰਾ ਕੋਈ ਚਲਾਇਆ ਜਾਵੇ
1: ਜੀ। ਕੁਲਦੀਪ ਮਾਣਕ ਹੋਰਾਂ ਦਾ ਪ੍ਰੋਗਰਾਮ ਰਿਪੀਟ ਕਰ ਦਿਆਂਗੇ ਜੀ, ਧੰਨਵਾਦ ਤੁਹਾਡਾ, ਅਸੀਂ ਇਹ ਨੋਟ ਕਰ ਲਿਆ ਸੁਝਾਅ।
2: ਹਾਂਜੀ
1: ਜੀ, ਸ਼ੁਕਰੀਆ,
2: ਸਭ ਪ੍ਰੋਗਰਾਮ ਬਿਲਕੁਲ ਸਿਰਾ ਚੱਲੀ ਜਾਂਦੇ,
1: ਬੜੀ ਮਿਹਰਬਾਨੀ ਜੀ। ਇਸੇ ਤਰ੍ਹਾਂ ਸੁਣਦੇ ਰਹੋ ਤੇ ਆਸੇ ਪਾਸੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸੁਣਵਾਉਂਦੇ ਰਹੋ ਜੀ।
2: ਹਾਂਜੀ ਸ਼ੁਕਰੀਆ,
1: ਸ਼ੁਕਰੀਆ, ਬੜੀ ਮਿਹਰਬਾਨੀ ਜੀ।

0: ਜੀ ਸਰੋਤਾ ਮੰਚ ਦੇ ਵਿੱਚ 73, 173, 173, 140 ਤੇ ਇੱਕ ਹੋਰ ਸਰੋਤਾ ਨੇ ਸ਼ਿਰਕਤ ਕੀਤੀ ਹੈ ਜੀ ਸੀਰਾ ਖੋਖਰ ਤੋਂ। ਕਹਿੰਦੇ ਆਪ ਜੀ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਹੋ ਸਕੇ ਤਾਂ ਰਾਜਾ ਦਕਸ਼ ਪ੍ਰਜਾਪਤੀ ਤੇ ਪ੍ਰੋਗਰਾਮ ਪੇਸ਼ ਕੀਤਾ ਜਾਵੇ।
1: ਜੀ ਬਿਲਕੁਲ ਜੀ, ਰਾਜੇ ਦਕਸ਼ ਦਾ ਸੁਝਾਅ ਵੀ ਨੋਟ ਕਰ ਲਿਆ। ਹੁਣ ਤੱਕ ਮੇਰੇ ਕੋਲ ਨਰਿੰਦਰ ਬੀਬਾ, ਕੁਲਦੀਪ ਮਾਣਕ ਅਤੇ ਰਾਜਾ ਦਕਸ਼ ਜਿਹੜੇ ਹੈ, ਤਿੰਨ ਸੁਝਾਅ ਮੈਂ ਨੋਟ ਕਰੀ ਬੈਠਾਂਗਾ, ਅਸੀਂ ਲਿਖ ਲਏ ਆ ਜੀ। ਅੱਗੇ ਕੀ ਲਿਖਦੇ ਨੇ
0: ਜੀ? ਵੈਸੇ ਮਨਦੀਪ ਸਰ, ਮੈਂ ਕਾਫੀ ਵਕਫੇ ਤੋਂ ਬਾਅਦ ਆਈ ਹਾਂ, ਇੱਕ ਮਹੀਨੇ ਦੀ ਛੁੱਟੀ ਤੇ ਸੀ।
1: ਹਾਂਜੀ ਹਾਂਜੀ,
0: ਤੇ ਮੈਨੂੰ ਤੁਸੀਂ ਪਹਿਲਾਂ ਇਹ ਦੱਸੋ, ਤੈਨੂੰ ਦੂਰ ਵਿਆਹੂ ਇਹ ਪੇਸ਼ ਕਿਹਨੇ ਕੀਤਾ ਸੀ?
1: ਇਹ ਸੁਖਦੀਪ ਨੇ ਪੇਸ਼ ਕੀਤਾ ਸੀਗਾ ਵਿਜੇ ਜੀ। ਤੁਸੀਂ ਕਿਉਂਕਿ ਲੰਮੀ ਛੁੱਟੀ ਗਏ ਹੋਏ ਸੀਗੇ, ਬਾਹਰ ਗਏ ਹੋਏ ਸੀ, ਸ਼ਾਇਦ ਉੱਥੇ ਤੁਸੀਂ ਨਹੀਂ ਸੁਣ ਪਾਏ। ਸੁਖਦੀਪ ਨੇ ਇਹ ਕਹਾਣੀ ਪੇਸ਼ ਕੀਤੀ ਸੀ ਅਤੇ ਪਿਛਲੇ ਸਾਰੇ ਸਰੋਤਾ ਮੰਚ ਦੇ ਵਿੱਚ ਵੀ ਇਸ ਕਹਾਣੀ ਦਾ ਜ਼ਿਕਰ ਹੁੰਦਾ ਰਿਹਾ ਤੇ ਅੱਜ ਵੀ ਲਗਾਤਾਰ ਇਹ ਜ਼ਿਕਰ ਚੱਲ ਰਿਹਾ।
0: ਬਿਲਕੁਲ, ਕਿਉਂਕਿ ਅਗਲਾ ਜਿਹੜਾ ਮੈਸੇਜ ਆ ਉਹ ਵੀ ਉਸੇ ਦੇ ਨਾਲ ਜੁੜਿਆ। ਪ੍ਰੋਗਰਾਮ ਪੇਸ਼ ਕਰਦਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ,
0: ਸਾਰੇ ਪ੍ਰੋਗਰਾਮ ਬਹੁਤ ਸੋਹਣੇ ਚੱਲ ਰਹੇ ਨੇ, ਤੈਨੂੰ ਦੂਰ ਵਿਆਹੂ ਕਹਾਣੀ ਬਹੁਤ ਚੰਗੀ ਲੱਗੀ, ਇਹਨੂੰ ਦੁਬਾਰਾ ਪੇਸ਼ ਕੀਤਾ ਜਾਵੇ। ਮੇਰੀ ਮੰਮੀ ਨੂੰ ਤਾਂ ਕਹਿੰਦੇ ਆਪਣਾ ਬਚਪਨ ਹੀ ਯਾਦ ਆ ਗਿਆ।
1: ਕੀ ਬਾਤ ਹੈ ਜੀ, ਜੇਕਰ ਅਸੀਂ ਇਸ ਤਰ੍ਹਾਂ ਕਰਨ ਚ ਕਾਮਯਾਬ ਹੋਏ ਤਾਂ ਇਹ ਸਾਡੀ ਖੁਸ਼ਨਸੀਬੀ ਹੈ। ਧੰਨਵਾਦ ਤੁਹਾਡਾ ਜੀ।
0: ਜੀ ਇਹ ਲਿਖਿਆ ਸੀ ਪ੍ਰਕਾਸ਼, ਹਰਵਿੰਦਰ, ਸੁਮਿਤ, ਹਰਮੀਤ ਤੇ ਪੂਜਾ ਨੇ। ਕਹਿੰਦੇ ਆਪ ਜੀ ਦੇ ਬਾਕੀ ਸਾਰੇ ਪ੍ਰੋਗਰਾਮ ਬੜੇ ਵਧੀਆ ਚੱਲ ਰਹੇ ਨੇ।
1: ਸ਼ੁਕਰੀਆ ਜੀ, ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ
0: ਜੀ। ਔਰ ਸਤਿ ਸ਼੍ਰੀ ਅਕਾਲ ਸਾਨੂੰ ਭੇਜੀ ਹੈ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਪੂਰੀ ਟੀਮ ਨੂੰ। ਯੁਵਾਣੀ ਤੇ ਨੌਜਵਾਨ ਬੱਚੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ, ਉਹਨਾਂ ਦੀ ਆਵਾਜ਼, ਪੇਸ਼ਕਾਰੀ ਅਤੇ ਉਤਸ਼ਾਹ ਸੱਚਮੁੱਚ ਕਾਬਿਲੇ ਤਾਰੀਫ ਹੈ।
1: ਬੜੀ ਹੀ ਮਿਹਰਬਾਨੀ ਜੀ।
0: ਨਵੀਂ ਪੀੜ੍ਹੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਅੱਗੇ ਵਧਣ ਲਈ ਇੰਨਾ ਸੋਹਣਾ ਮੰਚ ਦੇਣ ਵਾਲੇ ਆਕਾਸ਼ਵਾਣੀ ਦਾ ਦਿਲੋਂ ਧੰਨਵਾਦ
1: ਜੀ। ਧੰਨਵਾਦ ਜੀ, ਧੰਨਵਾਦ।
0: ਬਾਕੀ ਕਹਿੰਦੇ ਆਕਾਸ਼ਵਾਣੀ ਦੇ ਬਾਕੀ ਪ੍ਰੋਗਰਾਮਾਂ ਬਾਰੇ ਗੱਲ ਕਰਦੇ ਹਾਂ, ਉਹ ਵੀ ਬਹੁਤ ਵਧੀਆ, ਰੋਚਕ ਅਤੇ ਜਾਣਕਾਰੀ ਭਰਪੂਰ ਹੁੰਦੇ ਨੇ
1: ਜੀ।
0: ਸੋਤਿਆਂ ਨਾਲ ਇਸੇ ਤਰ੍ਹਾਂ ਜੁੜੇ ਰਹੋ ਅਤੇ ਨੌਜਵਾਨਾਂ ਨੂੰ ਆਪਣੀ ਕਲਾ ਤੇ ਹੁਨਰ ਦਿਖਾਉਣ ਦੇ ਮੌਕੇ ਦਿੰਦੇ ਰਹੋ। ਢੇਰ ਸਾਰੀਆਂ ਸ਼ੁਭਕਾਮਨਾਵਾਂ ਤੇ ਪਿਆਰ, ਲਖਵਿੰਦਰ ਸਿੰਘ ਬੇਦੀ, ਜਸਵਿੰਦਰ ਕੌਰ ਬੇਦੀ, ਰੁਪਿੰਦਰ ਸਿੰਘ, ਮਨਪ੍ਰੀਤ ਕੌਰ ਬੇਦੀ ਅਤੇ ਪੂਰਾ ਬੇਦੀ ਪਰਿਵਾਰ ਕਰ ਰਹੇ।
1: ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੇ ਇੱਕ ਕਾਲਰ ਸਾਡੇ ਨਾਲ ਹੋਰ ਆ ਗਏ ਨੇ ਮੈਡਮ ਵਿਜਿਆ
0: ਜੀ।
1: ਜੀ
0: ਹੈਲੋ।
2: ਹੈਲੋ
0: ਹਾਂਜੀ, ਸਤਿ ਸ਼੍ਰੀ ਅਕਾਲ,
1: ਤੁਹਾਡਾ ਸਵਾਗਤ ਕਰਦੇ ਹਾਂ ਜੀ, ਬੋਲੋ, ਤੁਹਾਡੀ ਆਵਾਜ਼ ਸਾਨੂੰ ਆ ਰਹੀ ਹੈ ਜੀ, ਗੱਲ ਕਰੋ, ਸ਼ਾਇਦ ਇਹ ਗੱਲ ਨਹੀਂ ਕਰ ਪਾ ਰਹੇ, ਇੱਕ ਵਾਰੀ ਇਹਨਾਂ ਦੇ ਨਾਲ ਤੁਸੀਂ ਗੱਲ ਕਰੋ। ਦੀਪਕ ਜੀ, ਅਸੀਂ ਉਦੋਂ ਤੱਕ ਖਤ ਪੜ੍ਹਦੇ ਹਾਂ ਜੀ। ਹਾਂਜੀ ਮੈਮ, ਖਤ ਸ਼ਾਮਿਲ ਕਰਦੇ ਹਾਂ, ਇਹ ਸ਼ਾਇਦ ਫੋਨ ਲਗਾ ਕੇ ਕਿਤੇ ਰੁੱਝ ਗਏ ਨੇ ਜੀ।
0: ਜੀ ਆਕਾਸ਼ਵਾਣੀ ਬਠਿੰਡਾ ਦੇ ਇਸ ਪ੍ਰੋਗਰਾਮ ਸੋਤਾ ਮੰਚ ਦੇ ਵਿੱਚ 73, 173, 173, 140 ਤੇ ਸਾਡੇ ਕੋਲ ਬਹੁਤ ਸਾਰੇ ਜਿਹੜੇ ਮੈਸੇਜ ਆ ਰਹੇ ਨੇ, ਜੋ ਕਿ ਪ੍ਰੋਗਰਾਮਾਂ ਬਾਰੇ ਆਪਣੀ ਰਾਏ, ਸੁਝਾਅ ਪੇਸ਼ ਕਰ ਰਹੇ ਨੇ। ਤੇ ਔਰ ਇੱਕ ਹੋਰ ਸਰੋਤਾ ਸਾਡੇ ਨਾਲ ਵਟਸਐਪ ਦੇ ਰਾਹੀਂ ਜੁੜੇ ਨੇ ਜੀ, ਜੱਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਰਾਮਾ ਮੰਡੀ ਤੋਂ,
1: ਇਹਦੇ
0: ਨਾਲ ਦੇ ਪੋਤਰੇ ਤਨਵੀਰ, ਮਨਵੀਰ ਤੇ ਜਸਗੁਣ, ਸਤਿ ਸ਼੍ਰੀ ਅਕਾਲ,
1: ਇਹਨਾਂ ਸਭ ਦਾ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਆਖਦੇ ਹਾਂ
0: ਜੀ। ਕਹਿੰਦੇ ਅੱਜ ਸ਼ਾਮ ਨੂੰ ਸ਼੍ਰੀ ਬਲਜੀਤ ਸ਼ਰਮਾ ਜੀ ਨੇ ਅਤੇ ਮੈਡਮ ਅਨੁਮੀਤ ਜੀ ਨੇ
1: ਹਾਂਜੀ
0: ਪ੍ਰੋਗਰਾਮ ਪੇਸ਼ ਕੀਤਾ ਤਰਿੰਜਣ,
1: ਹਾਂਜੀ,
0: ਜਿਸ ਵਿੱਚ ਪੁਰਾਣੇ ਗੀਤ, ਰਿਵਾਜ਼ਾਂ, ਚਰਖੇ, ਧੁਨੀਆਂ ਦਾ ਸਵਾਦ
1: ਜੀ,
0: ਇਹਨਾਂ ਬਾਰੇ ਗੱਲਬਾਤ ਕੀਤੀ। ਕਹਿੰਦੇ ਬਹੁਤ ਹੀ ਵਧੀਆ ਸੀਗਾ ਪ੍ਰੋਗਰਾਮ
1: ਜੀ, ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ।
0: ਅੱਗੇ ਕਹਿੰਦੇ ਇਸੇ ਪ੍ਰੋਗਰਾਮ ਦੇ ਨਾਲ ਨਵੇਂ ਬੱਚਿਆਂ ਨੂੰ ਇਹਨਾਂ ਬਾਰੇ ਪਤਾ, ਜਿਨ੍ਹਾਂ ਨੂੰ ਨਹੀਂ ਸੀ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਿਆ, ਇਸ ਦੇ ਲਈ ਤਾਰੀਫ ਅਤੇ ਧੰਨਵਾਦ ਕਰ ਰਹੇ ਨੇ। ਤੇ ਲੇਕਿਨ ਇਹਨਾਂ ਚੀਜ਼ਾਂ ਨੂੰ ਹੁਣ ਆਲੋਪ ਹੋ ਰਹੀਆਂ ਨੇ, ਕਹਿੰਦੇ ਇਸ ਦਾ ਵੀ ਕੁਝ ਨਾ ਕੁਝ ਹੱਲ ਜ਼ਰੂਰ ਕੱਢਿਆ ਜਾਏ। ਤੋਂ ਆਈ ਥਿੰਕ ਇਹਦਾ ਤਾਂ ਇਹੀ ਹਾਲ ਹੈ ਕਿ ਆਕਾਸ਼ਵਾਣੀ ਬਠਿੰਡਾ ਸਮੇਂ ਸਮੇਂ ਤੋਂ ਇੱਦਾਂ ਦੇ ਉਪਰਾਲੇ ਕਰਦਾ ਤਾਂ ਕਿ ਇਹਨਾਂ ਚੀਜ਼ਾਂ ਨੂੰ ਆਲੋਪ ਨਾ ਹੋਣ ਦਿੱਤਾ ਜਾਵੇ ਤੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਜਿਹੜਾ ਹੈ ਜਾਗਰੂਕ ਕਰੀਏ। ਰਜੌਰਾ ਜੀ, ਇਹਨਾਂ ਦਾ ਜਿਹੜਾ ਸੁਨੇਹਾ ਕਾਫੀ ਵੱਡਾ ਹੈ, ਆਈ ਥਿੰਕ ਕਾਲਰ ਇੱਕ ਸਾਡੇ ਨਾਲ
1: ਜੀ। ਬਿਲਕੁਲ ਜ਼ਰੂਰ ਜੀ, ਕਾਲਰ ਲੈ ਲਓ, ਕਿਉਂਕਿ ਕਈ ਵਾਰ ਨੈਟਵਰਕ ਦੀ ਸਮੱਸਿਆ ਆ ਜਾਂਦੀ ਹੈ ਬਾਰਿਸ਼ਾਂ ਦੇ ਮੌਸਮ ਦੇ ਵਿੱਚ।
0: ਹੈਲੋ,
2: ਹੈਲੋ,
0: ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਕੌਣ ਬੋਲਦੇ ਹੋ ਜੀ?
1: ਨਾਂ ਦੱਸੋ ਜੀ।
2: ਬੋਲਦਾ ਜੀ।
1: ਹਾਂਜੀ ਨਾਂ ਦੱਸੋ ਜੀ, ਕਰੋ ਗੱਲ।
2: ਮੇਜਰ ਬੋਲਦਾ ਜੀ।
1: ਮੈਂ ਸਾਨੂੰ ਸੁਣਦਾ ਹੈ ਜੀ, ਤੁਸੀਂ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਅੱਗੇ ਗੱਲ ਕਰੋ।
2: ਉਹ ਜਿਹੜਾ ਜੀ ਆਪਣਾ ਬੁੱਧਵਾਰ ਨੂੰ 8:40 ਤੇ ਆਉਂਦੀ ਆ ਖਬਰ, ਆਪਣਾ ਕਮਿਸ਼ਰੀ।
1: ਹਾਂਜੀ
2: ਉਹ ਜੀ ਇੱਕ ਕਮਿਸ਼ਰ ਦੀਆਂ ਵਿਚਾਰੇ ਸੁਣਾ ਦਿਆ ਕਰੋ ਸਾਨੂੰ ਕਹਾਣੀਆਂ, ਬਸ ਕਮਿਸ਼ਰੀ ਦੋ ਲਾ ਦਿੰਦਾ ਸਮਝ
1: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੁਸੀਂ ਇਸ ਤਰ੍ਹਾਂ ਕਰੋ, ਤੁਹਾਡੀ ਗੱਲ ਸਾਡੇ ਕੋਲ ਆ ਗਈ ਹੈ, ਹੁਣ ਤੁਸੀਂ ਰੇਡੀਓ ਤੇ ਜਵਾਬ ਸੁਣੋ। ਜੀ ਰੇਡੀਓ ਤੇ ਸੁਣੋ, ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਜੀ। ਧੰਨਵਾਦ ਜੀ, ਸਾਨੂੰ ਤੁਸੀਂ ਬਹੁਤ ਸਮੇਂ ਬਾਅਦ ਫੋਨ ਜਦੋਂ ਲਾਉਂਦੇ ਹੋ ਸਾਨੂੰ ਵੀ ਚੰਗਾ ਲੱਗਦਾ, ਤੇ ਗੱਲ ਜਿਹੜੀ ਹੈ ਮੈਨੂੰ ਲੱਗ ਰਿਹਾ ਸੀ ਤੁਹਾਨੂੰ

0: ਫੋਨ ਤੇ ਗੱਲ ਸੁਣਨ ਚ ਜ਼ਿਆਦਾ ਜ਼ੋਰ ਲਾਉਣਾ ਪੈ ਰਿਹਾ ਸੀ, ਧਿਆਨ ਜ਼ਿਆਦਾ ਲਾਉਣਾ ਪੈ ਰਿਹਾ ਸੀ, ਇਸ ਲਈ ਮੈਂ ਫੋਨ ਕਟਵਾਤਾ। ਹੁਣ ਰੇਡੀਓ ਤੋਂ ਗੱਲ ਸੁਣੋ। ਗੱਲ ਇਸ ਤਰ੍ਹਾਂ ਹੈ ਕਿ ਉਸ ਪ੍ਰੋਗਰਾਮ ਦੇ ਵਿੱਚ ਕਵੀਸ਼ਰੀ ਦੇ ਨਾਲ ਅਸੀਂ ਢਾਡੀ ਵਾਰ ਵੀ ਸੁਣਾਉਣੀ ਹੁੰਦੀ ਹੈ, 20 ਮਿੰਟ ਦਾ ਉਹ ਪ੍ਰੋਗਰਾਮ ਹੁੰਦਾ ਹੈਗਾ, ਅਤੇ ਜੇਕਰ ਇਕੱਲੀ ਕਵੀਸ਼ਰੀ ਆਪਾਂ ਸੁਣਾਵਾਂਗੇ ਤਾਂ ਫਿਰ ਢਾਡੀ ਵਾਰਾਂ ਰਹਿ ਜਾਣਗੀਆਂ, ਇਸ ਲਈ 10-10 ਮਿੰਟਾਂ 'ਚ ਵੰਡ ਲੈਂਦੇ ਹੁੰਦੇ ਹਾਂ। ਉਦੋਂ ਤੁਹਾਨੂੰ ਐਂ ਲੱਗਦਾ ਵੀ ਕਵੀਸ਼ਰੀ ਜਿਹੜੀ ਹੈ ਉਹ ਨਹੀਂ ਸੁਣਾਈ ਜਾ ਰਹੀ, ਇਹ ਜ਼ਰੂਰ ਕਰ ਸਕਦੇ ਹਾਂ ਵੀ ਉਹਨਾਂ 10 ਮਿੰਟਾਂ ਦੇ ਵਿੱਚ ਇੱਕੋ ਹੀ ਕਵੀਸ਼ਰ ਦੀ ਕਵੀਸ਼ਰੀ ਤੁਹਾਨੂੰ ਸੁਣਾ ਦਿਆ ਕਰਾਂਗੇ। ਵੈਸੇ ਤਾਂ ਕਵੀਸ਼ਰੀ ਦੀ ਜਿਹੜੀ ਡਿਊਰੇਸ਼ਨ ਹੁੰਦੀ ਹੈ ਉਹ ਉਹਨਾਂ ਦੀ ਉਹ ਕਾਫ਼ੀ ਲੰਮੀ ਹੁੰਦੀ ਹੈ, ਉਹ 10 ਮਿੰਟ ਦੀ ਵੀ ਕੋਈ ਕਵੀਸ਼ਰੀ ਕੱਢੀ ਜਾ ਸਕਦੀ ਹੈ, ਨਹੀਂ ਤਾਂ ਅਸੀਂ 2 ਕਵੀਸ਼ਰੀਆਂ ਇੱਕੋ ਹੀ ਕਵੀਸ਼ਰ ਦੀ ਕੱਢ ਕੇ ਤੁਹਾਨੂੰ ਸੁਣਾ ਦਿਆ ਕਰਾਂਗੇ, ਪਰ ਨਾਲ ਹੀ ਢਾਡੀ ਵਾਰ ਸੁਣਾਉਣ ਵਾਸਤੇ 10 ਮਿੰਟ ਸਾਨੂੰ ਰੱਖਣੇ ਹੀ ਪੈਣਗੇ, ਅਤੇ ਤੁਸੀਂ ਫੋਨ ਸਾਨੂੰ ਮਿਲਾਇਆ ਕਰੋ ਜੀ, ਜੋ ਇੱਕ ਵਕਫਾ ਅਸੀਂ ਰੱਖਿਆ ਹੋਇਆ ਘੱਟੋ ਘੱਟ 15 ਦਿਨਾਂ ਦਾ, ਇਹ ਵਕਫਾ ਛੱਡ ਕੇ ਤੁਸੀਂ ਫੋਨ ਮਿਲਾ ਸਕਦੇ ਹੋ। ਵਿਜੈ ਜੀ ਖਤ ਪੂਰਾ ਕਰ ਦਿਓ ਤੇ ਅਗਲਾ ਖਤ ਵੀ ਸ਼ਾਮਿਲ ਕਰ ਲਿਓ।
1: ਅੱਗੇ ਲਿਖ ਰਹੇ ਨੇ ਐਤਵਾਰ ਨੂੰ ਕਹਿੰਦੇ ਜੋਗਿੰਦਰ ਕੌਰ ਦੇ ਨਾਲ ਸੁਖਨ ਦੇ ਬਾਰੇ ਇਸ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਹੀ ਵਧੀਆ ਲੱਗਿਆ।
0: ਬੜੀ ਮਿਹਰਬਾਨੀ ਜੀ।
1: ਐਤਵਾਰ ਨੂੰ ਹੀ ਮਨਦੀਪ ਰਜੌਰਾ ਜੀ ਨੇ ਮਿੰਨੀ ਕਹਾਣੀ ਪੇਸ਼ ਕੀਤੀ, ਕਹਾਣੀ ਬਹੁਤ ਹੀ ਵਧੀਆ ਸਿੱਖਦਾਇਕ
0: ਜੀ। ਸ਼ੁਕਰੀਆ, ਬੜੀ ਮਿਹਰਬਾਨੀ
1: ਜੀ। ਐਤਵਾਰ ਨੂੰ ਰਜਿੰਦਰ ਮਾਨ ਨੇ ਪ੍ਰੋਗਰਾਮ ਪੇਸ਼ ਕੀਤਾ, ਰਜਿੰਦਰ ਮਾਨ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਹੀ ਵਧੀਆ, ਰਜਿੰਦਰ ਮਾਨ ਦੀ ਆਵਾਜ਼ ਦੇ ਵਿੱਚ ਮਿਠਾਸ ਹੁੰਦੀ ਹੈ, ਪੰਜਾਬੀ ਦਾ ਉਚਾਰਨ ਬਹੁਤ ਵਧੀਆ ਹੁੰਦਾ
0: ਜੀ,
1: ਤੇ ਇਹ ਕਹਿੰਦੇ ਕੁੜੀ ਬੜਾ ਸਾਫ਼ ਸੁਥਰਾ ਬੋਲਦੀ ਹੈ, ਤੇ ਮੈਂ ਕਹਿੰਦੀ ਹਾਂ ਜੀ ਅੱਜ ਤਾਂ ਫਿਰ ਰਜਿੰਦਰ ਮਾਨ, ਰਜਿੰਦਰ ਮਾਨ, ਰਜਿੰਦਰ ਮਾਨ ਦੀ ਆਵਾਜ਼ ਦੇ ਬਾਰੇ ਗੱਲ ਹੋ ਰਹੀ ਹੈ ਇਸ ਇਹਨਾਂ ਦੀ ਸਲਾਈ ਦੇ ਵਿੱਚ
0: ਜੀ। ਸ਼ੁਕਰੀਆ ਜੀ, ਰਜਿੰਦਰ ਮਾਨ ਹੋਰਾਂ ਵੱਲੋਂ ਤੁਹਾਡਾ ਧੰਨਵਾਦ।
1: ਇਹਨਾਂ ਦੇ ਮੈਨੂੰ ਲੱਗਦਾ ਇਹ ਮਤਲਬ ਇਹਨਾਂ ਨੂੰ
0: ਦਰਅਸਲ ਰਜਿੰਦਰ ਮਾਨ ਹੋਰੀ ਕਾਫੀ ਸਮੇਂ ਬਾਅਦ ਆਏ ਸੀਗੇ ਜੀ, ਕਿਉਂਕਿ ਉਹ ਪਹਿਲਾਂ ਤਾਂ ਅਕਸਰ ਹੀ ਵਾਰ ਐਤਵਾਰ ਆ ਜਾਂਦੇ ਹੁੰਦੇ ਸੀ, ਪਰ ਥੋੜਾ ਜਿਹਾ ਰੁੱਝੇ ਹੋਣ ਕਰਕੇ ਉਹ ਕਾਫੀ ਲੰਮੇ ਸਮੇਂ ਤੋਂ ਬਾਅਦ ਹਾਜ਼ਰ ਹੋਏ, ਤਾਂ ਸ਼ਾਇਦ ਇਹਨਾਂ ਨੂੰ ਜ਼ਿਆਦਾ ਚਾ ਚੜਿਆ ਤੇ ਇਹ ਖੁਸ਼ ਹੋਏ, ਇਹਨਾਂ ਨੂੰ ਪਸੰਦ ਆਈ ਉਹਨਾਂ ਦੀ ਪੇਸ਼ਕਾਰੀ
1: ਜੀ। ਅੱਗੇ ਕਹਿੰਦੇ ਵੀਰਵਾਰ ਨੂੰ ਮੁਸ਼ਕਿਲ ਦੱਸੋ ਹਾਲ ਦੱਸਾਂਗੇ ਪ੍ਰੋਗਰਾਮ ਚਲਾਇਆ ਗਿਆ, ਬਹੁਤ ਹੀ ਸਰੋਤਿਆਂ ਨੇ ਆਪਣੇ ਸਵਾਲਾਂ ਦੇ ਜਵਾਬ ਸੁਣੇ ਤੇ ਉਹਨਾਂ ਦੇ ਹੱਲ ਵੀ ਨਾਲ ਦੀ ਨਾਲ ਹੀ ਕੀਤੇ ਗਏ, ਪ੍ਰੋਗਰਾਮ ਸੁਣ ਕੇ ਬਹੁਤ ਵਧੀਆ ਲੱਗਿਆ।
0: ਸੋ ਸ਼ੁਕਰੀਆ ਤੁਹਾਡਾ, ਤੇ ਤੁਸੀਂ ਵੀ ਇਸੇ ਤਰ੍ਹਾਂ ਜਦੋਂ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਸਾਡੇ ਸਟੂਡੀਓ 'ਚ ਆਉਂਦੀ ਹੈ ਤੇ ਤੁਸੀਂ ਵੀ ਆਪਣੀ ਸਮੱਸਿਆ ਦੱਸ ਸਕਦੇ ਹੋ ਉਸ ਪ੍ਰੋਗਰਾਮ ਦੇ ਵਿੱਚ।
1: ਅੱਗੇ ਕਹਿੰਦੇ ਸ਼ੁੱਕਰਵਾਰ ਨੂੰ ਰਵੀਸ਼ਾ ਭੰਡਾਰੀ ਜੀ ਨੇ ਪ੍ਰੋਗਰਾਮ ਪੇਸ਼ ਕੀਤਾ, ਪ੍ਰੋਗਰਾਮ ਬਹੁਤ ਵਧੀਆ ਸੀ,
0: ਮਿਹਰਬਾਨੀ।
1: ਜੱਗਾ ਸਿੰਘ ਆਪ ਜੀ ਦਾ ਧੰਨਵਾਦੀ ਹੈ,
0: ਸ਼ੁਕਰੀਆ
1: ਤੇ ਪ੍ਰਸ਼ੰਸਕ ਤੇ ਸ਼ੁਭ ਚਿੰਤਕ
0: ਜੀ, ਸ਼ੁਕਰੀਆ। ਤੇ ਇੱਕ ਹੋਰ ਕਾਲਰ ਆ ਗਏ ਨੇ ਜੀ ਸਾਡੇ ਨਾਲ, ਗੱਲ ਕਰਦੇ ਹਾਂ ਇਹਨਾਂ ਦੇ ਨਾਲ।
1: ਹੈਲੋ,
2: ਹੈਲੋ,
1: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ,
0: ਨਾਂ ਦੱਸ ਦਿਓ ਜੀ ਆਪਣਾ, ਨਾਂ ਦੱਸ ਦਿਓ ਜੀ।
2: ਹੈਲੋ,
0: ਤੁਹਾਡੀ ਆਵਾਜ਼ ਸਾਨੂੰ ਆ ਰਹੀ ਹੈ, ਨਾਂ ਦੱਸੋ ਜੀ।
2: ਸਤਨਾਮ ਜੀ ਸਰ।
0: ਹਾਂਜੀ ਸਤਨਾਮ ਜੀ, ਕੀ ਗੱਲ ਕਰੋਗੇ?
2: ਗੱਲ ਤਾਂ ਹੀ ਕਰਦੇ ਜੀ, ਆ ਜਿਹੜੇ ਮਤਲਬ ਜਿਹੜੇ ਫੋਨ ਲਾਉਂਦੇ ਨਾ ਲੋਕ।
0: ਹਾਂਜੀ ਹਾਂਜੀ।
2: ਅਜੇ ਗਾਣੇ ਚੱਲਦੇ ਆ, ਦੁਪਹਿਰੇ ਚੱਲਦੇ ਆ।
0: ਹਾਂਜੀ,
2: ਰਾਤ ਨੇ ਚੱਲਦੇ ਆ।
0: ਠੀਕ ਆ ਜੀ, ਚਲੋ ਕੋਈ ਗੱਲ ਨੀ, ਇਹ ਤੁਹਾਡਾ ਹੱਲ ਕਰ ਦਿਆਂਗੇ, ਇਹ ਗੱਲ ਹੱਲ ਕਰ ਦਿਆਂਗੇ ਅੱਜ ਥੋੜੀ ਜੀ। ਜੀ ਠੀਕ ਹੈ ਜੀ, ਆਪਾਂ ਹੋਰ ਗੱਲ ਕਰੋ ਜੀ, ਕੋਈ ਹੋਰ ਕਰਨੀ ਹੈ ਤਾਂ ਗੱਲ। ਠੀਕ ਹੈ ਜੀ, ਬੜੀ ਮਿਹਰਬਾਨੀ, ਤੇ ਇਹ ਗੱਲ ਆਪਾਂ ਪ੍ਰੋਗਰਾਮ ਦੇ ਅਖੀਰ ਚ ਕਰਾਂਗੇ, ਸਾਡੇ ਉਹਨਾਂ ਸਾਥੀਆਂ ਨੂੰ ਗੁਜ਼ਾਰਿਸ਼ ਕਰਾਂਗੇ ਨਾ ਲੈ ਕੇ ਕਿ ਸਾਨੂੰ ਉਹ ਟਾਈਮ ਲਾ ਕੇ ਫੋਨ ਕਰਿਆ ਕਰਨ, ਇਸ ਤਰ੍ਹਾਂ ਰੋਜ਼ ਰੋਜ਼ ਤਾਂ ਸਾਨੂੰ ਚੰਗਾ ਨਹੀਂ ਲੱਗਦਾ, ਇੱਕੋ ਹੀ ਬੰਦੇ ਨਾਲ ਅਸੀਂ ਕਿੰਨੀਆਂ ਕੁ ਗੱਲਾਂ ਕਰੀ ਜਾਈਏ। ਹਾਂ ਚਲੋ ਇਸੇ ਤਰ੍ਹਾਂ ਹੀ ਕਰਨਾ ਜੀ, ਤੁਸੀਂ ਸਾਲ ਤਾਂ ਨਹੀਂ ਲਾਉਣਾ, ਫਿਰ ਵੀ ਮਿਹਨਤ ਕਰਨੀ ਹੈ, ਅਸੀਂ ਤਾਂ ਤੁਹਾਨੂੰ ਕਹਿੰਦੇ ਹਾਂ ਮਹੀਨੇ ਕੁ ਬਾਅਦ ਲਾ ਹੀ ਲਿਆ ਕਰੋ। ਧੰਨਵਾਦ ਜੀ। ਜੀ ਸ਼ੁਕਰੀਆ ਜੀ। ਹੋਰ ਕਿਹੜੇ ਸਾਡੇ ਸਾਥੀ ਨੇ ਵਿਜਿਆ ਜੀ ਹੁਣ ਪ੍ਰੋਗਰਾਮ
1: ਜੀ? 77-173-73-140 ਤੇ ਸਾਡੇ ਕੋਲ ਇੱਕ ਸੁਨੇਹਾ ਹੋਰ ਆਇਆ ਜੀ, ਸਤਿ ਸ਼੍ਰੀ ਅਕਾਲ ਭੇਜ ਰਿਹਾ
0: ਜੀ,
1: ਔਰ ਇਹਨਾਂ ਦਾ ਖਤ ਪੜਨ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਅਪੀਲ ਕਰਨਾ ਚਾਹੂੰਗੀ। ਸਮਾਂ ਜੀ 5:59 ਤੇ 40 ਸਕਿੰਟ, ਤੁਸੀਂ ਹੁਣ ਵੀ ਆਪਣੇ ਜਿਹੜੇ ਮੈਸੇਜ ਸਾਨੂੰ ਭੇਜ ਸਕਦੇ ਹੋ 77-173-73-140 ਤੇ ਵਟਸਐਪ ਦੇ ਰਾਹੀਂ, ਤੇ ਜੇਕਰ ਤੁਹਾਡੀਆਂ ਕਾਲਸ ਨਹੀਂ ਮਿਲ ਰਹੀਆਂ ਤਾਂ ਫਿਰ ਇਹ ਮੰਚ ਤਾਂ ਹੈ ਹੀ ਹੈ ਵਟਸਐਪ ਨੰਬਰ ਦਾ, ਔਰ ਜੇਕਰ ਵਟਸਐਪ ਨੰਬਰ ਤੇ ਤੁਹਾਨੂੰ ਭੇਜਣਾ ਨਹੀਂ ਆਉਂਦਾ ਤੇ ਫਿਰ 0164-22-44-331 ਜਿਹੜਾ ਸਾਡਾ ਟੈਲੀਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਕਹਿੰਦੇ ਜੀ ਮੈਂ ਬਲਜੀਤ ਸਿੰਘ ਪਿੰਡ ਚੁੱਗੇ ਕਲਾ ਬਠਿੰਡਾ ਦਿਹਾਤੀ ਤੋਂ ਬੇਨਤੀ ਕਰਦਾ ਹਾਂ, ਮੁਸ਼ਕਿਲ ਦੱਸੋ ਹੱਲ ਦੱਸਾਂਗੇ ਪ੍ਰੋਗਰਾਮ ਵਿੱਚ, ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਜ਼ਰੂਰ ਤੋਂ ਜ਼ਰੂਰ ਬੁਲਾਉਣਾ, ਇਹੀ ਬੇਨਤੀ ਕਰ।
0: ਠੀਕ ਹੈ ਜੀ, ਸ਼ੁਕਰੀਆ ਜੀ, ਅਸੀਂ ਤੁਹਾਡੇ ਦੋਨੇ ਇਹ ਸੁਝਾਅ ਨੋਟ ਕਰ ਲਏ, ਡਿਪਟੀ ਕਮਿਸ਼ਨਰ ਬਠਿੰਡਾ ਹੋਰੀ ਜਿਹੜੇ ਆ ਉਹ ਕਾਫੀ ਮਸ਼ਰੂਫ ਰਹਿੰਦੇ ਨੇ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਹੈ, ਪਰ ਇੱਕ ਵਾਰ ਫਿਰ ਦੁਬਾਰਾ ਬੇਨਤੀ ਕਰਾਂਗੇ ਤੇ ਕੈਬਨਿਟ ਮੰਤਰੀ ਜਿਹੜੇ ਨੇ ਉਹਨਾਂ ਨੂੰ ਵੀ ਬੁਲਾਵਾਂਗੇ ਜੀ। ਤੁਹਾਡਾ ਸ਼ੁਕਰੀਆ ਸਾਨੂੰ ਸੁਝਾਅ ਦੇਣ ਲਈ, ਤੇ ਅਸੀਂ ਤੁਸੀਂ ਜਦੋਂ ਉਹ ਆਏ ਉਦੋਂ ਫੋਨ ਜ਼ਰੂਰ ਮਿਲਾਉਣਾ ਕੋਸ਼ਿਸ਼ ਕਰਨਾ ਜੀ। ਤੇ ਇੱਕ ਹੋਰ ਕਾਲਰ ਸਾਡੇ ਨਾਲ ਹੈ, ਉਹਨਾਂ ਦੇ ਨਾਲ ਵੀ ਗੱਲ ਕਰ ਲਈਏ ਜੀ। ਹੈਲੋ,
1: ਹੈਲੋ,
2: ਹੈਲੋ,
0: ਹਾਂਜੀ
1: ਸਤਿ ਸ਼੍ਰੀ ਅਕਾਲ ਜੀ।
2: ਹੈਲੋ,
0: ਬੋਲੋ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਜਨਾਬ ਜੀ, ਤੜਕਾ ਅੰਮ੍ਰਿਤ ਵੇਲੇ ਦਾ ਕੀਰਤਨ ਵਧਾ ਦਿਓ।
0: ਅੱਛਾ, ਇਹ ਸਵੇਰੇ ਅੰਮ੍ਰਿਤ ਵੇਲੇ ਦੀ ਕੀਰਤਨ ਦੀ ਗੱਲ ਕਰ ਰਹੇ, ਕੀਰਤਨ ਵਧਾ ਦਈਏ?
2: ਹਾਂਜੀ ਹਾਂਜੀ।
0: ਅੱਛਾ, ਹੋਰ ਕੀ ਗੱਲ ਕਰੋਗੇ ਜੀ? ਜਵਾਬ ਮੈਂ ਦਿੰਦਾ ਫਿਰ।
2: ਤੁਹਾਡੇ ਪ੍ਰੋਗਰਾਮ ਬਹੁਤ ਸੋਹਣੇ ਲੱਗ ਰਹੇ ਜੀ, ਬਹੁਤ ਸੁਣਦੇ ਆ ਐਫਐਮ ਰੇਡੀਓ।
0: ਠੀਕ ਹੈ ਜੀ।
2: ਹਾਂ, ਥੈਂਕ

0: ਧੰਨਵਾਦ ਜੀ, ਤੁਸੀਂ ਰੇਡੀਓ ਤੇ ਸੁਣੋ, ਮੈਂ ਜਵਾਬ ਦਿੰਦਾ ਹੈਗਾ ਜੀ।
1: ਠੀਕ ਹੈ ਜੀ।
0: ਜੀ ਕੀਰਤਨ ਦਾ ਸਮਾਂ ਜਿਹੜਾ ਹੈ ਉਹ ਅਸੀਂ ਦੇਖੋ ਸਵੇਰੇ ਤਾਂ ਨਹੀਂ ਵਧਾ ਸਕਦੇ, ਸਵੇਰੇ ਤਾਂ 6:15 ਤੋਂ 6:15 ਤੋਂ 7 ਤੱਕ ਹੀ ਚੱਲੂ, ਪਰ ਉਸ ਤੋਂ ਇਲਾਵਾ ਤੁਸੀਂ ਸਾਨੂੰ ਹਰ ਮੰਗਲਵਾਰ ਹਰ ਅਕਾਲ ਉਸਤਤ ਦੇ ਵਿੱਚ ਸੁਣ ਸਕਦੇ ਹੋ ਧਾਰਮਿਕ ਪ੍ਰੋਗਰਾਮ, ਅਤੇ ਫਿਰ ਸ਼ਨਿਚਰਵਾਰ ਨੂੰ ਸੁਣ ਸਕਦੇ ਹੋ ਧਾਰਮਿਕ ਪ੍ਰੋਗਰਾਮ, ਅਤੇ ਵੱਖ ਵੱਖ ਦਿਨਾਂ 'ਤੇ ਵੱਖ ਵੱਖ ਤਿਉਹਾਰਾਂ 'ਤੇ ਗੁਰਪੁਰਬ ਜੋ ਸਾਡੇ ਦਿਵਸ ਆਉਂਦੇ ਆ ਉਹਨਾਂ ਦੇ ਉੱਤੇ, ਅਤੇ ਹੁਣ ਸਾਖੀਆਂ ਦਾ ਜੋ ਸਿਲਸਿਲਾ ਹੋਇਆ ਸ਼ੁਰੂ, ਤੁਸੀਂ ਇਹ ਵੀ ਸੁਣ ਸਕਦੇ ਹੋ। ਸਵੇਰ ਵਾਲਾ ਤਾਂ ਨਹੀਂ ਵਧਾਇਆ ਜਾ ਸਕਣਾ ਜੀ, ਅਤੇ ਜੇ ਤੁਸੀਂ ਫਿਰ ਵੀ ਚਾਹੁੰਦੇ ਹੋ ਤਾਂ ਤੁਸੀਂ ਉਸ ਤੋਂ ਪਹਿਲਾਂ ਜਲੰਧਰ ਜੋ ਸਾਡਾ ਰੇਡੀਓ ਸਟੇਸ਼ਨ ਹੈ ਉਹ ਲਗਾ ਲਿਆ ਕਰੋ ਜੀ। ਜਲੰਧਰ ਤੋਂ ਜੋ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਆਉਂਦਾ, ਉਹ ਤਾਂ ਫਿਰ ਆਉਂਦਾ ਹੀ ਹੈ ਜੀ ਸਵੇਰੇ। ਬੜੀ ਮਿਹਰਬਾਨੀ, ਅਸੀਂ ਅਗਲਾ ਖੱਤ ਸ਼ਾਮਿਲ ਕਰਦੇ ਹਾਂ, ਉਸ ਤੋਂ ਪਹਿਲਾਂ ਫਿਰ ਸਾਨੂੰ ਇੱਕ ਕਾਲਰ
2: ਬਿਲਕੁਲ ਕਾਲਰ ਜੁੜੇ ਨੇ 0124-2342-3531 ਦੇ ਨਾਲ। ਹੈਲੋ,
3: ਹੈਲੋ,
2: ਸਤਿ ਸ਼੍ਰੀ ਅਕਾਲ।
0: ਬੋਲੋ ਜੀ, ਜੈਨ ਸਾਹਿਬ ਕੀ ਗੱਲ ਕਰੋਗੇ?
3: ਬਹੁਤ ਵਧੀਆ ਜੀ। ਦੇਖੋ ਜੀ, ਬਲਜੀਤ ਸ਼ਰਮਾ ਸਰ ਜੀ ਮਾਈਗ੍ਰੇਟ,
0: ਹਾਂਜੀ,
3: ਐਫਐਮ ਬਠਿੰਡਾ ਪੂਰਾ ਬੁਲੰਦੀਆਂ ਤੇ ਜਾ ਰਿਹਾ।
0: ਬਿਲਕੁਲ ਜੀ, ਤੁਸੀਂ ਸਹੀ ਆਖਿਆ ਜੀ, ਸ਼ੁਕਰੀਆ ਉਹਨਾਂ ਵੱਲੋਂ ਤੁਹਾਡਾ।
3: 120 ਕਿਲੋਮੀਟਰ ਦੂਰੀ ਦੇ ਲੁਧਿਆਣੇ ਦੇ ਕੋਲੋਂ ਬੋਲ ਰਹੇ ਹਾਂ, ਮੁੱਲਾਪੁਰ ਦਾਕਾ ਮੰਡੀ।
0: ਵਾਹ, ਬਹੁਤ ਅੱਛੇ ਜੀ,
3: ਤੁਹਾਡੇ ਪ੍ਰੋਗਰਾਮ ਵੀ ਤੁਹਾਡੇ ਸਾਰੇ ਆਰਜੇ ਬਹੁਤ ਵਧੀਆ ਤਰੀਕੇ ਨਾਲ ਬੋਲਦੇ ਆ, ਬਹੁਤ ਵਧੀਆ ਸਟਾਫ ਆ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ।
3: ਤੇ ਅਸੀਂ ਆਕਾਸ਼ਵਾਣੀ ਜਲੰਧਰ ਵਾਲਾ ਵੈਸੇ 42 ਸਾਲਾਂ ਤੋਂ ਜੁੜੇ ਹੋਏ ਸੀ,
0: ਹਾਂਜੀ,
3: ਬਠਿੰਡੇ ਨੂੰ ਅਸੀਂ 2 ਸਾਲਾਂ ਤੋਂ ਸੁਣ ਰਹੇ ਹਾਂ
0: ਜੀ। ਤੁਹਾਡੇ ਖਤ ਵੀ ਸਾਡੇ ਕੋਲ ਲਗਾਤਾਰ ਪਹੁੰਚਦੇ ਰਹਿੰਦੇ ਨੇ
3: ਜੀ। ਤੇ ਤੁਸੀਂ ਜਿਹੜਾ ਸਵੀਸੀ ਦੁਪਹਿਰ ਡੇਲੀ ਕਰਦਾ,
0: ਹਾਂਜੀ,
3: ਉਹਦੇ ਲਈ ਮੈਂ ਬਲਜੀਤ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ
0: ਲਗਾਤਾਰ
2: ਮਿਲਾਂਦੇ ਰਹੋ ਤੇ 77-173-73-140 ਤੇ ਲਗਾਤਾਰ ਸੁਨੇਹੇ ਭੇਜਦੇ ਰਹੋ। ਸਰੋਤਾ ਸਾਡੇ ਨਾਲ ਨੇ ਜੀ,
0: ਹਾਂਜੀ,
2: ਵਟਸਐਪ ਦੇ ਰਾਹੀਂ ਰਾਜਪ੍ਰੀਤ ਸਿੰਘ ਚੌਕੇ
0: ਜੀ ਕਹਿੰਦੇ ਨੇ,
2: ਸਤਿ ਸ਼੍ਰੀ ਅਕਾਲ ਮਨਦੀਪ ਰਜੋਰਾ ਜੀ, ਮੈਡਮ ਵਿਜੇ ਲਕਸ਼ਮੀ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ। ਕਹਿੰਦੇ ਸਾਰੇ ਹੀ ਪ੍ਰੋਗਰਾਮ ਬਹੁਤ ਹੀ ਵਧੀਆ ਲੱਗ ਰਹੇ ਨੇ,
0: ਹਾਂਜੀ।
2: ਕਹਿੰਦੇ ਤੀਆਂ ਦੇ ਪ੍ਰੋਗਰਾਮ ਕਦੋਂ ਸੁਣਾਉਣੇ ਹੈ?
0: ਤੀਆਂ ਦੇ ਪ੍ਰੋਗਰਾਮ ਤਾਂ ਲਗਾਤਾਰ ਚੱਲ ਰਹੇ ਆ, ਹੁਣ ਵੀ ਇਸ ਤੋਂ ਪਹਿਲਾਂ ਵੀ ਜਿਹੜਾ ਸਿਲਸਿਲਾ 53 ਜਿਹੜਾ ਹੈ ਉਹ ਚੱਲਿਆ ਜੀ, ਤੇ ਅੱਗੇ ਤੁਸੀਂ ਸੁਣਦੇ ਰਹੋਗੇ, ਇਸੇ ਤਰ੍ਹਾਂ ਸੁਣਦੇ ਰਹੋ, ਇਹਨਾਂ ਦਿਨਾਂ 'ਚ ਇਹ ਪ੍ਰੋਗਰਾਮ ਤੁਹਾਨੂੰ ਆਉਂਦੇ ਰਹਿਣਗੇ। ਵੈਸੇ ਵੀ ਪ੍ਰੋਗਰਾਮਾਂ ਬਾਬਤ ਅਸੀਂ ਤੁਹਾਨੂੰ ਪ੍ਰੋਗਰਾਮਾਂ ਦੇ ਵਿੱਚ ਹੀ ਦੱਸਦੇ ਰਹਿੰਦੇ ਹਾਂ ਕਿ ਆਉਣ ਵਾਲੇ ਅਗਲੇ ਦਿਨ ਜਾਂ ਆਉਣ ਵਾਲੇ ਉਸ ਤੋਂ ਅਗਲੇ ਦਿਨ ਤੁਸੀਂ ਇਹ ਪ੍ਰੋਗਰਾਮ ਸੁਣੋਗੇ ਜਾਂ ਆਹ ਸੁਣੋਗੇ। ਸੋ ਸੁਣਦੇ ਰਹੋ, ਤੀਆਂ ਦੇ ਪ੍ਰੋਗਰਾਮ ਅਸੀਂ ਤੁਹਾਨੂੰ ਸੁਣਵਾਉਂਦੇ ਰਹਾਂਗੇ। ਸਾਡਾ ਜੋ ਸਿਲਸਿਲਾ ਸੀਗਾ ਉਹਦੇ ਵਿੱਚ ਵੀ ਬੋਲੀਆਂ ਸੁਣਵਾਈਆਂ ਸੀ ਨਾ ਉਹ ਪ੍ਰੋਗਰਾਮ ਸ਼ੁਰਲੀਆਂ ਦੇ ਵਿੱਚ ਮਮਤਾ ਡੋਲੀ, ਤੇ ਉਹਨਾਂ ਨੇ ਇਹ ਸਿਲਸਿਲੇ ਉਹਦੇ ਵਿੱਚ ਵੀ ਕੋਸ਼ਿਸ਼ ਕੀਤੀ ਸੀ, ਤੇ ਉਹਦੇ 'ਚ ਤਾਂ ਬੋਲੀਆਂ ਉਹ ਜਿਹੜਾ ਉਹ ਕਨੇਡਾ ਵਾਲੀਆਂ ਵੀ ਪਾ ਗਈਆਂ ਸੀ ਵਿੱਚ ਬੋਲੀਆਂ, ਕਨੇਡਾ ਵਾਲੀਆਂ ਬੋਲੀਆਂ ਵੀ ਆਈਆਂ, ਅੰਗਰੇਜ਼ੀ ਦੇ ਵਿੱਚ ਵੀ ਬੋਲੀਆਂ ਪਾਈਆਂ ਗਈਆਂ। ਸਿਲਸਿਲਾ ਜਿਹੜਾ ਉਹ ਬਣਾਇਆ ਗਿਆ, ਸੋ ਸਾਰੇ ਸਿਲਸਿਲਿਆਂ ਦੇ ਵਿੱਚ ਸਾਉਣ ਦੇ ਮਹੀਨੇ ਦਾ ਟੱਚ ਜਿਹੜਾ ਉਹ ਸ਼ਾਮਿਲ ਕੀਤਾ ਹੋਇਆ ਸੀ
2: ਜੀ। ਇੱਕ ਸ੍ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਆ ਗੱਲ। ਹੈਲੋ,
4: ਹੈਲੋ ਵਿਜੇ ਭੈਣ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਵੀਰ ਜੀ, ਕੌਣ ਬੋਲ ਰਹੇ ਹੋ?
4: ਹਰਿਆਰੋ ਸਾਹਿਬ ਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਨਾਂ ਦੱਸ ਦਿਓ ਆਪਣਾ।
4: ਮੈਂ ਜੀ ਜਸਵੀਰ ਸੀਰਾ ਬੋਲਦਾ ਜੀ, ਪਿੰਡ ਸੇਲਵਰਾ ਤੋਂ ਜੀ।
0: ਜੀ, ਤੁਹਾਡਾ ਸਵਾਗਤ ਕਰਦੇ ਆ, ਗੱਲ ਕਰੋ।
4: ਧੰਨਵਾਦ ਜੀ। ਇੱਕ ਆਪਣਾ ਪ੍ਰੋਗਰਾਮ ਜੀ ਬਹੁਤ ਵਧੀਆ, ਇੱਕ ਸੇਵਾ ਕਰੇਕ ਹੈ, ਕੋਈ ਨਿੰਦਣ ਵਾਲਾ ਕੋਈ ਪ੍ਰੋਗਰਾਮ ਨੀ, ਪ੍ਰੋਗਰਾਮ ਬਹੁਤ ਵਧੀਆ ਚੱਲੀ ਜਾਂਦਾ ਜੀ। ਬਾਕੀ ਸਿਰ ਇੱਕ ਬੇਨਤੀ ਹੈ ਜੀ, ਛੋਟਾ ਜਿਹਾ ਪ੍ਰੋਗਰਾਮ ਜੇ ਪੇਸ਼ ਕਰ ਦੋ ਜੀ।
0: ਹਾਂਜੀ, ਦੱਸੋ ਜੀ।
4: ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੇ ਜੀਵਨੀ ਤੇ ਜੀ ਇੱਕ ਪ੍ਰੋਗਰਾਮ ਪੇਸ਼ ਕਰ ਦੋ ਤਾਂ ਬਹੁਤ ਵਧੀਆ ਜੀ।
0: ਜੀ, ਅਸੀਂ ਆ ਵੀ ਲਿਖ ਲਿਆ ਜੀ।
4: ਠੀਕ ਹੈ ਜੀ, ਇਹ ਜ਼ਰੂਰ ਕਰ ਦੋ ਜੀ, ਇੱਕ ਰਿਕੁਐਸਟ ਹੀ ਹੈ।
0: ਹਾਂਜੀ, ਲਿਖ ਲਿਆ ਜੀ ਸੁਝਾਅ ਤੁਹਾਡਾ, ਬੜੀ ਮਿਹਰਬਾਨੀ ਜੀ, ਤੁਸੀਂ ਸੁਣਦੇ ਰਹੋ
4: ਜੀ, ਆਉਣ ਵਾਲੇ ਤਿਉਹਾਰ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਜੀ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ ਜੀ, ਇਸੇ ਤਰ੍ਹਾਂ ਸੁਣਦੇ ਰਹੋ ਜੀ। ਰੱਖੜੀ ਦੇ ਤਿਉਹਾਰ ਦੀਆਂ ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ।
2: ਫੋਨ
0: ਕਾਲ ਨੂੰ ਥੋੜਾ ਜਿਹਾ ਵਿਸ਼ਰਾਮ ਦੇ ਦਈਏ ਜੀ, ਖਤ ਜਿਹੜੇ ਹੈ ਸਾਡੇ ਕੋਲ ਹੈਗੇ ਨੇ ਜੀ। ਬਿਲਕੁਲ ਜੀ।
2: ਕਹਿੰਦੇ ਸਤਿ ਸ਼੍ਰੀ ਅਕਾਲ, ਰੇਡੀਓ ਨਾਲ ਜੁੜੇ ਹੋਏ ਆ, ਪਰ ਬੇਨਤੀ ਹੈ ਕਿ ਸਰੋਤੇ ਨਾ ਬਦਲ ਕੇ ਜਿਹੜੇ ਹਫਤੇ ਦੇ ਵਿੱਚ 3-4 ਵਾਰੀ ਫੋਨ ਲਾਉਂਦੇ ਨੇ ਉਹਨਾਂ ਤੇ ਕਾਰਵਾਈ ਜ਼ਰੂਰ ਕਰੋ। ਲੋ ਜੀ, ਰਾਮ ਸਿੰਘ ਪਿੰਡ ਫੁੱਲੋ ਮਿੱਠੀ ਤੋਂ
0: ਜੀ। ਧੰਨਵਾਦ ਜੀ, ਤੁਹਾਡਾ ਤੁਹਾਡਾ ਸੁਝਾਅ ਵੀ ਜਿਹੜਾ ਹੈ ਉਹ ਬਾਕੀਆਂ ਦੀ ਮੰਗ ਅਰ ਗਈ ਹੈ, ਸੋ ਇਸ ਮੰਗ ਤੇ ਅੱਜ ਅਸੀਂ ਧਿਆਨ ਦੇਵਾਂਗੇ, ਤੇ ਉਮੀਦ ਕਰਦੇ ਹਾਂ ਸਾਡੇ ਉਹਨਾਂ ਸਰੋਤਿਆਂ ਤੋਂ ਜਿਨ੍ਹਾਂ ਦੇ ਅਸੀਂ ਨਾਂ ਨਸ਼ਰ ਕਰਾਂਗੇ ਉਹ ਇਸ ਨੂੰ ਚੰਗੀ ਤਰ੍ਹਾਂ ਸਮਝਣ, ਤੇ ਗੱਲ ਜਿਹੜੀ ਹੈ ਉਹ ਕਿ ਵੀ ਬਾਕੀ ਸਰੋਤਿਆਂ ਨੂੰ ਮੌਕਾ ਦੇਣ। ਉਹ ਉਹਨਾਂ ਦਾ ਫੋਨ ਬਹੁਤ ਲਗਾਤਾਰ ਮਿਲਦਾ ਹੈ, ਇਸ ਦੇ ਵਿੱਚ ਕੋਈ ਦੋਰਾਏ ਨਹੀਂ ਹੈ। ਜਦੋਂ ਨਾ ਸਾਡੇ ਸਰੋਤੇ ਸੁਣਨਗੇ ਉਹ ਆਪਣੇ ਆਪ ਸਮਝ ਜਾਣਗੇ, ਅਤੇ ਸਾਡੇ

ਜਿਨ੍ਹਾਂ ਦੇ ਨਾਂ ਲਏ ਜਾਣਗੇ ਉਹ ਵੀ ਇਸ ਗੱਲ ਨੂੰ ਸਮਝਣਗੇ ਅਤੇ ਵਕਫਾ ਪਾਉਣਗੇ। ਘੱਟੋ ਘੱਟ ਮਹੀਨੇ ਬਾਅਦ ਸਾਨੂੰ ਫੋਨ ਮਿਲਾਉਣਗੇ। ਬਾਕੀ ਸਰੋਤਿਆਂ ਨੂੰ ਅਸੀਂ ਆਖਦੇ ਹਾਂ ਕਿ ਸਾਨੂੰ 15 ਦਿਨਾਂ ਬਾਅਦ ਮਿਲਾਉਣਾ ਹੈਗਾ। ਇਹਨਾਂ ਸਰੋਤਿਆਂ ਨੂੰ ਅਸੀਂ ਆਖਾਂਗੇ ਕਿ ਤੁਸੀਂ ਸਾਨੂੰ ਹੁਣ ਮਹੀਨੇ ਬਾਅਦ ਫੋਨ ਮਿਲਾਉਣਾ ਹੈ ਜੀ। ਜੀ, ਤੇ ਅਸੀਂ ਹੁਣ ਇੱਕ ਸੰਗੀਤਕ ਵਕਫੇ ਦੇ ਲਈ ਰੁਕਦੇ ਹਾਂ, ਉਸ ਤੋਂ ਬਾਅਦ ਕੁਝ ਸੰਦੇਸ਼ ਵੀ ਸੁਣਾਂਗੇ ਜੀ।

0: ਟੈਲੀਫੋਨ ਲਾਈਨ 0142-44-331 ਟ੍ਰਿੰਟ੍ਰਿੰਟ ਹੋਈ ਹੈ ਤੇ ਕਰਦੇ ਹਾਂ ਜੀ ਗੱਲ। ਹੈਲੋ,
1: ਹੈਲੋ
2: ਜੀ,
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਬੋਲ ਰਹੇ ਹੋ ਜੀ?
1: ਕਰਮਜੀਤ ਬੋਲਦਾ ਜੀ, ਪਿੰਡ ਮੱਤੇ ਤੋਂ
2: ਜੀ। ਕਰਮਜੀਤ ਜੀ, ਤੁਹਾਡਾ ਸਵਾਗਤ ਕਰਦੇ ਹਾਂ। ਹਾਂਜੀ, ਕਰੋ ਗੱਲ।
1: ਸਤਿ ਸ਼੍ਰੀ ਅਕਾਲ ਬਾਈ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਬਾਈ ਜੀ, ਜਿਹੜਾ ਧਾਰਮਿਕ ਗੀਤ ਨੀ ਚਲਾਉਂਦੇ ਹੁੰਦੇ ਵੀ ਆਪਾਂ ਜਾਂ 10 ਵਜੇ ਚਲਾਉਣੇ ਜਾਂ 12 ਵਜੇ ਚਲਾਉਣੇ?
2: ਹਾਂਜੀ,
1: ਇਹਦੇ ਚ ਨਾ ਅਮਰ ਸਿੰਘ ਚਮਕੀਲੇ ਦਾ ਗੀਤ ਪਾ ਲਿਆ ਕਰੋ ਜੀ।
2: ਠੀਕ ਹੈ ਜੀ।
1: ਤੇ ਇੱਕ ਬਾਈ ਜੀ, ਬਦਲ ਕੇ ਮੜਾ ਗੀਤ ਚਲਾ ਦਿਆ ਕਰੋ, ਜਿਵੇਂ 10 ਵਜੇ ਚੱਲਦੇ ਆ ਜਾਂ 12 ਵਜੇ ਚਲਾਉਣੇ ਹੁੰਦੇ ਤੁਸੀਂ।
2: ਠੀਕ ਹੈ ਜੀ।
1: ਕੁਦਰਤੀ ਲਾ ਲਿਆ ਮੈਂ ਫੋਨ ਤੇ, ਅੱਗੇ ਤਾਂ ਲਾਇਆ ਨੀ ਸੀ ਕਿਤੇ।
2: ਅੱਛਾ, ਚਲੋ ਕੋਈ ਗੱਲ ਨੀ ਜੀ।
1: ਹਾਂਜੀ, ਤੇ ਉਹ ਮੈਂ ਤਾਂ ਸੁਣਦਾ ਤਾਂ ਰਹਿੰਦਾ ਦੁਪਹਿਰੇ ਰੇਡੂਆ ਰੂਡੂ, ਮੈਨੂੰ ਹੋ ਗਏ 6-7 ਸਾਲ ਜੀ।
2: ਠੀਕ ਹੈ ਜੀ, ਧੰਨਵਾਦ ਜੀ, ਬੜੀ ਮਿਹਰਬਾਨੀ। ਸੋ ਸਾਡੇ ਸਰੋਤੇ ਜਿਹੜੇ ਨੇ ਸਾਨੂੰ ਬਹੁਤ ਪਿਆਰ ਕਰਦੇ ਆ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਸਾਡੇ ਉਹ ਸਾਥੀ ਜਿਹੜੇ ਸਿਰਫ ਸੁਣਦੇ ਆ, ਫੋਨ ਨਹੀਂ ਮਿਲਾਉਂਦੇ, ਉਹ ਵੀ ਕੋਸ਼ਿਸ਼ ਕਰਨ ਸਾਨੂੰ। ਸਾਡੇ ਕੋਲ ਉਹਨਾਂ ਲਈ ਦੋ ਜ਼ਰੀਏ ਨੇ, 0164-22-43-331 ਸਾਡਾ ਫੋਨ ਨੰਬਰ ਹੈ, ਤੇ ਸਾਡੇ ਕੋਲ 7713-73-143-146 ਸਾਡਾ ਵਟਸਐਪ ਨੰਬਰ ਹੈ, ਜੋ ਕਿ ਅਸੀਂ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਵਰਤਦੇ ਹਾਂ। ਇਸ ਨੰਬਰ ਦੇ ਉੱਤੇ ਵਟਸਐਪ ਤਾਂ ਸਰੋਤਿਓ ਤੁਸੀਂ ਕਰ ਹੀ ਸਕਦੇ ਹੋ, ਤਾਂ ਸਾਨੂੰ ਕਰਿਆ ਕਰੋ ਵਟਸਐਪ, ਸ਼ਾਮਿਲ ਹੋਵੋ ਇਸ ਦੇ ਵਿੱਚ। ਤੁਹਾਡੇ ਲਈ ਬਹੁਤ ਸਾਰੇ ਪ੍ਰੋਗਰਾਮ ਨੇ ਸਾਡੇ ਕੋਲ ਜੀ।
0: ਜੀ, 7713-73-143 ਤੇ ਇੱਕ ਸੁਨੇਹਾ ਹੈ ਵਿਜੇ ਲਕਸ਼ਮੀ ਮੈਮ ਤੇ ਮਨਦੀਪ ਰਜੌਰਾ ਸਰ
2: ਜੀ,
0: ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਜੀ।
0: ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ ਜੀ।
2: ਜੀ,
0: ਤੁਸੀਂ ਯੁਵਾਣੀ ਪ੍ਰੋਗਰਾਮ ਚ ਸਾਨੂੰ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ
2: ਜੀ।
0: ਹੈਲੋ ਜੀਨੀਅਸ, ਤਾਂ ਕਿਆ ਬਾਤਾਂ ਨੇ
2: ਜੀ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਲਿਖਣ ਵਾਲੇ ਸਾਥੀ ਕੌਣ ਨੇ ਜੀ?
0: ਜਿੰਨੀ ਵੀ ਕਹਿੰਦੇ ਤਾਰੀਫ ਕਰੀਏ ਉਨੀ ਘੱਟ ਹੈ
2: ਜੀ।
0: ਅੱਗੇ ਕਹਿੰਦੇ ਅਸੀਂ ਪਿੰਡ ਕੋਟਸ਼ਮੀਰ ਤੋਂ ਜਸਵੀਰ ਸਿੰਘ, ਪਰਵਿੰਦਰ ਕੌਰ
2: ਜੀ,
0: ਰਮਨ, ਰੁਪਾਲ, ਗੁਰਮੀਤ, ਰੁਪਲ, ਰਮਨਦੀਪ ਸਿੰਘ ਕਾਫੀ ਟਾਈਮ ਤੋਂ ਸਾਡੇ ਨਾਲ ਜੁੜੇ ਹੋਏ ਹਾਂ।
2: ਧੰਨਵਾਦ ਜੀ, ਬੜੀ ਮਿਹਰਬਾਨੀ। ਇਸੇ ਤਰ੍ਹਾਂ ਸੁਣਦੇ ਰਹੋ, ਪਿੰਡ ਕੋਟਸ਼ਮੀਰ ਤੋਂ ਪ੍ਰੋਗਰਾਮ ਕੀਤਾ ਹੋਇਆ, ਪਿੰਡਾਂ ਵਿੱਚੋਂ ਪਿੰਡ ਸੁਣੀਦਾ ਵੀ ਤੁਸੀਂ ਸੁਣੋਗੇ ਐਤਵਾਰ ਨੂੰ। ਸੋ ਕੋਟਸ਼ਮੀਰ ਜਿਹੜਾ ਪਿੰਡ ਹੈ ਉਹ ਲਗਭਗ ਸਾਰਾ ਹੀ ਸਾਨੂੰ ਸੁਣਦਾ ਹੈ, ਆਕਾਸ਼ਵਾਣੀ ਐਫ ਐਮ ਬਠਿੰਡਾ ਨੂੰ ਸੁਣਦਾ ਹੈ। ਸਾਨੂੰ ਬਾਕੀ ਪਿੰਡ ਜਿਹੜੇ ਸੁਣਦੇ ਨੇ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ। ਇੱਕ ਹੋਰ ਕਾਲਰ ਜਿਹੜੇ ਆ ਉਹ ਫੋਨ ਲਾਈਨ ਤੇ ਨੇ ਜੀ, ਉਹਨਾਂ ਦੇ ਨਾਲ ਗੱਲ ਕਰ ਲਈਏ ਜੀ।
0: ਕਰਦੇ ਹਾਂ ਗੱਲ। ਹੈਲੋ,
2: ਹਾਂਜੀ,
0: ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ।
2: ਉੱਚੀ ਬੋਲੋ ਜੀ, ਤਗੜੇ ਹੋ ਕੇ। ਸਤਿ ਸ਼੍ਰੀ ਅਕਾਲ ਜੀ, ਗੱਲ ਕਰੋ ਜੀ।
3: ਠੀਕ ਠਾਕ ਹੈ ਜੀ,
2: ਸ਼ੁਕਰ ਹੈ ਰੱਬ ਦਾ ਜੀ, ਤੁਸੀਂ ਸੁਣਾਓ। ਹਾਂਜੀ, ਹੁਕਮ ਕਰੋ ਸਰ।
3: ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਜੀ।
2: ਠੀਕ ਹੈ ਜੀ, ਧੰਨਵਾਦ।
3: ਹਾਂ ਜੀ, ਇੱਕ ਜਿਹੜਾ ਪ੍ਰੋਗਰਾਮ ਤੁਸੀਂ ਤੜਕੇ ਲਾਉਣੇ ਜੀ।
2: ਹਾਂਜੀ, ਕਿਹੜਾ ਜੀ?
3: 8:40 ਤੇ।
2: ਹਾਂਜੀ, ਮਹਿਕ ਪੰਜਾਬ ਦੀ। ਹਾਂਜੀ,
3: ਪੰਜਾਬ ਦੀ ਮਹਿਕ।
2: ਹਾਂਜੀ,
3: ਉਹਦੇ ਚ ਪੰਜਾਬੀ ਗੀਤ ਧਾਰਨੀ ਲਾਇਆ ਕਰੋ ਜੀ।
2: ਠੀਕ ਹੈ ਜੀ,
3: ਪੰਜਾਬ ਦੀ ਜ਼ਿੰਦਗੀ ਹੋ ਰਹੀ ਜੀ, ਹਿੰਦੀ ਲਾਜ਼ਮੀ ਵੱਧ ਗਈ।
2: ਨਹੀਂ, ਉਸ ਦੇ ਵਿੱਚ ਹਿੰਦੀ ਗੀਤ ਤਾਂ ਨਹੀਂ ਚੱਲਦੇ ਜੀ, ਤੁਸੀਂ ਕੋਈ ਹੋਰ ਪ੍ਰੋਗਰਾਮ ਦੀ ਗੱਲ ਕਰ ਰਹੇ ਹੋਵੋਗੇ। ਉਹਦੇ ਵਿੱਚ ਤਾਂ ਪੰਜਾਬ ਦੇ ਪੰਜਾਬੀ ਗੀਤ ਚੱਲਦੇ ਆ, ਤੇ ਉਹਦੇ ਚ ਵੱਖ ਵੱਖ ਸਿਲਸਿਲੇ ਚੱਲਦੇ ਆ। ਇੱਕ ਦਿਨ ਉਹਦੇ ਚ ਸਦਾਬਹਾਰ ਗੀਤ ਚੱਲਦੇ ਆ, ਅਸੀਂ ਚਲੋ ਉਸ ਉੱਤੇ ਵੀ ਵਿਚਾਰ ਕਰ ਲਾਂਗੇ, ਉਹਦੇ ਵੀ ਪੰਜਾਬੀ ਸਦਾਬਹਾਰ ਲਗਾ ਦਿਆ ਕਰਾਂਗੇ। ਬੜੀ ਮਿਹਰਬਾਨੀ ਜੀ, ਇਸੇ ਤਰ੍ਹਾਂ ਸੁਣਦੇ ਰਹੋ ਜੀ, ਫੋਨ ਵੀ ਮਿਲਾਉਂਦੇ ਰਿਹਾ ਕਰੋ, ਅਗਲੇ ਵਾਰੀ ਵੀ ਫੋਨ ਮਿਲਾਇਓ। ਧੰਨਵਾਦ ਤੁਹਾਡਾ ਜੀ। ਸੋ ਸਾਡੇ ਸਾਥੀ ਜਿਹੜੇ ਸਾਨੂੰ ਫੋਨ ਇਸ ਪ੍ਰੋਗਰਾਮ ਦੇ ਵਿੱਚ ਮਿਲਾਉਂਦੇ ਰਹਿੰਦੇ ਨੇ, ਤੇ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ 7713-73-143-146 ਦੇ ਉੱਤੇ ਜੀ। ਵਿਜੇ ਜੀ,
0: ਜੀ ਸਾਡੇ ਕੋਲ ਇੱਕ ਹੋਰ ਸੁਣਿਆ, ਡਾਕਟਰ ਮਲਕੀਤ ਸਿੰਘ ਪਿੰਡ ਕੁਣਿਆਣਾ ਤੋਂ।
2: ਕੀ ਲਿਖਦੇ ਨੇ?
0: ਕਹਿੰਦੇ ਬਾਈ ਜੀ, 15 ਸਾਲ ਹੋ ਗਏ ਫੋਨ ਨਹੀਂ ਮਿਲਦਾ, ਪਰ ਕਈ ਲੋਕ ਵਾਰੀ ਵਾਰੀ ਲਾ ਲੈਂਦੇ ਨੇ। ਡਾਕਟਰ ਮਲਕੀਤ ਸਿੰਘ ਪਿੰਡ ਕੁਮਿਆਰਾ।
2: ਅੱਛਾ ਜੀ, ਮਲਕੀਤ ਜੀ, ਤੁਸੀਂ ਕੋਸ਼ਿਸ਼ ਕਰਨੀ ਹੈ ਸਾਨੂੰ, ਤੁਸੀਂ ਫੋਨ ਮਿਲਾਉਣਾ, ਕੋਸ਼ਿਸ਼ ਕਰਿਆ ਕਰੋ, ਜੋ ਬਟਨਾਂ ਵਾਲਾ ਫੋਨ ਹੁੰਦਾ ਹੈ ਉਹਦੇ ਨਾਲ ਮਿਲਾ ਲਿਆ ਕਰੋ, ਉਹਦੇ ਨਾਲ ਥੋੜ੍ਹਾ ਜਿਹਾ ਛੇਤੀ ਮਿਲ ਜਾਂਦਾ ਹੈ। ਮੈਨੂੰ ਇਹਦੇ ਪਿੱਛੇ ਤਕਨੀਕ ਕੀ ਹੈ ਉਹ ਤਾਂ ਨਹੀਂ ਪਤਾ, ਪਰ ਸਰੋਤਿਆਂ ਦੇ ਹਿਸਾਬ ਨਾਲ ਬਟਨ ਵਾਲਾ ਫੋਨ ਜਿਹੜਾ ਹੈ ਉਹ ਛੇਤੀ ਮਿਲਾ ਦਿੰਦਾ ਫੋਨ, ਅਤੇ ਉਸ ਤੋਂ ਵੀ ਛੇਤੀ ਜੇਕਰ ਤੁਸੀਂ ਲੈਂਡਲਾਈਨ ਵਾਲਾ ਫੋਨ, ਜਿਹੜਾ ਤਾਰ ਵਾਲਾ ਫੋਨ ਪਹਿਲਾਂ ਸਾਡੇ ਘਰਾਂ 'ਚ ਲੱਗਿਆ ਹੁੰਦਾ ਸੀ, ਜੇਕਰ ਉਸ ਨਾਲ ਮਿਲਾਓਗੇ ਹੋਰ ਜ਼ਿਆਦਾ ਛੇਤੀ ਲੱਗ ਜੂਗਾ। ਪਰ ਇਸ ਤਰ੍ਹਾਂ ਦੇ ਫੋਨ ਹੁਣ ਸਾਡੇ ਘਰਾਂ 'ਚ ਬਚੇ ਨਹੀਂ, ਸਾਡੇ ਕੋਲ ਮੋਬਾਈਲ ਫੋਨ ਹੋ ਗਏ ਹੈ, ਅਤੇ ਅਸੀਂ ਉਹ ਤਾਰ ਵਾਲਾ ਲੈਂਡਲਾਈਨ ਫੋਨ ਕਟਵਾ ਹੀ ਦਿੱਤਾ ਜੀ। ਸੋ ਕੋਸ਼ਿਸ਼ ਕਰਦੇ ਰਹੋ ਜੀ, ਫੋਨ ਜ਼ਰੂਰ ਮਿਲੂਗਾ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਇੱਕ ਹੋਰ ਕਾਲਰ ਹੈ ਜੀ, ਇਸ ਪ੍ਰੋਗਰਾਮ ਦੀ ਆਖਰੀ ਕਾਲ ਲੈ ਲਈਏ ਜੀ ਆਪਾਂ।
0: ਬਿਲਕੁਲ, 0-64-44-331 ਮਿਲ ਚੁੱਕਿਆ। ਹੈਲੋ, ਹੈਲੋ,
3: ਕਿਆ ਨਾ ਭਾਈ ਬੋਲੀ ਜਾਂਦਾ।

0: ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਗਈ ਜੀ, ਤੁਸੀਂ ਬੋਲੀ ਜਾ ਰਹੇ ਹੋ। ਹਾਂਜੀ ਸਤਿ ਸ੍ਰੀ ਅਕਾਲ ਜੀ,
1: ਠੀਕ ਆ ਜੀ।
0: ਤੁਸੀਂ ਇਸ ਤਰ੍ਹਾਂ ਕਰੋ, ਬਾਹਰ ਨੈਟਵਰਕ ਚ ਆਓ, ਆਵਾਜ਼ ਥੋੜੀ ਟੁੱਟ ਰਹੀ ਹੈ ਜੇ ਕਿਤੇ।
1: ਜਿਹੜੇ ਕੁੜੀ ਕੋਈ ਲੜਕੀ ਪ੍ਰੋਗਰਾਮ ਪੇਸ਼ ਕਰਦੀ ਹੈ ਨਾ,
0: ਹਾਂਜੀ,
1: ਉਹਨਾਂ ਨੂੰ ਐ ਪੁੱਛਿਆ ਕਰੋ, ਜਿਹਦੀ ਵੀ ਫੋਨ ਆਉਂਦਾ ਉਹਨੂੰ ਪੁੱਛਿਆ ਕਰੋ ਵੀ ਕਹਿ ਦੇਣਾ ਬਾਅਦ ਫੋਨ ਲੱਗਿਆ
0: ਜੀ। ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਪੁੱਛਣ ਤੇ ਤਾਂ ਉਹ ਗਲਤੀ ਦੱਸਣਗੇ, ਸਾਨੂੰ ਪਤਾ ਹੁੰਦਾ ਉਹਨਾਂ ਨੇ ਕਿੰਨੇ ਦਿਨਾਂ ਬਾਅਦ ਫੋਨ ਮਿਲਾਇਆ ਸਾਡੇ।

0: ਤੇ ਤਾਂ ਉਹ ਗਲਤੀ ਦੱਸਣਗੇ, ਸਾਨੂੰ ਪਤਾ ਹੁੰਦਾ ਉਹਨਾਂ ਨੇ ਕਿੰਨੇ ਦਿਨਾਂ ਬਾਅਦ ਫੋਨ ਮਿਲਾਇਆ, ਸਾਡੇ ਕੋਲ ਰਜਿਸਟਰ ਲੱਗਿਆ ਹੋਇਆ ਜੀ, ਅੱਜ ਅਸੀਂ ਇਹੀ ਕੰਮ ਕਰਨ ਲੱਗੇ ਹਾਂ ਜੀ, ਹੁਣ ਇਦੋਂ ਬਾਅਦ ਆਹੀ ਕੰਮ ਕਰਨਾ। ਬਿਲਕੁਲ ਤੁਸੀਂ ਸਹੀ ਆਖਿਆ, ਅੱਜ ਉਹਨਾਂ ਸਾਰੇ ਬੰਦਿਆਂ ਦੇ ਨਾਂ ਨਸ਼ਰ ਕਰਾਂਗੇ ਤੇ ਉਹਨਾਂ ਨੂੰ ਆਪਾਂ ਹੁਣ ਇਹ ਵੀ ਕਵਾਂਗੇ ਵੀ ਤੁਸੀਂ ਮਹੀਨੇ ਤੋਂ ਪਹਿਲਾਂ ਫੋਨ ਨਹੀਂ ਕਰਨਾ ਸਾਰਿਆਂ ਨੂੰ।
1: ਹੋਰ ਪਿੰਡ ਦਾ ਨਾਂ ਦੱਸ ਦਿੰਦੇ ਆ।
0: ਚਲੋ ਜੀ, ਉਹ ਉਹਨਾਂ ਦਾ ਇਖਲਾਕ ਹੈ ਨਾ, ਉਹ ਉਹਨਾਂ ਦਾ ਜ਼ਮੀਰ ਹੈ। ਜੀ ਧੰਨਵਾਦ, ਇਸੇ ਤਰ੍ਹਾਂ ਹੀ ਕਰਿਆ ਕਰੋ ਜੀ, ਦੋ ਢਾਈ ਮਹੀਨਿਆਂ ਤੋਂ ਹੀ ਲਾਇਆ ਕਰੋ ਜੀ, ਸ਼ੁਕਰੀਆ ਬੜੀ ਮਿਹਰਬਾਨੀ ਜੀ। ਜੀ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਸਾਡੇ ਸਰੋਤਿਆਂ ਦਾ, ਤੇ ਅਸੀਂ ਸਾਡੇ ਉਹਨਾਂ ਸਰੋਤਿਆਂ ਦਾ ਨਾਂ ਨਸ਼ਰ ਕਰ ਦਈਏ ਜਿਹੜੇ ਸਾਨੂੰ ਲਗਾਤਾਰ ਹੀ ਫੋਨ ਮਿਲਾਉਂਦੇ ਆ ਤੇ ਉਹ ਥੋੜਾ ਜਿਹਾ ਹੁਣ ਵਕਫਾ ਪਾਉਣ। ਇਹ ਸਾਡੇ ਸਰੋਤਿਆਂ ਨੂੰ ਸਾਡੀ ਗੁਜ਼ਾਰਿਸ਼ ਹੀ ਹੈ, ਇੱਥੋਂ ਨਾਂ ਨਸ਼ਰ ਕੀਤਾ ਜਾਣਾ ਹੁਣ ਸਾਡੀ ਮਜਬੂਰੀ ਬਣ ਗਈ ਹੈ। ਇਸ ਨੂੰ ਸਾਡੇ ਸਰੋਤੇ ਇਸ ਨੂੰ ਪੋਜ਼ਿਟਿਵ ਲੈਣ ਜਾਂ ਕਿ ਇਸ ਨੂੰ ਹਾਂ ਪੱਖੀ ਤਰੀਕੇ ਦੇ ਨਾਲ ਲੈਣ, ਅਸੀਂ ਬਾਇੱਜ਼ਤ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਜਿਨ੍ਹਾਂ 'ਚ ਦਰਸ਼ਨ ਸਿੰਘ ਬੇਦੀ ਖਾਲਸਾ ਜੀ ਨੇ। ਇਹ ਦਰਸ਼ਨ ਸਿੰਘ ਬੇਦੀ ਕਹਿ ਦਿੰਦੇ ਆ ਕਦੇ ਆਪਣੇ ਆਪ ਨੂੰ, ਕਦੇ ਦਰਸ਼ਨ ਸਿੰਘ ਖਾਲਸਾ ਕਹਿ ਕੇ ਫੋਨ ਮਿਲਾਉਂਦੇ ਆ, ਪਿੰਡ ਫੁੱਲੋ ਮਿੱਠੀ ਤੋਂ ਨੇ। ਇਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਤੇ ਸਾਡੇ ਹੁਣ ਜਿਹੜੇ ਅਨਾਊਂਸਰ ਨੇ ਤੁਹਾਨੂੰ ਮਹੀਨੇ ਤੋਂ ਪਹਿਲਾਂ ਫੋਨ ਨਹੀਂ ਤੁਹਾਡਾ ਚੁੱਕਣਗੇ, ਇਸ ਲਈ ਤੁਸੀਂ ਕੋਸ਼ਿਸ਼ ਨਾ ਕਰਿਓ ਜੀ। ਇਸ ਤੋਂ ਬਾਅਦ ਹਰਬੰਸ ਸਿੰਘ ਪਿੰਡ ਢੱਡੇ, ਇਹਨਾਂ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ। ਨਛੱਤਰ ਸਿੰਘ ਲਾਲਬਾਈ ਜੀ ਨੇ, ਬਾਬੂ ਸਿੰਘ ਢਿੱਲੋਂ ਗਿੱਦੜਵਾਹਾ ਵਾਲੇ ਜੀ, ਸੁਖਦੀਪ ਸਿੰਘ ਗਿੱਲ ਪਿੰਡ ਢਿੱਲਵਾਂ ਤੋਂ, ਮੇਜਰ ਸਿੰਘ ਪਿੰਡ ਬਲਾੜ ਬੰਜੂ ਤੋਂ, ਤੇ ਉੱਧਰ ਬਲਦੇਵ ਸਿੰਘ ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੀ ਤੋਂ, ਸੁਖਬੀਰ ਸਿੰਘ ਪਿੰਡ ਛਾਜਲੀ ਤੋਂ, ਗੁਰਮੇਲ ਸਿੰਘ ਪਿੰਡ ਸਿਰੇ ਵਾਲਾ ਤੋਂ, ਗਿਆਨ ਸਿੰਘ ਪਿੰਡ ਢੱਡੇ ਤੋਂ, ਹਰਪਾਲ ਸਿੰਘ ਮੁਹੱਲਾ ਹਰਨਾਮਪੁਰਾ ਕੋਟਕਪੁਰਾ ਤੋਂ। ਇਹ ਸਾਥੀ ਨੋਟ ਕਰ ਲੈਣ ਜੀ ਨਾਮ, ਤੇ ਇਹਨਾਂ ਦੇ ਫੋਨ ਹੁਣ ਅਸੀਂ ਇੱਕ ਮਹੀਨੇ ਬਾਅਦ ਹੀ ਲਵਾਂਗੇ, ਸਾਡੇ ਕੋਲ ਰਜਿਸਟਰ ਜਿਹੜੇ ਲੱਗੇ ਹੋਏ ਆ ਉਹ ਹੈਗੇ ਨੇ ਜੀ। ਜੀ
2: ਜੀ ਬਹੁਤ ਬਹੁਤ ਸ਼ੁਕਰੀਆ ਜੀ। ਔਰ ਇੱਕ ਸਰੋਤਾ ਸਰ ਮੇਰੇ ਨਾਲ ਵਟਸਐਪ ਤੇ ਆ,
0: ਹਾਂਜੀ,
2: ਕਹਿੰਦੇ ਜੀ ਜਗਮੀਤ ਹਾਂ ਮੈਂ ਬਠਿੰਡਾ ਤੋਂ ਬੋਲ ਰਿਹਾ ਹਾਂ
0: ਜੀ,
2: ਮਤਲਬ ਵਟਸਐਪ ਕੀਤਾ ਹੈ।
0: ਹਾਂਜੀ,
2: ਕਹਿੰਦੇ ਸਾਨੂੰ ਤੁਹਾਡੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ, ਕਦੇ ਕਦੇ ਚੱਕਵੇਂ ਗੀਤ ਸੁਣਾ ਦਿਆ ਕਰੋ।
0: ਜੀ ਨਹੀਂ, ਇਸ ਤਰ੍ਹਾਂ ਦਾ ਕੰਮ ਆਕਾਸ਼ਵਾਣੀ ਬਠਿੰਡਾ ਨਹੀਂ ਕਰਦਾ, ਇਸ ਤਰ੍ਹਾਂ ਕਰਨ ਵਾਸਤੇ ਤੁਹਾਡੇ ਕੋਲ ਬਹੁਤ ਮਾਧਿਅਮ ਨੇ। ਚੱਕਵਾਂ ਕੰਮ ਅਸੀਂ ਕੋਈ ਨਹੀਂ ਕਰਦਾ, ਅਸੀਂ ਆਰਾਮ ਨਾਲ ਰੱਖਵਾਂ ਕੰਮ ਕਰਨਾ, ਸਾਰਾ ਸਾਡਾ ਸਹਿਜ ਨਾਲ ਕੰਮ ਕਰਨਾ ਹੁੰਦਾ ਸਾਡਾ ਆਕਾਸ਼ਵਾਣੀ ਦਾ,
2: ਜਿਹੜਾ
0: ਇਨਫੋਰਮੇਸ਼ਨ ਐਜੂਕੇਸ਼ਨ ਤੇ ਐਂਟਰਟੇਨਮੈਂਟ ਕਰਨਾ ਸਾਡਾ ਮੋਟੋ ਹੁੰਦਾ ਹੈਗਾ, ਇਸ ਤਰ੍ਹਾਂ ਦਾ ਕੰਮ ਅਸੀਂ ਨਹੀਂ ਕਰਦੇ। ਧੰਨਵਾਦ ਜੀ। ਅਸੀਂ ਸਾਡੇ ਸਰੋਤਿਆਂ ਤੋਂ ਵਿਜੇ ਜੀ ਇਜਾਜ਼ਤ ਲਈਏ, ਇਸ ਤੋਂ ਬਾਅਦ ਸਾਡੇ ਸਰੋਤੇ ਪ੍ਰਦੇਸ਼ੀ ਖਬਰਾਂ ਸੁਣਨਗੇ ਹੁਣ ਆਕਾਸ਼ਵਾਣੀ ਜਲੰਧਰ ਤੋਂ, ਮੈਨੂੰ ਮਨਦੀਪ ਰਜੋਰਾ ਨੂੰ
2: ਤੇ ਮੈਨੂੰ ਵਿਜੇ ਲਕਸ਼ਮੀ ਨੂੰ।
0: ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਗੱਲਾਂ ਜੋ ਗੱਲ ਦੇ ਤਹਿਤ ਸਿਲਸਿਲਾ ਸਰੋਤਾ ਮੰਚ, ਜਿਹਦੇ ਸੰਚਾਲਨ ਕਰ ਰਹੇ ਸਨ ਮਨਦੀਪ ਰਜੌਰਾ ਅਤੇ ਵਿਜੇ ਲਕਸ਼ਮੀ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਝ ਹੀ ਪਲਾਂ ਬਾਅਦ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਐਂਟਰੀ ਲੈਵਲ ਨਿਆਇਕ ਪ੍ਰੀਖਿਆ ਲਈ 3 ਸਾਲ ਦੀ ਲਾਜ਼ਮੀ ਕਾਨੂੰਨੀ ਪ੍ਰੈਕਟਿਸ ਨੂੰ ਘਟਾ ਕੇ 1 ਸਾਲ ਕੀਤਾ। ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਸਾਲ ਭਰ ਚੱਲਣ ਵਾਲੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ ਦਾ ਹੋਵੇਗਾ ਆਯੋਜਨ। ਸਕੂਲਾਂ ਨੇੜੇ 500 ਮੀਟਰ ਦਾ ਨਸ਼ਾ ਮੁਕਤ ਜ਼ੋਨ ਯਕੀਨੀ ਬਣਾਉਣ ਦੇ ਨਿਰਦੇਸ਼। ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇੱਕ ਅੰਤਰਰਾਜੀ ਡਿਜੀਟਲ ਗ੍ਰਿਫਤਾਰੀ ਸਾਈਬਰ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਪੰਜਾਬ ਤੇ ਰਾਜਸਥਾਨ ਤੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਤੇ FIH ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਔਰਤਾਂ ਦੀ ਟੀਮ ਦਾ ਮੁਕਾਬਲਾ ਅੱਜ ਐਮਸ ਕਲਵੀਨ 'ਚ ਨੀਦਰਲੈਂਡਸ ਨਾਲ ਰਾਤ 9:30 ਵਜੇ ਹੋਵੇਗਾ। ਹੁਣ ਖਬਰਾਂ ਵਿਸਥਾਰ ਨਾਲ। ਸਰਵਉੱਚ ਅਦਾਲਤ ਨੇ ਮਈ 2025 ਦੇ ਆਪਣੇ ਫੈਸਲੇ ਨੂੰ ਸੋਧਿਆ, ਜਿਸ ਨਾਲ ਐਂਟਰੀ ਲੈਵਲ ਨਿਆਇਕ ਸੇਵਾ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਲਾਅ ਗ੍ਰੈਜੂਏਟਾਂ ਲਈ ਪਹਿਲਾਂ ਤੋਂ ਲਾਜ਼ਮੀ 3 ਸਾਲਾਂ ਦੇ ਕਾਨੂੰਨੀ ਅਭਿਆਸ ਦੀ ਜ਼ਰੂਰਤ ਨੂੰ ਘਟਾ ਕੇ 1 ਸਾਲ ਕਰ ਦਿੱਤਾ ਗਿਆ। ਅੱਜ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਏ ਜੀ ਮਸੀਹ ਅਤੇ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਸਮੀਖਿਆ ਪਟੀਸ਼ਨ ਨੂੰ ਖਾਰਜ ਕਰਦੇ

0: ਉਹਨਾਂ ਦੱਸਿਆ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਕੈਂਸਰ ਤੇ ਹੋਰ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਨਾਲ ਕਈ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਨੇ। ਇਸ ਮੌਕੇ ਸਿਹਤ ਮੰਤਰੀ ਨੇ ਨਵੇਂ ਅਲਟਰਾਸਾਊਂਡ ਮਸ਼ੀਨ ਦਾ ਵੀ ਉਦਘਾਟਨ ਕੀਤਾ। ਪੰਜਾਬ ਪੁਲਿਸ ਦੇ ਸਮੁਦਾਇਕ ਮਾਮਲਿਆਂ ਦੇ ਵਿਭਾਗ ਬਾਰੇ ਵਿਸ਼ੇਸ਼ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ 80,000 ਪੰਜਾਬ ਪੁਲਿਸ ਅਮਲੇ ਵਿੱਚੋਂ 11% ਮਹਿਲਾ ਕਰਮਚਾਰੀਆਂ ਨੂੰ ਏਕੀਕ੍ਰਿਤ ਕਰਨ ਲਈ ਸਿਖਲਾਈ, ਦਖਲਅੰਦਾਜ਼ੀ ਬਹੁਤ ਜ਼ਰੂਰੀ ਹੈ ਤਾਂ ਜੋ ਮਾਣ ਸਨਮਾਨਤਾ ਤੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕਣ। ਜਲੰਧਰ ਜ਼ਿਲ੍ਹੇ ਦੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਪੰਜਾਬ ਪੁਲਿਸ 'ਚ ਔਰਤਾਂ ਦੀ ਲਿੰਗ ਸੰਵੇਦਨਸ਼ੀਲਤਾ ਅਤੇ ਮੁੱਖ ਧਾਰਾ ਵਿਸ਼ੇ ਤੇ 3 ਰੋਜ਼ਾ ਸਿਖਲਾਈ ਦੇ ਸਮਾਪਤੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਮਹਿਲਾ ਅਧਿਕਾਰੀਆਂ ਨੂੰ ਇਹ ਅਹਿਸਾਸ ਕਰਨ ਲਈ ਕਿਹਾ ਕਿ ਉਹਨਾਂ ਦਾ ਸਵੈਮਾਣ, ਯੋਗਤਾ, ਪੇਸ਼ੇਵਰਤਾ, ਦ੍ਰਿੜਤਾ ਤੇ ਉਹਨਾਂ ਦੀਆਂ ਆਪਣੀਆਂ ਯੋਗਤਾਵਾਂ ਵਿੱਚ ਵਿਸ਼ਵਾਸ ਤੋਂ ਪੈਦਾ ਹੁੰਦਾ ਹੈ। ਉਹਨਾਂ ਨੇ ਮਹਿਲਾ ਅਧਿਕਾਰੀਆਂ ਨੂੰ ਪ੍ਰਸ਼ਾਸਕੀ ਡੈਸਕ ਤੋਂ ਅੱਗੇ ਵਧਣ, ਚੁਣੌਤੀਪੂਰਨ ਫੀਲਡ ਅਸਾਈਨਮੈਂਟ ਲਈ ਸਵੈ ਸੇਵਕ ਬਣਨ ਤੇ ਜ਼ਿਲ੍ਹਾ ਪੁਲਿਸ ਥਾਣਿਆਂ 'ਚ ਸਟੇਸ਼ਨ ਹਾਊਸ ਅਫਸਰ ਵਜੋਂ ਤੈਨਾਤੀ ਸਮੇਤ ਫਰੰਟਲਾਈਨ ਲੀਡਰਸ਼ਿਪ ਭੂਮਿਕਾਵਾਂ ਦੀ ਸਰਗਰਮੀ ਨਾਲ ਮੰਗ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਕਦੇ ਮਰਦ ਪ੍ਰਧਾਨ ਖੇਤਰ ਵਜੋਂ ਜਾਣੇ ਜਾਂਦੇ ਦਾ ਇੰਡੀਅਨ ਐਕਸਪ੍ਰੈਸ ਦੇ ਰੈਜ਼ੀਡੈਂਟ ਐਡੀਟਰ ਉੱਤਰੀ ਮਨਰਾਜ ਕਰੇਵਾਲ ਸ਼ਰਮਾ ਨੇ ਪੱਤਰਕਾਰੀ 'ਚ ਆਪਣੇ ਤਜਰਬੇ ਸਾਂਝੇ ਕਰਦਿਆਂ ਜ਼ੋਰ ਦਿੱਤਾ ਕਿ ਸਿਖਰ ਤੇ ਪਹੁੰਚਣ ਲਈ ਬਿਨਾਂ ਕਿਸੇ ਸਮਝੌਤੇ ਦੇ ਸਮਰਪਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ 5% ਵਾਧੂ ਕੋਚਿਸ ਸਾਨੂੰ ਹੋਰਨਾਂ ਤੋਂ ਵੱਖਰਾ ਤੇ ਆਗਾਹ ਕਰ ਦਿੰਦੀ ਹੈ। ਉਨ੍ਹਾਂ ਨੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਦ੍ਰਿੜ ਰਹਿਣ, ਆਪਣੇ ਪੇਸ਼ੇਵਰ ਅਹਿਮੀਅਤ ਬਣਾਉਣ ਤੇ ਕੰਮਕਾਜੀ ਥਾਂ ਤੇ ਲਿੰਗ ਆਧਾਰਿਤ ਜਾਂ ਅਣਉਚਿਤ ਟਿੱਪਣੀਆਂ ਖਿਲਾਫ਼ ਡਟ ਕੇ ਬੋਲਣ ਦੀ ਅਪੀਲ ਕੀਤੀ। ਕੌਮੀ ਇਨਸਾਫ ਮੋਰਚਾ ਵੱਲੋਂ ਬੁਲਾਇਆ ਗਿਆ ਪੰਜਾਬ ਬੰਦ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਿਆ। ਇਸ ਬੰਦ ਦਾ ਮਿਲਿਆ ਜੁਲਿਆ ਅਸਰ ਵੇਖਣ ਨੂੰ ਮਿਲਿਆ। ਇਸ ਦੌਰਾਨ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ, ਹਾਲਾਂਕਿ ਸ਼ਾਹਰਾਹ ਤੇ ਕੁਝ ਥਾਵਾਂ ਤੇ ਆਵਾਜਾਈ 'ਚ ਵਿਘਨ ਪਿਆ, ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ 2 ਵਜੇ ਤੋਂ ਬਾਅਦ ਸਭ ਆਮ ਵਾਂਗ ਹੋ ਗਿਆ ਸੀ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇੱਕ ਅੰਤਰਰਾਜੀ ਡਿਜੀਟਲ ਗ੍ਰਿਫਤਾਰੀ ਸਾਈਬਰ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਤੇ ਪੰਜਾਬ ਤੇ ਰਾਜਸਥਾਨ ਤੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀਆਂ ਇੱਕ ਅਜਿਹੇ ਮਾਮਲੇ ਦੇ ਸਬੰਧ ਵਿੱਚ ਕੀਤੀਆਂ ਗਈਆਂ ਨੇ ਜਿਸ ਵਿੱਚ ਭਾਰਤੀ ਫੌਜ ਦੇ ਇੱਕ ਸੇਵਾਮੁਕਤ ਕਰਨਲ ਨਾਲ ਕਥਿਤ ਤੌਰ ਤੇ 15 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਿਸਨੇ ਕਥਿਤ ਤੌਰ ਤੇ ਟੈਲੀਗ੍ਰਾਮ ਰਾਹੀਂ ਖਾਤੇ ਪ੍ਰਾਪਤ ਕਰਨ ਤੇ ਉਹਨਾਂ ਨੂੰ ਕੰਬੋਡੀਆ ਅਤੇ UAE 'ਚ ਧੋਖਾਧੜੀ ਕਰਨ ਵਾਲੇ ਆਪਰੇਟਰਾਂ ਨੂੰ ਸਪਲਾਈ ਕਰਨ ਦੀ ਗੱਲ ਕਬੂਲ ਕੀਤੀ ਹੈ। ਹਾਕੀ ਵਿੱਚ ਭਾਰਤ ਦੀ ਔਰਤਾਂ ਦੀ ਟੀਮ ਅੱਜ ਐਮਸਟਰਡਮ 'ਚ FIH ਵਿਸ਼ਵ ਕੱਪ ਦੇ ਦੂਜੇ ਪੂਲ ਗੇਟ ਦੇ ਪਹਿਲੇ ਮੈਚ ਵਿੱਚ ਨੀਦਰਲੈਂਡਸ ਖਿਲਾਫ਼ ਖੇਡੇਗੀ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 9:30 ਵਜੇ ਸ਼ੁਰੂ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਐਂਟਰੀ ਲੈਵਲ ਨਿਆਇਕ ਪ੍ਰੀਖਿਆ ਲਈ 3 ਸਾਲ ਦੀ ਲਾਜ਼ਮੀ ਕਾਨੂੰਨੀ ਪ੍ਰੈਕਟਿਸ ਨੂੰ ਘਟਾ ਕੇ 1 ਸਾਲ ਕੀਤਾ। ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਸਾਲ ਭਰ ਚੱਲਣ ਵਾਲੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ ਦਾ ਹੋਵੇਗਾ ਆਯੋਜਨ। ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਆਲੋ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇੱਕ ਅੰਤਰਰਾਜੀ ਡਿਜੀਟਲ ਸਾਈਬਰ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਪੰਜਾਬ ਤੇ ਰਾਜਸਥਾਨ ਤੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਅਨੁਸਾਰ ਸ਼ਾਮ ਦੇ 6:30 ਤੇ 10 ਸੈਕਿੰਡ ਹੋ ਰਹੇ ਨੇ। ਹੁਣ ਵੇਲਾ ਹੋ ਰਿਹਾ ਹੈ ਨੌਜਵਾਨਾਂ ਦੇ ਪ੍ਰੋਗਰਾਮ ਯੁਵਾਨੀ ਦਾ।

0: ਤੇ ਦੋਸਤੋ ਗੀਤ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਯੂਵਾਣੀ ਵਿੱਚ। ਦੋਸਤੋ ਹਰ ਸਾਲ 21 ਅਗਸਤ ਨੂੰ ਅਸੀਂ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮਨਾਉਂਦੇ ਹਾਂ। ਸਰੋਤਿਓ, ਸਾਡੇ ਬਜ਼ੁਰਗ ਸਾਡੇ ਪਰਿਵਾਰ ਤੇ ਸਮਾਜ ਦਾ ਕੀਮਤੀ ਹਿੱਸਾ ਹਨ। ਉਹਨਾਂ ਕੋਲ ਜ਼ਿੰਦਗੀ ਦੇ ਲੰਮੇ ਤਜਰਬੇ, ਗਿਆਨ ਤੇ ਅਨਮੋਲ ਯਾਦਾਂ ਹੁੰਦੀਆਂ ਹਨ। ਇਸ ਦਿਨ ਦਾ ਮਕਸਦ ਬਜ਼ੁਰਗਾਂ ਦੇ ਸਨਮਾਨ, ਉਹਨਾਂ ਦੀਆਂ ਲੋੜਾਂ ਅਤੇ ਸਮਾਜ ਵਿੱਚ ਉਹਨਾਂ ਦੇ ਯੋਗਦਾਨ ਵੱਲ ਧਿਆਨ ਦਿਵਾਉਂਦਾ ਹੈ। ਤੇ ਦੋਸਤੋ, ਬਜ਼ੁਰਗ ਸਿਰਫ ਸਾਡੇ ਪਰਿਵਾਰ ਦਾ ਹਿੱਸਾ ਨਹੀਂ, ਸਗੋਂ ਸਾਡੇ ਤਜਰਬੇ ਤੇ ਵਿਰਸੇ ਦੀ ਜੀਵੰਤ ਕਿਤਾਬ ਹਨ। ਤੇ ਦੋਸਤੋ, ਇਸ ਦਿਨ ਦੇ ਨਾਲ ਅੱਜ ਹੀ ਇੰਟਰਨੈਸ਼ਨਲ ਡੇ ਆਫ ਰੀਮੈਂਬਰੈਂਸ ਐਂਡ ਟ੍ਰਿਬਿਊਟ ਟੂ ਦੀ ਵਿਕਟਿਮਸ ਆਫ ਟੂਰਿਜ਼ਮ, ਯਾਨੀ ਕਿ ਅੱਤਵਾਦ ਦੇ ਪੀੜਤਾਂ ਦੀ ਯਾਦ ਅਤੇ ਸ਼ਰਧਾਂਜਲੀ ਦਾ ਅੰਤਰਰਾਸ਼ਟਰੀ ਦਿਵਸ ਹੈ। ਇਹ ਦਿਨ ਅੱਤਵਾਦ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਯਾਦ ਕਰਨ ਤੇ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਦਾ ਮੌਕਾ ਹੈ। ਇਹ ਦਿਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਹਿੰਸਾ ਅਤੇ ਅੱਤਵਾਦ ਕਿਸੇ ਵੀ ਸਮਾਜ ਲਈ ਸਵੀਕਾਰਯੋਗ ਨਹੀਂ ਹਨ ਅਤੇ ਸਾਨੂੰ ਸ਼ਾਂਤੀ, ਸਹਿਨਸ਼ੀਲਤਾ ਤੇ ਮਨੁੱਖੀ ਸਨਮਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਆਓ, ਅੱਜ ਦੇ ਦਿਨ ਅਸੀਂ ਅੱਤਵਾਦ ਤੋਂ ਪ੍ਰਭਾਵਿਤ ਸਾਰੇ ਪੀੜਤਾਂ ਨੂੰ ਯਾਦ ਕਰੀਏ ਅਤੇ ਅਜਿਹੇ ਸਮਾਜ ਦੀ ਕਾਮਨਾ ਕਰੀਏ ਜਿੱਥੇ ਹਰ ਵਿਅਕਤੀ ਸੁਰੱਖਿਅਤ, ਸਨਮਾਨਿਤ ਅਤੇ ਸ਼ਾਂਤੀ ਨਾਲ ਜੀ ਸਕੇ। ਸ਼ਾਂਤੀ ਅਤੇ ਮਨੁੱਖਤਾ ਦਾ ਸੰਦੇਸ਼ ਹਰ ਦਿਲ ਤੱਕ ਪਹੁੰਚਣਾ ਚਾਹੀਦਾ ਹੈ।
1: ਜੀ ਸਾਥੀਓ, ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਚ ਤੁਹਾਡਾ। ਮੈਂ ਹਾਂ ਮਨਦੀਪ ਰਜਾਰਾ। ਭਾਸ਼ਾ ਦੋਸਤੋ, ਮੈਂ ਅਕਸਰ ਹੀ ਕਹਿੰਦਾ ਕਿ ਸਾਡੇ ਲਈ ਇੱਕ ਸਰਪ੍ਰਾਈਜ਼ ਹੈ, ਸਾਡੇ ਲਈ ਇੱਕ ਹੈਰਾਨਕੁਨ ਦੇਣ ਹੈ ਰੱਬ ਦੀ ਜੋ ਸਾਨੂੰ ਮਿਲੀ ਹੈ। ਤੇ ਜੇਕਰ ਅਸੀਂ ਕਿਸੇ ਭਾਸ਼ਾ ਤੋਂ ਡਰ ਜਾਂਗੇ ਤਾਂ ਉਸ ਨੂੰ ਸਿੱਖਣਾ ਜਿਹੜਾ ਹੈ ਸਾਡੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ਤੇ, ਜਿਸ ਭਾਸ਼ਾ ਤੋਂ ਅਸੀਂ ਨਹੀਂ ਡਰਦੇ ਸਾਡੀ ਮਾਂ ਬੋਲੀ ਤੋਂ, ਉਹ ਅਸੀਂ ਆਪ ਮੁਹਾਰੇ ਹੀ ਸਿੱਖ ਜਾਂਦੇ ਹਾਂ ਤੇ ਜਿਸ ਤੋਂ ਅਸੀਂ ਸ਼ੁਰੂਆਤ ਦੇ ਵਿੱਚ ਡਰਨ ਲੱਗ ਜਾਂਦੇ ਹਾਂ। ਅੱਜ ਖਾਸ ਤੌਰ ਤੇ ਅੰਗਰੇਜ਼ੀ ਭਾਸ਼ਾ ਦੀ ਮੈਂ ਗੱਲ ਕਰ ਰਿਹਾ ਸਾਡੇ ਨੌਜਵਾਨ ਸਾਥੀਆਂ ਤੇ ਵਿਦਿਆਰਥੀਆਂ ਦੇ ਲਈ, ਤੇ ਉਸ ਭਾਸ਼ਾ ਤੋਂ ਜਿਸ ਤੋਂ ਅਸੀਂ ਡਰਨ ਲੱਗ ਗਏ ਹਾਂ, ਸਾਨੂੰ ਉਹ ਫਿਰ ਅੱਗੇ ਚੱਲ ਕੇ ਹਮੇਸ਼ਾ ਲਈ ਔਖਾ ਕਰਦੀ ਹੈ। ਸੋ ਅੱਜ ਭਾਸ਼ਾ ਬਾਰੇ ਅਸੀਂ ਗੱਲ ਕਰਾਂਗੇ, ਖਾਸ ਤੌਰ ਤੇ ਇੰਗਲਿਸ਼ ਭਾਸ਼ਾ ਦੀ ਜਦੋਂ ਗੱਲ ਕਰਦੇ ਹਾਂ। ਅੰਗਰੇਜ਼ੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਅੰਗਰੇਜ਼ੀ ਦੇ ਮਾਹਰ ਮੈਡਮ ਸੁਪ੍ਰੀਤ ਸਾਡੇ ਨਾਲ ਨੇ। ਮੈਡਮ ਸੁਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਚ।
2: ਥੈਂਕ ਯੂ ਮਨਦੀਪ ਸਰ। ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ।
1: ਜੀ ਸੁਪ੍ਰੀਤ ਮੈਡਮ ਬਾਰੇ ਸਾਥੀਓ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੰਗਰੇਜ਼ੀ ਭਾਸ਼ਾ ਦਾ ਇਹਨਾਂ ਦਾ ਅਧਿਆਪਨ ਦੇ ਕਿੱਤੇ ਦੇ ਵਿੱਚ 9 ਸਾਲ ਦਾ ਤਜਰਬਾ ਹੈ ਤੇ ਆਪਣੇ ਉਸੇ ਤਜਰਬੇ ਦੇ ਚੱਲਦਿਆਂ ਇਹ ਸਾਨੂੰ ਅੱਜ ਪ੍ਰੋਗਰਾਮ ਦੇ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਦੇ ਤੇ ਇਸ ਤੋਂ ਨਾ ਡਰਨ ਦੇ ਬਹੁਤ ਸਾਰੇ ਨੁਕਤੇ ਨੇ ਉਹ ਸਾਡੇ ਨਾਲ ਸਾਂਝੇ ਕਰਨ ਆਏ ਨੇ। ਸੋ ਅੱਜ ਇਸ ਭਾਸ਼ਾ ਬਾਰੇ ਗੱਲ ਕਰਾਂਗੇ। ਵੈਸੇ ਅਸੀਂ ਆਇਲਸ ਦੇ ਬਾਕੀ ਮੋਡਿਊਲਸ ਬਾਰੇ ਸਾਡੇ ਪ੍ਰੋਗਰਾਮਾਂ ਦੇ ਵਿੱਚ, ਪ੍ਰੋਗਰਾਮ ਯੁਵਾਣੀ ਦੇ ਵਿੱਚ ਹੀ ਬੜੀ ਵਾਰੀ ਗੱਲ ਕੀਤੀ ਹੈ, ਪਰ ਅੱਜ ਅਸੀਂ ਸਕੂਲੀ ਵਿਦਿਆਰਥੀਆਂ ਨੂੰ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਸ਼ਾਮਲ ਕਰਾਂਗੇ ਜਿਹੜੇ ਕਿ ਇੱਥੇ ਰਹਿ ਕੇ ਇਸ ਭਾਸ਼ਾ ਦੇ ਵਿੱਚ ਆਪਣਾ ਪਾਠਕ੍ਰਮ ਪੜ੍ਹ ਰਹੇ ਨੇ। ਉਹਨਾਂ ਦੇ ਲਈ ਇਸ ਭਾਸ਼ਾ ਨੂੰ ਸਿੱਖਣਾ ਕਿੰਨਾ ਕੁ ਜ਼ਰੂਰੀ ਹੈ ਤੇ ਕਿੰਨੇ ਵਧੀਆ ਤਰੀਕੇ ਨਾਲ ਉਹ ਸਿੱਖ ਸਕਦੇ ਨੇ, ਕੀ ਨੁਕਤੇ ਨੇ ਸਾਡੇ ਨਾਲ ਸਾਂਝਾ ਕਰਨਗੇ।
2: ਇੰਗਲਿਸ਼ ਵੀ ਅੱਜ ਕੱਲ੍ਹ ਆਪਣੀ ਮਾਂ ਬੋਲੀ ਵਾਂਗੂ ਹੀ ਆਪਣੇ ਵਿੱਚ ਰਚ ਗਈ ਹੈ। ਬਹੁਤ ਸਾਰੇ ਸ਼ਬਦ ਇੱਦਾਂ ਦੇ ਨੇ ਜੋ ਆਪਾਂ ਪੰਜਾਬੀ ਵਿੱਚ ਨਹੀਂ ਬੋਲਦੇ ਅੱਜ ਦੇ ਟਾਈਮ ਦੇ ਵਿੱਚ, ਬਟ ਉਹ ਆਟੋਮੈਟਿਕਲੀ ਇੰਗਲਿਸ਼ ਦੇ ਹੀ ਆਪਣੇ ਮੂੰਹ ਚੋਂ ਨਿਕਲ ਜਾਂਦੇ ਆ। ਸੋ ਇੰਗਲਿਸ਼ ਇੱਕ ਮਤਲਬ ਅੱਜ ਦੇ ਟਾਈਮ ਦਾ ਇੱਕ ਲੋੜ ਬਣ ਗਈ ਹੈਗੀ ਹੈ, ਔਰ ਇਹ ਬਿਨਾਂ ਕਿਸੇ ਮਤਲਬ ਸੋਚ ਦੇ ਹੀ ਆਪਣੇ ਅੰਦਰ ਵੜ ਚੁੱਕੀ ਹੈ। ਜਿਹੜੇ ਕਿ ਆਪਾਂ ਬਿਨਾਂ ਸੋਚੇ ਸਮਝੇ ਕੁਛ ਵਰਡਸ ਇੰਗਲਿਸ਼ ਦੇ ਪ੍ਰੋਨਾਊਂਸ ਕਰ ਦਿੰਦੇ, ਬੋਲ ਦਿੰਦੇ ਹਾਂ ਕੋਈ ਵੀ ਗੱਲਾਂ ਕਰਦੇ ਹੋਏ, ਤਾਂ ਇਹ ਮਾਂ ਬੋਲੀ ਤੋਂ ਹੁਣ ਅਲੱਗ ਨਹੀਂ ਰਹਿ ਗਈ, ਕਿਉਂਕਿ ਇੱਕ ਇੰਟਰਨੈਸ਼ਨਲ ਲੈਂਗੁਏਜ ਹੈ, ਪੂਰੇ ਸੰਸਾਰ ਵਿੱਚ ਬੋਲੀ ਜਾਂਦੀ ਹੈ। ਸੋ ਇਹ ਵੀ ਇੱਕ ਮਾਂ ਬੋਲੀ ਦੇ ਵਾਂਗੂ ਹੀ ਅੱਜ ਕੱਲ੍ਹ ਆਪਾਂ ਅਪਣਾ ਰਹੇ ਹਾਂ।
1: ਜੀ ਤੁਸੀਂ ਕਿਉਂਕਿ ਮੈਡਮ ਵਿਦਿਆਰਥੀਆਂ ਦੇ ਵਿੱਚ ਵਿਚਰੇ ਹੋ, ਵਿਚਰ ਰਹੇ ਹੋ ਤੇ ਅੱਗੇ ਵੀ ਤੁਸੀਂ ਇਸੇ ਖਿੱਤੇ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ, ਇਸੇ ਭਾਸ਼ਾ ਨੂੰ ਤੁਸੀਂ ਸਿਖਾਉਂਦੇ ਰਹਿਣਾ ਹੈ ਜਾਂ ਇਸੇ ਭਾਸ਼ਾ ਨੂੰ ਲੈ ਕੇ ਤੁਸੀਂ ਸਾਡੇ ਨੌਜਵਾਨਾਂ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਨੇ ਇਸ ਖਿੱਤੇ ਦੀਆਂ ਨੂੰ, ਤੇ ਕਿਸ ਤਰ੍ਹਾਂ ਦੇ ਡਰ ਜਿਹੜੇ ਹੈ ਤੁਸੀਂ ਉਹਨਾਂ ਦੇ ਜ਼ਹਿਨ ਦੇ ਵਿੱਚ ਦੇਖੇ ਨੇ ਇਸ ਭਾਸ਼ਾ ਨੂੰ ਲੈ ਕੇ, ਕੀ ਲੱਗਦਾ ਉਹਨਾਂ ਨੂੰ ਕੀ ਸਮੱਸਿਆਵਾਂ ਜਿਹੜੀਆਂ ਹੈ ਉਹ ਲੈ ਕੇ ਤੁਹਾਡੇ ਤੱਕ ਆਉਂਦੇ ਨੇ?
2: ਸਰ, ਸਭ ਤੋਂ ਵੱਡਾ ਡਰ ਤਾਂ

0: ਨੂੰ ਬੋਲਣ ਦਾ ਹੁੰਦਾ ਹੈ ਕਿ ਅਸੀਂ ਕਿਤੇ ਗਲਤ ਨਾ ਬੋਲ ਦਈਏ
1: ਜੀ
0: ਕੁਛ ਵੀ ਜਿਹੜੇ ਸ਼ਬਦ ਨੇ, ਕਿਉਂਕਿ ਹਰ ਇੱਕ ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਕਿ ਗ੍ਰੈਮਰ ਹੈਗੀ ਆ ਔਰ ਕੁਛ ਵੋਕੈਬਲਰੀ ਹੁੰਦੀ ਹੈ। ਸੋ ਜ਼ਿਆਦਾਤਰ ਮੈਂ ਦੇਖਿਆ ਹੈਗਾ ਕਿ ਆਇਲਸ ਦੇ ਮੇਰੇ ਤਜਰਬੇ ਤੋਂ ਮੈਂ ਇਹ ਚੀਜ਼ ਦੇਖੀ ਕਿ ਬੱਚੇ ਜ਼ਿਆਦਾਤਰ ਜ਼ੋਰ ਨਾ ਵੋਕੈਬਲਰੀ ਸਿੱਖਣ 'ਤੇ ਜ਼ਿਆਦਾ ਦਿੰਦੇ ਆ, ਬਟ ਜੋ ਬੇਸਿਕ ਉਹਦੇ ਕਨਸੈਪਟਸ ਹੁੰਦੇ ਆ, ਛੋਟੀ ਛੋਟੀਆਂ ਚੀਜ਼ਾਂ, ਉਹਨਾਂ ਨੂੰ ਇਹ ਜ਼ਿਆਦਾ ਧਿਆਨ ਨਹੀਂ ਦਿੰਦੇ ਔਰ ਉਹੀ ਸਭ ਤੋਂ ਵੱਡੀ ਉਹਨਾਂ ਲਈ ਮੁਸ਼ਕਲ ਸਾਬਿਤ ਹੋ ਜਾਂਦੀ ਹੈ ਬਾਅਦ ਦੇ ਵਿੱਚ,
1: ਜੀ
0: ਜੋ ਉਹਨਾਂ ਦੇ ਗਲਤੀਆਂ ਦਾ ਕਾਰਨ ਬਣਦੀ ਹੈ ਔਰ ਉਸੇ ਤੋਂ ਉਹ ਡਰਦੇ ਹੋਏ ਫਿਰ ਕਿਸੇ ਦੇ ਸਾਹਮਣੇ ਗੱਲ ਕਰਨ ਤੋਂ ਡਰ ਜਾਂਦੇ ਆ, ਘਬਰਾ ਜਾਂਦੇ। ਸੋ ਜਿਹੜੀ ਪ੍ਰੋਬਲਮ ਉਹਨਾਂ ਨੂੰ ਆਉਂਦੀ ਹੈ ਕਿ ਕਿਵੇਂ ਗੱਲ ਕਰੀਏ ਜਾਂ ਕਿਵੇਂ ਆਪਣੀ ਜਿਹੜੀ ਹੈਗੀ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਆਉਂਦੀਆਂ ਹੁੰਦੀਆਂ ਕਿਉਂਕਿ ਬਚਪਨ ਤੋਂ ਆਪਾਂ ਇਹ ਚੀਜ਼ ਸਿੱਖ ਰਹੇ ਹਾਂ ਸਕੂਲਾਂ ਦੇ ਵਿੱਚ, ਆਪਾਂ ਨੂੰ ਸ਼ੁਰੂ ਤੋਂ ਹੀ ਇੰਗਲਿਸ਼ ਨਾਲ ਇੱਕ ਐਜ਼ ਅ ਸਬਜੈਕਟ ਕਰਾਈ ਜਾਂਦੀ ਹੈਗੀ, ਪੜ੍ਹਾਈ ਜਾਂਦੀ ਹੈਗੀ।
1: ਪੰਜਾਬ ਦਾ ਜ਼ਿਕਰ ਕਰੀਏ ਤਾਂ ਇੱਥੇ ਇਹ ਭਾਸ਼ਾ ਜਿਹੜੀ ਹੈ, ਮੈਨੂੰ ਲੱਗਦਾ ਵੀ ਇਸ ਪੀੜ੍ਹੀ ਦੇ ਨੌਜਵਾਨਾਂ ਦੇ ਤਾਂ ਨਾਲ ਹੀ ਚੱਲ।
0: ਜੀ ਬਿਲਕੁਲ, ਬਟ ਇਹ ਚੀਜ਼ ਹੈ ਕਿ ਇਹ ਇੱਕ ਐਜ਼ ਅ ਸਬਜੈਕਟ ਪੜ੍ਹਾਈ ਜਾਂਦੀ ਹੈ ਬੱਚਿਆਂ ਨੂੰ ਸਕੂਲ ਦੇ ਵਿੱਚ, ਨਾਟ ਐਜ਼ ਅ ਲੈਂਗੁਏਜ। ਤਾਂ ਆਪਾਂ ਇੱਥੇ ਗੱਲ ਕਰ ਰਹੇ ਇੱਕ ਭਾਸ਼ਾ ਦੀ, ਤਾਂ ਭਾਸ਼ਾ ਨੂੰ ਸਿੱਖਣ ਦੇ ਲਈ ਜੋ ਮੇਨ ਚੀਜ਼ਾਂ ਹੁੰਦੀਆਂ ਕਿ ਆਪਾਂ ਉਹਨੂੰ ਸੁਣੀਏ, ਉਹਨੂੰ ਕਾਪੀ ਕਰੀਏ, ਉਹਨੂੰ ਬੋਲੀਏ, ਫਿਰ ਉਹਨੂੰ ਸਮਝੀਏ, ਉਹਨੂੰ ਪੜ੍ਹੀਏ, ਉਹਨੂੰ ਲਿਖੀਏ। ਬਟ ਇਹ ਚੀਜ਼ ਹੈ ਕਿ ਸਿਰਫ ਤੇ ਸਿਰਫ ਇੱਕ ਐਜ਼ ਅ ਸਬਜੈਕਟ ਹੀ ਉਹਨੂੰ ਸਕੂਲਾਂ ਦੇ ਵਿੱਚ ਜ਼ਿਆਦਾਤਰ ਰੱਟੇ ਲਗਾ ਕੇ ਬੱਚੇ ਕਰਨ ਦੀ ਕੋਸ਼ਿਸ਼ ਕਰਦੇ ਆ, ਯਾਦ ਕਰਦੇ ਆ, ਮੈਮੋਰਾਈਜ਼ ਕਰਦੇ ਆ, ਜਿਸ ਕਰਕੇ ਉਹਨਾਂ ਨੂੰ ਫਿਰ ਪ੍ਰੋਬਲਮਸ ਆਉਂਦੀਆਂ ਹੈ ਕਿ ਉਹ ਨੋਰਮਲ ਲਾਈਫ ਦੇ ਵਿੱਚ ਜਦੋਂ ਕਿਸੇ ਨਾਲ ਕਨਵਰਸੇਟ ਕਰਨਾ ਹੁੰਦਾ, ਕੋਈ ਗੱਲਬਾਤ ਕਰਨੀ ਹੁੰਦੀ, ਉੱਥੇ ਉਹ ਦਿੱਕਤ ਉਹਨਾਂ ਨੂੰ ਮਹਿਸੂਸ ਹੁੰਦੀ ਹੈ।
1: ਜੀ ਮੈਡਮ, ਇੱਕ ਹੋਰ ਜੋ ਦਿੱਕਤ, ਕਾਫੀ ਸਾਰੀਆਂ ਦਿੱਕਤਾਂ ਦੀ ਅਸੀਂ ਗੱਲ ਅੱਜ ਤੁਹਾਡੇ ਨਾਲ ਕਰਨੀ ਹੈ, ਆਪਣੀਆਂ ਸਮੱਸਿਆਵਾਂ ਜਿਹੜੀਆਂ ਹੈ ਅਸੀਂ ਤੁਹਾਨੂੰ ਦੱਸਣੀਆਂ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਬੜੇ ਬਿਹਤਰ ਤਰੀਕੇ ਦੇ ਨਾਲ ਸਾਨੂੰ ਸਮਝਾਓਗੇ, ਚੰਗੇ ਕੁਝ ਨੁਕਤੇ ਜਿਹੜੇ ਉਹ ਵੀ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰੋਗੇ। ਸਭ ਤੋਂ ਪਹਿਲਾਂ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਅੰਗਰੇਜ਼ੀ ਭਾਸ਼ਾ, ਜਿਵੇਂ ਤੁਸੀਂ ਦੱਸਿਆ ਕਿ ਬੋਲਣ ਤੋਂ ਡਰਦੇ ਹਾਂ, ਅਤੇ ਉਸ ਦੇ ਲਈ ਗੱਲ ਆ ਜਾਂਦੀ ਹੈ ਗ੍ਰੈਮਰ ਦੀ। ਅਸੀਂ ਇਹ ਵੀ ਸੋਚਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਵਰਤੀ ਜਾਣ ਵਾਲੀ ਗ੍ਰੈਮਰ ਜਿਹੜੀ ਹੈ, ਜੇਕਰ ਸਾਨੂੰ ਨਹੀਂ ਆਉਂਦੀ ਤਾਂ ਅਸੀਂ ਕਿਤੇ ਗਲਤੀ ਨਾ ਕਰ ਬੈਠੀਏ, ਅਸੀਂ ਇਸ ਨੂੰ ਕਿਵੇਂ ਸਿੱਖੀਏ। ਅਤੇ ਇੱਕ ਹੋਰ ਗੱਲ ਤੁਹਾਡੇ ਤੋਂ ਜਿਹੜੀ ਮੈਂ ਖਾਸ ਤੌਰ 'ਤੇ ਇਸੇ ਗੱਲ ਦੇ ਨਾਲ ਜੁੜ ਕੇ ਪੁੱਛਣਾ ਚਾਹੁੰਦਾ ਹੈਗਾ, ਉਹ ਇਹ ਕਿ ਜਦੋਂ ਸਪੀਕਿੰਗ ਦੀ ਗੱਲ ਆਉਂਦੀ ਹੈ ਤਾਂ ਬੜੇ ਮਾਹਰ ਜਿਹੜੇ ਹੈ ਜਾਂ ਇਸ ਖਿੱਤੇ ਦੇ ਵਿੱਚ ਇਸ ਤਰ੍ਹਾਂ ਦੀਆਂ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਿਤ ਅਕੈਡਮੀਆਂ ਚਲਾਉਣ ਵਾਲੇ ਕੁਝ ਐਕਸਪਰਟ ਆਪਣੇ ਆਪ ਨੂੰ ਕਹਿਣ ਵਾਲੇ ਕੁਝ ਸਾਥੀ ਇਹ ਵੀ ਕਹਿੰਦੇ ਆ ਕਿ ਬੋਲਣ ਲੱਗਿਆਂ ਅਸੀਂ ਗ੍ਰੈਮਰ ਨੂੰ ਅਸੀਂ ਨਹੀਂ ਦੇਖਣਾ, ਬੋਲਣ ਲੱਗਿਆਂ ਅਸੀਂ ਗ੍ਰੈਮਰ ਨੂੰ ਇੱਕ ਪਾਸੇ ਰੱਖ ਸਕਦੇ ਹਾਂ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਅਤੇ ਇਹ ਚੀਜ਼ ਸਾਨੂੰ ਕੌਨਫੀਡੈਂਸ ਵਾਕਈ ਦਿੰਦੀ ਹੈ ਕਿ ਨਹੀਂ ਗ੍ਰੈਮਰ ਦੀ ਸਮੱਸਿਆ ਦੀ ਅਸੀਂ ਗੱਲ ਕਰਦੇ ਹਾਂ।
0: ਦੇਖੋ ਇਹ ਗੱਲ ਦੇ ਵਿੱਚ ਥੋੜ੍ਹੀ ਜਿਹੀ ਸੱਚਾਈ ਤਾਂ ਹੈਗੀ ਕਿ ਬੋਲਣ ਵੇਲੇ ਗ੍ਰੈਮਰ ਨਹੀਂ ਦੇਖੀ ਜਾਂਦੀ, ਜਿਵੇਂ ਕਿ ਆਪਾਂ ਆਪਣੀ ਮਾਂ ਬੋਲੀ ਪੰਜਾਬੀ ਬੋਲਦੇ ਹਾਂ, ਉਹਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਗ੍ਰੈਮਰ ਨੂੰ ਇਗਨੋਰ ਹੀ ਕਰਦੇ ਹੈਗੇ। ਸੋ ਇੰਗਲਿਸ਼ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਬਟ ਉਹ ਨੇਟਿਵਸ ਦੇ ਲਈ ਜ਼ਿਆਦਾ ਹੈਗਾ। ਆਪਾਂ ਇੱਕ ਨਵੀਂ ਭਾਸ਼ਾ ਸਿੱਖ ਰਹੇ ਹੈਗੇ ਹਾਂ ਔਰ ਇਕੱਲਾ ਆਪਾਂ ਸਿਰਫ ਬੋਲਣ ਦੇ ਲਈ ਹੀ ਨਹੀਂ ਵਰਤਦੇ, ਇਹਨੂੰ ਆਪਾਂ ਲਿਖਣ ਦੇ ਵਿੱਚ ਵੀ ਆਪਾਂ ਨੂੰ ਚਾਹੀਦੀ ਹੈ, ਸਮਝਣ ਦੇ ਵਿੱਚ ਵੀ ਚਾਹੀਦੀ ਹੈ। ਸੋ ਉਹਦੇ ਲਈ ਜੇ ਆਪਾਂ ਐਰਰਸ ਕਰਦੇ ਹਾਂ, ਜੇ ਹੁਣ ਆਪਾਂ ਬੋਲਣ ਦੇ ਵਿੱਚ ਆਪਾਂ ਗਲਤੀਆਂ ਕਰਾਂਗੇ, ਆਪਾਂ ਇੰਪੋਰਟੈਂਸ ਨਹੀਂ ਦੇਵਾਂਗੇ ਗ੍ਰਾਮਰ ਨੂੰ, ਤਾਂ ਫਿਰ ਉਹ ਲਿਖਣ ਦੇ ਵਿੱਚ ਵੀ ਉਹੀ ਸੇਮ ਐਰਰਸ ਹੋਣਗੇ। ਤਾਂ ਅੱਜ ਦੇ ਟਾਈਮ 'ਚ ਇਹ ਚੀਜ਼ ਹੈਗੀ ਕਿ ਇਕੱਲੇ ਬੋਲਣ ਦੇ ਲਈ ਹੀ ਨਹੀਂ ਚਾਹੀਦੀ, ਆਪਾਂ ਨੂੰ ਲਿਖਣ ਦੇ ਲਈ ਵੀ ਚਾਹੀਦੀ ਹੈ। ਜਿਵੇਂ ਬੱਚੇ ਜਿਹੜੇ ਆਇਲਸ ਕਰਦੇ ਹੈਗੇ, ਉਹਨਾਂ ਨੂੰ ਇਕੱਲੀ ਸਪੀਕਿੰਗ ਨਹੀਂ ਬਲਕਿ ਰਾਈਟਿੰਗ ਵੀ ਚਾਹੀਦੀ ਹੈ। ਤਾਂ ਜੇ ਉਹ ਸਪੀਕਿੰਗ ਤਾਂ ਚਲੋ ਵਧੀਆ ਕਰ ਲੈਣਗੇ ਗ੍ਰੈਮਰ ਨੂੰ ਇਗਨੋਰ ਕਰਕੇ, ਪਰ ਫਿਰ ਰਾਈਟਿੰਗ ਦੇ ਵਿੱਚ ਉਹਨਾਂ ਦੇ ਬੈਂਡ ਸਕੋਰ ਦੀ ਪ੍ਰੋਬਲਮ ਉਹਨਾਂ ਨੂੰ ਆਉਂਦੀ ਹੈ, ਕਿਉਂਕਿ ਗ੍ਰੈਮੈਟੀਕਲ ਐਰਰਸ ਉਹਦੇ ਵਿੱਚ ਕਾਫੀ ਹੋ ਜਾਂਦੇ ਆ ਸਪੀਕਿੰਗ ਦੇ ਅਕੋਰਡਿੰਗ ਜੇ ਉਹ ਚੱਲਦੇ ਆ। ਤਾਂ ਇਸ ਲਈ ਬੈਟਰ ਹੈ ਕਿ ਤੁਸੀਂ ਹਰ ਜਗ੍ਹਾ ਦੇ ਉੱਪਰ ਗ੍ਰੈਮਰ ਨੂੰ ਇਗਨੋਰ ਨਾ ਕਰਕੇ ਉਹਨੂੰ ਨਾਲ ਨਾਲ ਲੈ ਕੇ ਚੱਲੋ ਔਰ ਉਹਨੂੰ ਈਜ਼ੀ ਵੇ ਦੇ ਨਾਲ, ਸੌਖੇ ਤਰੀਕੇ ਨਾਲ ਅਪਣਾ ਕੇ, ਉਹਨੂੰ ਆਪਣਾ ਬਣਾ ਕੇ, ਮਤਲਬ ਸਿੱਖੋ ਤੇ ਸਮਝੋ, ਸਮਝ ਕੇ ਕਰੋ।
1: ਸੋ ਉਸ ਦੇ ਲਈ ਮੈਡਮ ਤੁਸੀਂ ਕੀ ਰਿਕਮੈਂਡ ਕਰੋਗੇ ਕਿ ਗ੍ਰੈਮਰ ਨੂੰ ਅਸੀਂ ਕਿਹੜੀਆਂ ਕਿਤਾਬਾਂ ਤੋਂ ਸਿੱਖੀਏ, ਕਿਹੜੀਆਂ ਤਕਨੀਕਾਂ ਦੇ ਨਾਲ ਕਰਾਉਣ ਵਾਲੇ ਐਕਸਪਰਟ ਜਿਹੜੇ ਆ ਉਹਨਾਂ ਤੋਂ ਗਾਈਡੈਂਸ ਅਸੀਂ ਲਈਏ?
0: ਦੇਖੋ ਸਰ, ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ, ਸਭ ਤੋਂ ਵੱਡਾ ਆਪਣੇ ਕੋਲ ਗੂਗਲ ਬਾਬਾ ਹੈਗੇ ਆ, ਹਨਾ। ਸੋ ਆਪਾਂ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਔਰ ਯੂਟਿਊਬ ਦੇ ਉੱਪਰ ਵੀ ਆਪਾਂ ਨੂੰ ਬਹੁਤ ਸਾਰੀਆਂ ਵੀਡੀਓਜ਼, ਬਹੁਤ ਸਾਰੇ ਜੋ ਇਸ ਸਬਜੈਕਟ ਦੇ, ਇਸ ਲੈਂਗੁਏਜ ਦੇ ਮਾਹਿਰ ਨੇ, ਉਹਨਾਂ ਨੇ ਬਹੁਤ ਅਲੱਗ ਅਲੱਗ ਛੋਟੇ ਛੋਟੇ ਕਨਸੈਪਟਸ ਦੇ ਉੱਪਰ ਵੀਡੀਓਜ਼ ਪਾਈਆਂ ਹੋਈਆਂ। ਬਟ ਇਹ ਸਾਰੀਆਂ ਚੀਜ਼ਾਂ ਆਪਾਂ ਕਰ ਸਕਦੇ ਹਾਂ, ਸਾਰਿਆਂ ਕੋਲ ਅਵੇਲੇਬਲ ਹੈਗੀਆਂ ਨੇ। ਸੋ ਇਹ ਇੱਕ ਸਭ ਤੋਂ ਈਜ਼ੀ ਤਰੀਕਾ। ਬਟ ਇਹਦੇ 'ਚ ਪ੍ਰੋਬਲਮ ਕੀ ਆਉਂਦੀ ਹੈ ਕਿ ਤੁਸੀਂ ਡਿਸਟਰੈਕਟ ਹੋ ਜਾਂਦੇ ਹੋ ਚੀਜ਼ਾਂ ਤੋਂ, ਕਿ ਇੱਕ ਚੀਜ਼ ਕਰਦੇ ਹਾਂ ਬਟ ਉਹਦੇ 'ਚ ਡਿਸਟਰੈਕਟ ਹੋ ਕੇ ਹੋਰ ਚੀਜ਼ਾਂ ਅੱਗੇ ਅੱਗੇ ਚੱਲ ਪੈਂਦੀਆਂ, ਜਿਸ ਦੇ ਕਰਕੇ ਆਪਾਂ ਜੋ ਆਪਣਾ ਮੇਨ ਏਮ ਹੁੰਦਾ, ਆਪਣਾ ਗੋਲ ਹੁੰਦਾ ਸਿੱਖਣ ਦਾ, ਉਹ ਤੋਂ ਆਪਾਂ ਡਿਸਟਰੈਕਟ ਹੋ ਜਾਂਦੇ ਹਾਂ, ਭਟਕ ਜਾਂਦੇ ਹਾਂ। ਸੋ ਇਹਦੀ ਆਪਾਂ ਹੈਲਪ ਲੈ ਸਕਦੇ ਹਾਂ, ਬਟ ਫਿਰ ਵੀ ਕੁਛ ਇੱਕ ਐਕਸਪੀਰੀਅੰਸ, ਜੇ ਆਪਾਂ ਕਹੀਏ ਐਕਸਪੀਰੀਅੰਸਡ ਟ੍ਰੇਨਰ ਦੀ ਆਪਾਂ ਨੂੰ ਲੋੜ ਜ਼ਰੂਰ ਪੈਂਦੀ ਹੈ ਇਸ ਦੇ ਲਈ। ਅਤੇ ਬੁੱਕਸ ਵੀ ਨੋ ਡਾਊਟ ਕਿ ਬਹੁਤ ਇੰਪੋਰਟੈਂਟ ਨੇ, ਬਟ ਬੁੱਕਸ ਦੇ ਵਿੱਚ ਤਾਂ ਸਾਰੇ ਆਪਾਂ ਪੜ੍ਹ ਸਕਦੇ ਹੈਗੇ ਹਾਂ, ਪਰ ਬੁੱਕਸ ਨੂੰ ਕਿਹੜੇ ਤਰੀਕੇ ਨਾਲ ਪੜ੍ਹਾਇਆ ਜਾਂਦਾ, ਇਹ ਵੀ ਇੱਕ ਬਹੁਤ ਇੰਪੋਰਟੈਂਟ ਗੱਲ ਹੈ।

0: ਕਿ ਸ਼ਾਇਦ ਇਹ ਤਾਂ ਬਾਹਰਲੀ ਕਿਸੇ ਯੂਨੀਵਰਸਿਟੀ ਤੋਂ ਲਿਆਂਦੀ ਹੋਈ ਕਿਤਾਬ ਹੈ, ਉੱਥੋਂ ਦੀ ਗ੍ਰਾਮਰ ਹੈ, ਅਤੇ ਉਸ ਨੂੰ ਅਸੀਂ ਉਸ ਨਜ਼ਰੀਏ ਨਾਲ ਵੇਖ ਕੇ ਜਿਹੜਾ ਪੜ੍ਹਦੇ ਹੁੰਦੇ ਸੀਗੇ, ਆਪਣੀ ਗੱਲ ਕਰੀਏ ਤਾਂ ਡਰ ਕੇ ਅਸੀਂ ਸਹਿਮ ਕੇ ਪੜ੍ਹਦੇ ਹੁੰਦੇ ਸੀ ਉਹ ਕਿਤਾਬ ਵੀ, ਉਦੋਂ ਫਿਰ ਅਸੀਂ ਕੀ ਕਰੀਏ?
1: ਸਰ, ਇਹੀ ਚੀਜ਼ ਹੈ ਕਿ ਆਪਾਂ ਡਰਨਾ ਨਹੀਂ ਹੈ, ਆਪਾਂ ਖੜਨਾ ਹੈ, ਸਾਹਮਣਾ ਕਰਨਾ ਜੋ ਵੀ ਮੁਸ਼ਕਿਲ ਆਪਣੀ ਮੁਸੀਬਤ ਹੈਗੀ। ਜੇ ਆਪਾਂ ਤੁਹਾਨੂੰ ਲੱਗਦੀ ਹੈ ਕਿ ਇੰਗਲਿਸ਼ ਮੁਸੀਬਤ ਹੈ ਜਾਂ ਪ੍ਰੋਬਲਮ ਹੈ, ਉਹਦਾ ਸਾਹਮਣਾ ਕਰਾਂਗੇ ਤਾਂ ਉਹ ਮੁਸੀਬਤ ਹੱਲ ਹੋ ਜਾਏ। ਜਿਵੇਂ ਕਿ ਕਹਿੰਦੇ ਹੈਗੇ ਕਿ ਜੇ ਕਬੂਤਰ ਨੂੰ ਬਿੱਲੀ ਦਿਸ ਜੇ ਤਾਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੇਗਾ ਤਾਂ ਬਿੱਲੀ ਤਾਂ ਕਿਤੇ ਜਾਣ ਵਾਲੀ ਹੈ ਨਹੀਂ,
0: ਜੀ,
1: ਉਹ ਤਾਂ ਸਾਹਮਣੇ ਹੀ ਰਹੇਗੀ। ਉਸੇ ਤਰ੍ਹਾਂ ਪ੍ਰੋਬਲਮ ਜੇ ਅੱਖਾਂ ਬੰਦ ਕਰ ਲਾਂਗੇ ਆਪਾਂ ਡਰ ਜਾਂਗੇ ਤਾਂ ਉਸ ਤਰੀਕੇ ਨਾਲ ਆਪਣੀ ਮਤਲਬ ਪ੍ਰੋਬਲਮ ਤਾਂ ਖਤਮ ਹੋਣ ਵਾਲੀ ਹੈ ਨਹੀਂ,
0: ਜੀ
1: ਤਾਂ ਇਹਦਾ ਸਾਹਮਣਾ ਤਾਂ ਕਰਨਾ ਪੈਣਾ। ਔਰ ਇਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਤੁਹਾਡੀ ਪ੍ਰੈਕਟਿਸ ਔਰ ਤੁਹਾਡੀ ਅੰਦਰ ਉਸ ਚੀਜ਼ ਨੂੰ ਸਿੱਖਣ ਦੀ ਇੱਛਾ। ਔਰ ਜੇ ਇੱਛਾ ਹੋਏਗੀ ਤਾਂ ਆਪਾਂ ਨੋ ਡਾਊਟ ਕਿ ਕੋਈ ਵੀ ਪ੍ਰੋਬਲਮ ਹੋਵੇ ਉਹਦਾ ਹੱਲ ਆਪਾਂ ਜ਼ਰੂਰ ਕੱਢਾਂਗੇ।
0: ਲਿਖਤੀ ਜੋ ਪ੍ਰੈਕਟਿਸ ਹੈ ਉਹ ਕਿੰਨਾ ਕੁ ਸਾਨੂੰ ਇਸ ਦੇ ਵਿੱਚ ਮਦਦ ਕਰਦੀ ਹੈ, ਮੈਂ ਜਾਣਨਾ ਚਾਹੂੰਗਾ ਜੀ।
1: ਸਿੱਖਣ ਦੇ ਵਿੱਚ ਸਰ ਸਾਰੀਆਂ ਚੀਜ਼ਾਂ ਹੀ, ਕਿਉਂਕਿ ਹੁਣ ਆਪਾਂ ਬਿਲਕੁਲ ਛੋਟੇ ਬੱਚਿਆਂ ਦੇ ਲੈਵਲ ਤੇ ਨਹੀਂ ਹੈਗੇ, ਸੋ ਆਪਾਂ ਲਿਖਣਾ ਵੀ ਸਿੱਖ ਸਕਦੇ ਹਾਂ। ਆਪਾਂ ਹਰ ਤਰੀਕੇ ਨਾਲ ਪੜ੍ਹ ਕੇ, ਲਿਖ ਕੇ, ਸੁਣ ਕੇ, ਸਮਝ ਕੇ, ਬੋਲ ਕੇ ਹਰ ਤਰੀਕੇ ਨਾਲ ਸਿੱਖ ਸਕਦੇ ਹਾਂ। ਸੋ ਲਿਖਣਾ ਜ਼ਰੂਰੀ ਹੈ, ਕਿਉਂਕਿ ਲਿਖਣ ਦੇ ਨਾਲ ਹੀ ਆਪਾਂ ਨੂੰ ਜ਼ਿਆਦਾਤਰ ਆਪਣੇ ਐਰਰਸ ਦਾ ਪਤਾ ਲੱਗਦਾ, ਆਪਣੀ ਮਿਸਟੇਕਸ ਦਾ ਪਤਾ ਲੱਗਦਾ, ਕਿਉਂਕਿ ਜੇ ਕਦਾ ਬੋਲ ਦਿੰਦੇ ਹਾਂ ਬੋਲ ਕੇ ਆਪਾਂ ਭੁੱਲ ਜਾਂਦੇ ਹਾਂ, ਸੋ
0: ਜੀ
1: ਭੁੱਲ ਕੇ ਆਪਣੀ ਉਹ ਗਲਤੀ ਆਪਾਂ ਕੀਤੀ ਉਹ ਯਾਦ ਨਹੀਂ ਰਹਿੰਦੀ।
0: ਜੀ,
1: ਸੋ ਜੇ ਲਿਖਿਆ ਹੋਏਗਾ ਫਿਰ ਆਪਣੀ ਮਿਸਟੇਕਸ ਨਿਕਲੀਆਂ ਹੋਣਗੀਆਂ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਜੀ ਇੱਥੇ ਆਹ ਚੀਜ਼ ਆਪਣੀ ਗਲਤ ਸੀ, ਤੇ ਉਹ ਆਪਾਂ ਉਸ ਨੂੰ ਦੁਬਾਰਾ ਰੈਕਟੀਫਾਈ ਕਰ ਸਕਦੇ ਹਾਂ।
0: ਜੀ,
1: ਐਂਡ ਰਿਵੀਜ਼ਨ ਵਾਸਤੇ ਵੀ ਜੋ ਹੈਗੀ ਆਪਣੀ ਰਾਈਟਿੰਗ ਬਹੁਤ ਇੰਪੋਰਟੈਂਟ ਹੈ। ਜਦੋਂ ਆਪਾਂ ਕੋਈ ਚੀਜ਼ ਰਿਵਾਈਜ਼ ਕਰਨੀ ਹੁੰਦੀ ਹੈ ਤਾਂ ਆਪਾਂ ਉਹ ਚੀਜ਼ ਜੇ ਲਿਖੀ ਹੋਏਗੀ ਆਪਾਂ ਤਾਂ ਹੀ ਆਪਾਂ ਨੋਟਸ ਬਣਾਏ ਹੋਣਗੇ, ਫਿਰ ਹੀ ਆਪਾਂ ਉਹਨਾਂ ਨੂੰ ਯੂਜ਼ ਕਰ ਪਾਵਾਂਗੇ, ਅਦਰਵਾਈਜ਼ ਵਿਦਆਊਟ ਰਾਈਟਿੰਗ ਯੂਜ਼ ਕੀ ਆਪਾਂ ਉਹਨਾਂ ਨੂੰ ਰਿਵੀਜ਼ਨ ਨਹੀਂ ਕਰ ਪਾਵਾਂਗੇ।
0: ਕਈ ਮੈਡਮ ਅੰਗਰੇਜ਼ੀ ਦੀਆਂ ਇਸ ਭਾਸ਼ਾ ਦੀਆਂ ਕਈ ਧੁਨੀਆਂ ਅਜਿਹੀਆਂ ਨੇ ਜਿਹੜੀਆਂ ਕਿ ਸਾਨੂੰ ਉਲਝਾ ਜਾਂਦੀਆਂ ਨੇ। ਉਦਾਹਰਣ ਦੇ ਤੌਰ ਤੇ ਸੀ ਦੀ ਜਦੋਂ ਗੱਲ ਕਰਦੇ ਹਾਂ, ਅੰਗਰੇਜ਼ੀ ਦਾ ਸੀ ਫੋਰ ਕੈਟ ਦੀ ਜਦੋਂ ਗੱਲ ਕਰਦੇ ਹਾਂ, ਤੇ ਕਈ ਵਾਰ ਇਹ ਜਿਵੇਂ ਮੈਂ ਕਿਹਾ ਕਿ ਸੀ ਫੋਰ ਕੈਟ, ਉਦੋਂ ਸੀ ਜਿਹੜੀ ਆ ਉਹ ਕੱਕੇ ਦੀ ਆਵਾਜ਼ ਜਿਹੜਾ ਹੈ ਉਹ ਦੇ ਰਿਹਾ ਹੈ, ਤੇ ਕਈ ਵਾਰ ਜਦੋਂ ਅਸੀਂ ਇਸ ਨੂੰ ਸੀਜ਼ਰਸ ਜਾਣੇ ਕਿ ਕੈਂਚੀ ਦੇ ਉਹਦੇ ਚ ਲਫ਼ਜ਼ ਚ ਵਰਤਦੇ ਹਾਂ, ਤੇ ਉਦੋਂ ਇਹ ਸੱਸੇ ਦੀ ਆਵਾਜ਼ ਦਿੰਦਾ। ਇਸੇ ਤਰ੍ਹਾਂ ਜਦੋਂ ਇਹ ਸੀ ਜਿਹੜਾ ਹੈ ਉਹ ਐਚ ਦੇ ਨਾਲ ਜੁੜ ਜਾਂਦਾ ਕੁਰਸੀ ਦੇ ਵਿੱਚ, ਚੇਅਰ ਦੇ ਵਿੱਚ, ਉਦੋਂ ਇਹ ਚੱਚੇ ਦੀ ਆਵਾਜ਼ ਦੇ ਰਿਹਾ। ਇਹਨਾਂ ਦੀ ਅਸੀਂ ਕਿਸ ਤਰ੍ਹਾਂ ਪਛਾਣ ਜਿਹੜੀ ਹੈ ਉਹ ਕਰੀਏ, ਜਾਂ ਇਹਨਾਂ ਨੂੰ ਅਸੀਂ ਸਿੱਖਣ ਦਾ ਵਧੀਆ ਤਰੀਕਾ ਸਿੱਖਣ ਦਾ ਜਿਹੜਾ ਹੈ ਆਵਾਜ਼ਾਂ ਧੁਨੀਆਂ ਅੰਗਰੇਜ਼ੀ ਦੀਆਂ ਸਿੱਖਣ ਦਾ, ਉਹ ਕੀ ਹੋ ਸਕਦਾ?
1: ਸਰ, ਧੁਨੀਆਂ ਨੂੰ ਸਿੱਖਣ ਦੇ ਲਈ ਆਪਾਂ ਨੂੰ ਉਹਨਾਂ ਦੇ ਜੋ ਹੈ ਸਵਰ ਕਿੱਥੋਂ ਉਹ ਪੈਦਾ ਹੁੰਦੀ ਹੈ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ, ਜਿਸਦੇ ਵਿੱਚ ਕਿ ਫੋਨੈਟਿਕਸ ਆਪਣੇ ਬਹੁਤ ਕੰਮ ਆਉਂਦੇ ਹੈ ਕਿ
0: ਜੀ
1: ਫੋਨੈਟਿਕਸ ਕੀ ਆਪਣੀ ਧੁਨੀ ਕਿਵੇਂ ਪੈਦਾ ਹੁੰਦੀ ਹੈ, ਕਿਸ ਚੀਜ਼ ਦੇ ਅਕੋਰਡਿੰਗ ਹੈ। ਔਰ ਬਾਕੀ ਇੰਗਲਿਸ਼ ਦੇ ਕੁਝ ਵਰਡਸ ਨੇ, ਕੁਝ ਅੱਖਰ ਨੇ ਜਿੱਥੇ ਕਿ ਆਪਾਂ ਵਾਵਲ ਸਾਊਂਡ ਜਾਂ ਕੌਨਸੋਨੈਂਟ ਸਾਊਂਡਸ ਦੇ ਅਕੋਰਡਿੰਗ ਦੇਖ ਕੇ ਵੀ ਇਹਦੇ ਅੱਗੇ ਕਿਹੜੇ ਵਰਡਸ ਲੱਗੇ ਨੇ,
0: ਜੀ,
1: ਵੋਵਲ ਸਾਊਂਡਸ ਲੱਗੇ ਜਾਂ ਕੌਨਸੋਨੈਂਟ ਸਾਊਂਡਸ ਲੱਗੇ ਆ, ਉਹਦੇ ਅਕੋਰਡਿੰਗ ਆਪਾਂ ਨੂੰ ਅਗਲੇ ਸਾਊਂਡਸ ਦੀ ਪ੍ਰੋਨਾਂਸੀਏਸ਼ਨ ਕਰਨੀ ਹੁੰਦੀ ਹੈ।
0: ਜੀ,
1: ਸੋ ਇਹ ਚੀਜ਼ਾਂ ਬਹੁਤ ਹੀ ਡੀਪ ਚਲੀਆਂ ਜਾਂਦੀਆਂ ਹਨ, ਤੋ ਇਹਨਾਂ ਨੂੰ ਸਮਝਣ ਲਈ ਥੋੜਾ ਟਾਈਮ ਦੇਣਾ ਪੈਂਦਾ,
0: ਜੀ,
1: ਔਰ ਜੋ ਕਿ ਆਪਾਂ ਪ੍ਰੈਕਟਿਸ ਦੇ ਨਾਲ ਇਹ ਚੀਜ਼ ਵੀ ਆਪਾਂ ਈਜ਼ੀਲੀ ਸਮਝ ਸਕਦੇ ਹਾਂ, ਕਰ ਸਕਦੇ ਹਾਂ।
0: ਮੈਂ ਇੱਥੇ ਇੱਕ ਹੋਰ ਗੱਲ ਜਿਹੜੀ ਹੈ, ਇੱਕ ਹੋਰ ਸਮੱਸਿਆ ਤੁਹਾਡੇ ਧਿਆਨ ਹਿੱਤ ਲਿਆ ਕੇ ਉਸ ਦਾ ਹੱਲ ਜਾਣਨਾ ਚਾਹੁੰਦਾ ਕਿ ਸਪੈਲਿੰਗਸ ਬੜੀ ਅਸੀਂ ਮਿਸਟੇਕ ਕਰਦੇ ਹਾਂ ਜਦੋਂ ਲਿਖਦੇ ਹਾਂ, ਤੇ ਅਸੀਂ ਬੜੀ ਵਾਰ ਚੰਗੇ ਭਲੇ ਸਪੈਲਿੰਗ ਜਿਹੜੇ ਸਾਨੂੰ ਜਿਹੜੇ ਆਉਂਦੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਅਸੀਂ ਉਲਝ ਜਾਂਦੇ ਹਾਂ, ਤੇ ਬੜੀ ਵਾਰ ਇਹ ਹੁੰਦਾ ਕਿ ਸਾਨੂੰ ਕਾਪੀ ਚੱਕ ਕੇ ਉਹ ਸਪੈਲਿੰਗ ਜਿਹੜੇ ਲਿਖ ਕੇ ਦੇਖਣੇ ਪੈਂਦੇ ਆ, ਤੇ ਉਦੋਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਇਹ ਸਪੈਲਿੰਗ ਗਲਤ ਲੱਗ ਰਹੇ ਆ ਜਾਂ ਇਹ ਸਹੀ ਲੱਗ ਰਹੇ ਆ। ਸਪੈਲਿੰਗਸ ਨੂੰ ਅਸੀਂ ਕਿਵੇਂ ਸਹੀ ਲਿਖ ਸਕਦੇ ਹਾਂ?
1: ਸਰ, ਹਰ ਗੱਲ ਦੇ ਵਿੱਚ ਉਹੀ ਚੀਜ਼ ਹੈ ਕਿ ਪ੍ਰੈਕਟਿਸ, ਜੇ ਆਪਾਂ ਪ੍ਰੈਕਟਿਸ ਕਰਦੇ ਹਾਂ। ਬਟ ਦੂਸਰੀ ਪ੍ਰੋਬਲਮ ਜੋ ਹੈ ਨਾ ਅੱਜ ਕੱਲ੍ਹ ਸਪੈਲਿੰਗਸ ਦੀ ਜੋ ਆ ਰਹੀ ਹੈ, ਉਹਦਾ ਰੀਜ਼ਨ ਹੈ ਕਿ ਆਪਾਂ ਸਭ ਤੋਂ ਮਤਲਬ ਬਹੁਤ ਜ਼ਿਆਦਾ ਡਿਪੈਂਡੈਂਟ ਹੋ ਗਏ ਹਾਂ ਫੋਨਸ ਦੇ ਉੱਪਰ, ਔਰ ਜੋ ਵੀ ਆਪਾਂ ਕੁਝ ਲਿਖਣਾ ਹੁੰਦਾ ਆਪਾਂ ਨੂੰ ਆਟੋ ਕਰੈਕਸ਼ਨ ਮਿਲ ਜਾਂਦੀ ਹੈ ਫੋਨ ਦੇ ਉੱਪਰ, ਆਪਾਂ ਗਲਤ ਵੀ ਅਗਰ ਟਾਈਪ ਕਰ ਦਿੰਦੇ ਹੈਗੇ ਤਾਂ ਆਪੇ ਰੈਕਟੀਫਿਕੇਸ਼ਨਸ ਹੋ ਜਾਂਦੀਆਂ
0: ਜੀ,
1: ਨੇ,
0: ਬਿਲਕੁਲ ਤੁਸੀਂ ਸਹੀ ਕਿਹਾ,
1: ਜੋ ਕਿ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਇਹਦੇ ਲਈ, ਜੋ ਆਪਾਂ ਸਿੱਖਦੇ ਨਹੀਂ। ਸੋ ਇਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਇੱਕ ਤਾਂ ਆਪਾਂ ਅਗਰ ਮੋਬਾਈਲ 'ਤੇ ਟਾਈਪਿੰਗ ਕਰਦੇ ਹਾਂ, ਇੰਗਲਿਸ਼ ਦੀ ਟਾਈਪਿੰਗ ਕਰਦੇ ਹਾਂ, ਤਾਂ ਆਪਾਂ ਨੂੰ ਉਹ ਜਿਹੜਾ ਨੋਟ ਹੈਗੀ, ਜੋ ਫੀਚਰ ਹੈਗੀ ਹੈ ਕਿ ਆਟੋ ਰੈਕਟੀਫਿਕੇਸ਼ਨ ਦੀ, ਉਹ ਆਪਾਂ ਨੂੰ ਆਫ ਰੱਖਣੀ ਚਾਹੀਦੀ ਹੈ ਜੇ ਤੁਸੀਂ ਸਪੈਲਿੰਗ ਸਿੱਖਣੇ ਆ, ਤਾਂ ਕਿ ਤੁਸੀਂ ਉਹਨੂੰ ਪ੍ਰੈਕਟਿਸ ਕਰ ਪਾਓ ਖੁਦ।
0: ਜੀ,
1: ਦੂਸਰੀ ਚੀਜ਼ ਹੈਗੀ ਕਿ ਜਿਵੇਂ ਆਪਾਂ ਬੱਚਿਆਂ ਨੂੰ ਸਿਖਾਉਂਦੇ ਹਾਂ ਕਿ ਜੇ ਚੀਜ਼ ਤੁਹਾਡੀ ਸਪੈਲਿੰਗ ਗਲਤ ਹੋ ਗਈ ਤਾਂ ਤੁਸੀਂ ਉਹਨੂੰ 5 ਵਾਰ 10 ਵਾਰ ਲਿਖ ਕੇ ਦੇਖੋ। ਜਦੋਂ ਤੁਸੀਂ ਉਸ ਚੀਜ਼ ਨੂੰ ਲਿਖੋਗੇ, ਪ੍ਰੈਕਟਿਸ ਕਰੋਗੇ, ਤਾਂ ਹੌਲੀ ਹੌਲੀ ਚੀਜ਼ਾਂ ਤੁਹਾਡੇ ਸਬਕੌਨਸ਼ੀਅਸ ਮਾਈਂਡ 'ਚ ਜਾਣੀਆਂ ਸ਼ੁਰੂ ਹੋ ਜਾਂਦੀਆਂ, ਔਰ ਜਦੋਂ ਤੁਹਾਡੇ ਸਬਕੌਨਸ਼ੀਅਸ ਮਾਈਂਡ 'ਚ ਜਾਂਦੀਆਂ ਤਾਂ ਆਟੋਮੈਟਿਕਲੀ ਕਰੈਕਸ਼ਨਸ ਤੁਹਾਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਹੋਣ ਲੱਗ ਜਾਂਦੀਆਂ ਨੇ।
0: ਜੀ,
1: ਸੋ ਇਹਦਾ ਮਤਲਬ ਹਰ ਕੋਈ ਵੀ ਚੀਜ਼ ਹੈ, ਕੋਈ ਵੀ ਆਪਾਂ ਨਵੀਂ ਚੀਜ਼ ਸਿੱਖਣੀ ਹੈ ਤਾਂ ਪ੍ਰੈਕਟਿਸ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸਰ।
0: ਜੀ, ਤੁਸੀਂ ਸਹੀ ਕਿਹਾ। ਅਗਲੀ ਜੋ ਸਮੱਸਿਆ ਇਸ ਭਾਸ਼ਾ ਨੂੰ ਲੈ ਕੇ ਆਉਂਦੀ

0: ਠੀਕ ਹੈ, ਪ੍ਰੋਨੰਸੀਏਸ਼ਨ ਦੀ ਇਹੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਵਰਡਸ ਅਗਰ ਤੁਹਾਨੂੰ ਲੱਗਦਾ ਕਿ ਵੱਡੇ ਹੋ ਗਏ ਆ ਤਾਂ ਤੁਸੀਂ ਉਹਨਾਂ ਨੂੰ ਪਹਿਲਾਂ ਛੋਟੇ ਕਰਕੇ, ਸ਼ੋਰਟ ਕੱਟ ਕਰਕੇ, ਛੋਟੇ ਛੋਟੇ ਪੀਸਿਸ ਦੇ ਵਿੱਚ, ਦੈਨ ਉਹਨੂੰ ਉਸ ਤਰੀਕੇ ਨਾਲ ਬੋਲ ਕੇ ਫਿਰ ਆਪਾਂ ਉਹਨੂੰ ਜੁਆਇੰਟਲੀ ਕਰ ਸਕਦੇ ਹਾਂ। ਜੇ ਆਪਾਂ ਇਕੱਠਾ ਹੀ ਇੱਕ ਵੱਡਾ ਵਰਡ ਬੋਲਣ ਦੀ ਕੋਸ਼ਿਸ਼ ਕਰਾਂਗੇ ਤਾਂ ਨੋ ਡਾਊਟ ਕਿ ਉਹਦੇ 'ਚ ਆਪਾਂ ਨੂੰ ਫਸਟ ਟਾਈਮ ਆਪਾਂ ਨੂੰ ਸਕਸੈਸ ਨਹੀਂ ਮਿਲਣੀ, ਉਹ ਹੌਲੀ ਹੌਲੀ ਪ੍ਰੈਕਟਿਸ ਦੇ ਨਾਲ, ਹੌਲੀ ਹੌਲੀ ਜਦੋਂ ਆਪਾਂ ਉਹਨੂੰ ਛੋਟੇ ਛੋਟੇ ਪੀਸਿਸ ਦੇ ਵਿੱਚ ਕਰਕੇ ਫਿਰ ਜੋੜਾਂਗੇ, ਫਿਰ ਉਹਨੂੰ ਦੁਬਾਰੇ ਬੋਲਾਂਗੇ, ਐਂਡ ਇੱਕ ਵਾਰੀ ਨਹੀਂ ਦੋ ਤਿੰਨ ਵਾਰ ਉਹਨੂੰ ਪ੍ਰੈਕਟਿਸ ਕਰਾਂਗੇ, ਫਿਰ ਉਹ ਈਜ਼ੀਲੀ ਆਪਣੇ ਮਤਲਬ ਬੋਲਿਆ ਜਾਏਗਾ, ਪ੍ਰੋਨਾਊਂਸ ਹੋ ਜਾਏਗਾ।
1: ਜੀ ਬਿਲਕੁਲ, ਤੇ ਤੁਹਾਡੇ ਕੋਲ ਜੋ ਵਿਦਿਆਰਥੀ ਆਉਂਦੇ ਆ, ਨੌਜਵਾਨ ਜੋ ਤੁਹਾਡੇ ਕੋਲ ਇਸ ਭਾਸ਼ਾ ਨੂੰ ਸਿੱਖਣ ਆਉਂਦੇ ਆ, ਤੁਸੀਂ ਕਿਵੇਂ ਉਹਨਾਂ ਨੂੰ ਕਹਿੰਦੇ ਹੋ ਕਿ ਕਿਵੇਂ ਅਸੀਂ ਮਾਹੌਲ ਜਿਹੜਾ ਸਿਰਜ ਸਕਦੇ ਹਾਂ? ਕਲਾਸ ਦੇ ਵਿੱਚ ਤਾਂ ਤੁਸੀਂ ਚਲੋ ਉਹਨਾਂ ਨੂੰ ਆਪ ਵੀ ਅਜਿਹਾ ਮਾਹੌਲ ਬਣਾ ਕੇ ਦਿੰਦੇ ਹੋਵੋਗੇ, ਉਹਨਾਂ ਨਾਲ ਆਪ ਵੀ ਗੱਲ ਕਰਦੇ ਹੋਵੋਗੇ, ਪਰ ਉਸ ਤੋਂ ਬਾਅਦ ਕਲਾਸ ਤੋਂ ਬਾਹਰ ਜਿਹੜਾ ਹੈ ਉਹ ਕਿਸ ਤਰ੍ਹਾਂ ਇਸ ਭਾਸ਼ਾ ਨੂੰ ਸਿੱਖਣ ਦੇ ਲਈ ਅਜਿਹਾ ਇਨਵਾਇਰਮੈਂਟ ਆਪਣੇ ਆਲੇ ਦੁਆਲੇ ਬਣਾਉਣਾ?
0: ਸਭ ਤੋਂ ਪਹਿਲਾਂ ਤਾਂ ਸਰ ਆਪਾਂ ਨੂੰ ਆਪਣੇ ਅੰਦਰ, ਆਪਣੇ ਮਨ ਵਿੱਚ, ਆਪਣੇ ਖਿਆਲਾਂ ਵਿੱਚ ਉਹ ਇਨਵਾਇਰਮੈਂਟ ਪੈਦਾ ਕਰਨਾ ਹੋਏਗਾ। ਜਦੋਂ ਵੀ ਆਪਾਂ ਕੋਈ ਚੀਜ਼ ਕਰ ਰਹੇ ਹਾਂ ਤਾਂ ਆਪਾਂ ਨੂੰ ਉਸਨੂੰ ਇੰਗਲਿਸ਼ ਦੇ ਨਾਲ ਟੱਚ ਰੱਖਣਾ ਪੈਣਾ ਜਦੋਂ ਵੀ ਆਪਾਂ ਨਵੀਂ ਭਾਸ਼ਾ ਸਿੱਖਦੇ ਹਾਂ। ਸੋ ਭਾਸ਼ਾ ਦਾ ਟੱਚ ਹਮੇਸ਼ਾ ਆਪਣੇ ਅੰਦਰ ਹੋਣਾ ਚਾਹੀਦਾ ਕਿ ਕੋਈ ਚੀਜ਼ ਆਪਣੇ ਸਾਹਮਣੇ ਆਈ ਤਾਂ ਆਪਾਂ ਦੇਖੀਏ ਕਿ ਹਾਂ ਆਪਾਂ ਇਹਨੂੰ ਇੰਗਲਿਸ਼ 'ਚ ਕਿੱਦਾਂ ਕਰ ਸਕਦੇ ਹਾਂ।
1: ਜੀ,
0: ਦੂਸਰੀ ਗੱਲ ਹੈਗੀ ਹੈ ਕਿ ਪ੍ਰੈਕਟਿਸ ਦੇ ਲਈ ਇੰਗਲਿਸ਼ ਮੂਵੀਜ਼ ਦੇਖ ਸਕਦੇ ਹਾਂ, ਇੰਗਲਿਸ਼ ਸੌਂਗ ਸੁਣ ਸਕਦੇ ਹਾਂ ਜੋ ਕਿ ਆਪਣੇ ਕੋਲ ਫ੍ਰੀ ਦੇ ਵਿੱਚ ਯੂਟਿਊਬ ਦੇ ਉੱਪਰ ਅਵੇਲੇਬਲ ਹੈਗੇ ਆ।
1: ਜੀ,
0: ਸੋ ਉਹ ਵੀ ਆਪਾਂ ਨੂੰ ਬਹੁਤ ਹੈਲਪ ਕਰਦੇ ਹੈਗੇ ਆ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਸਿੱਖਣ ਵਾਸਤੇ। ਦੂਸਰੀ ਚੀਜ਼ ਹੈਗੀ ਕੁਛ ਅੱਜ ਕੱਲ੍ਹ ਬਹੁਤ ਸਾਰੀਆਂ ਐਪਸ ਵੀ ਡਿਵੈਲਪ ਹੋ ਚੁੱਕੀਆਂ ਨੇ ਜੋ ਕਿ ਬੱਚਿਆਂ ਦੀ ਬਹੁਤ ਹੈਲਪ ਕਰਦੀਆਂ ਪ੍ਰੋਨੰਸੀਏਸ਼ਨ ਦੇ ਲਈ ਵੀ, ਐਂਡ ਇੰਗਲਿਸ਼ ਨੂੰ ਸਮਝਣ ਦੇ ਲਈ ਵੀ, ਸਪੀਕਿੰਗ ਲਈ ਵੀ, ਲਿਸਨਿੰਗ ਦੇ ਲਈ ਵੀ। ਸੋ ਉਹਨਾਂ ਦੀ ਵੀ ਆਪਾਂ ਹੈਲਪ ਲੈ ਸਕਦੇ ਹਾਂ।
1: ਜੀ, ਬਾਕੀ ਦੀਆਂ ਸਮੱਸਿਆਵਾਂ ਦੀ ਗੱਲ ਕਰਾਂਗੇ ਕਿਉਂਕਿ ਸਾਡਾ ਜੋ ਸਮੱਸਿਆਵਾਂ ਜਿਹੜੀਆਂ ਹੈ ਗਿਣਵਾ ਗਿਣਵਾ ਕੇ ਅਸੀਂ ਸਾਡੇ ਨੌਜਵਾਨ ਸਾਥੀਆਂ ਨੂੰ ਡਰਾਉਣਾ ਨਹੀਂ ਚਾਹੁੰਦੇ, ਤੋ ਉਹਨਾਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹਾਂ। ਸੁਪ੍ਰੀਤ ਮੈਡਮ, ਜਦੋਂ ਤੁਸੀਂ ਵੀ ਇਹ ਭਾਸ਼ਾ ਨੂੰ ਸਿਖਾਉਂਦੇ ਸਿਖਾਉਂਦੇ ਪੰਜਾਬੀ ਭਾਸ਼ਾ ਵੱਲ ਵਰਤਣਾ ਚਾਹੁੰਦੇ ਹੁੰਦੇ ਹੋ, ਥੋੜ੍ਹਾ ਆਰਾਮ ਆਪਣੇ ਦਿਮਾਗ ਨੂੰ ਦਿਵਾਉਣਾ ਚਾਹੁੰਦੇ ਹੁੰਦੇ ਹੋ, ਤਾਂ ਫਿਰ ਕਿਸ ਤਰ੍ਹਾਂ ਦਾ ਸੰਗੀਤ, ਕਿਹੜੇ ਗਾਇਕ ਦਾ ਗੀਤ, ਕਿਹੜੀ ਫਿਲਮ ਦਾ ਗੀਤ ਸੁਣਨਾ ਪਸੰਦ ਕਰਦੇ ਹੋ?
0: ਸਰ, ਮੇਰੇ ਫੇਵਰੇਟ ਸਿੰਗਰ ਸਤਿੰਦਰ ਸਰਤਾਜ ਜੀ, ਸੋ ਔਰ ਉਹਨਾਂ ਦੇ ਗਾਣੇ ਜੋ ਵੀ ਹੈ ਗੀਤ ਸੁਣ ਕੇ ਬਹੁਤ ਹੀ ਰਿਲੈਕਸੇਸ਼ਨ ਮਿਲਦੀ ਹੈ
1: ਜੀ।
0: ਸੋ ਮੈਂ ਹਮੇਸ਼ਾ ਪ੍ਰੈਫਰ ਕਰਦੀ ਹਾਂ ਕਿ ਮੈਂ ਸਤਿੰਦਰ ਸਰਤਾਜ ਜੀ ਨੂੰ ਸੁਣਾ।
1: ਤੇ ਹੁਣ ਤੁਹਾਨੂੰ ਸਤਿੰਦਰ ਸਰਤਾਜ ਜੀ ਦਾ ਅਸੀਂ ਕੋਈ ਖਾਸ ਗੀਤ ਸੁਣਵਾਈਏ ਜਾਂ ਕੋਈ ਵੀ?
0: ਸਰ, ਉਹਨਾਂ ਦੇ ਸਾਰੇ ਗੀਤ ਹੀ ਖਾਸ ਨੇ, ਤਾਂ ਤੁਸੀਂ ਕੋਈ ਵੀ ਸੁਣਾ ਸਕਦੇ ਹੋ
1: ਜੀ। ਤੁਸੀਂ ਸਹੀ ਫਰਮਾਇਆ। ਸੋ ਦੋਸਤੋ, ਅੱਜ ਪ੍ਰੋਗਰਾਮ ਯੁਵਾਣੀ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਦੇ ਵਿੱਚ ਸਾਨੂੰ ਆਉਣ ਵਾਲੀਆਂ ਚੁਣੌਤੀਆਂ ਤੇ ਉਹਨਾਂ ਦੇ ਹੱਲ ਦੱਸਣ ਦੇ ਲਈ ਸਾਡੇ ਕੋਲੇ ਮੈਡਮ ਸੁਪ੍ਰੀਤ ਕੌਰ ਇਸ ਸਟੂਡੀਓ 'ਚ ਮੌਜੂਦ ਨੇ, ਜ਼ਰੂਰੀ ਨੁਕਤੇ ਸਾਨੂੰ ਦੱਸ ਰਹੇ ਨੇ ਮੈਡਮ ਸੁਪ੍ਰੀਤ ਕੌਰ, ਜੋ ਕਿ ਇਸ ਭਾਸ਼ਾ ਦੇ ਨਾਲ ਵਾਬਸਤਾ ਨੇ ਤੇ ਇਸ ਭਾਸ਼ਾ ਦੇ ਵਿੱਚ ਅਧਿਆਪਨ ਦਾ 9 ਸਾਲ ਦਾ ਤਜਰਬਾ ਇਹ ਰੱਖਦੇ ਨੇ। ਸੁਪ੍ਰੀਤ ਮੈਡਮ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ।
0: ਥੈਂਕ ਯੂ ਮਨਦੀਪ ਸਰ।
1: ਜੀ ਸੁਪ੍ਰੀਤ ਮੈਡਮ, ਸਾਡੇ ਨਾਲ ਸੁਪ੍ਰੀਤ ਮੈਮ, ਇਸ ਵੇਲੇ ਤੁਸੀਂ ਆਪਣੀਆਂ ਸੇਵਾਵਾਂ ਕਿੱਥੇ ਦੇ ਰਹੇ ਹੋ, ਕਿੱਥੇ ਪੜ੍ਹਾ ਰਹੇ ਹੋ?
0: ਸਰ, ਇਸ ਟਾਈਮ ਅਸੀਂ ਆਪਣਾ ਹੀ ਲੈਂਗੁਏਜ ਸਕੂਲ ਸਥਾਪਿਤ ਕੀਤਾ ਹੋਇਆ ਬਠਿੰਡਾ ਦੇ ਵਿੱਚ ਹੀ
1: ਜੀ।
0: ਸੋ ਜੋ ਕਿ ਬੀਬੀ ਵਾਲਾ ਰੋਡ ਤੇ ਹੈਗਾ, ਪੂਜਾ ਬੇਕਰੀ ਦੇ ਓਪੋਜ਼ਿਟ
1: ਜੀ।
0: ਸੋ ਉੱਥੇ ਸਾਡੇ ਕੋਰਸਿਸ ਚੱਲ ਰਹੇ ਹੈਗੇ ਜਿਹਨੂੰ ਕਿ ਅਸੀਂ ਫਾਊਂਡੇਸ਼ਨ ਕੋਰਸ ਦਾ ਨਾਮ ਦਿੱਤਾ ਹੋਇਆ, ਜਿਹਦੇ ਵਿੱਚ ਕਿ ਜੋ ਇਹੀ ਜੋ ਆਪਾਂ ਸਾਰੀਆਂ ਪ੍ਰੋਬਲਮਸ ਦੀ ਗੱਲ ਇੱਥੇ ਆਪਾਂ ਡਿਸਕਸ ਕੀਤੀ ਹੈਗੀ, ਸਾਰੀਆਂ ਡਿਸਕਸ਼ਨਸ ਹੋਈਆਂ ਕਿ ਇਹ ਪ੍ਰੋਬਲਮਸ ਆਉਂਦੀਆਂ ਤਾਂ ਉਹਨਾਂ ਨੂੰ ਪ੍ਰੋਬਲਮਸ ਨੂੰ ਹੱਲ ਕਰਨ ਲਈ ਇੱਥੇ ਉੱਥੇ ਅਸੀਂ ਟੈਕਨੀਕਸ ਯੂਜ ਕਰ ਰਹੇ ਹੈਗੇ ਹਾਂ, ਬੱਚਿਆਂ ਨੂੰ ਗ੍ਰੈਮਰ ਸਿਖਾ ਰਹੇ ਹਾਂ, ਪ੍ਰੋਨੰਸੀਏਸ਼ਨ ਸਿਖਾ ਰਹੇ ਹਾਂ, ਉਹਨਾਂ ਨੂੰ ਲਿਸਨਿੰਗ ਦੇ ਵਿੱਚ ਕਿਵੇਂ ਕਿੱਦਾਂ ਦੀ ਚੀਜ਼ਾਂ ਹੈਗੀਆਂ, ਮਤਲਬ ਜੋ ਵੀ ਉਹਨਾਂ ਦੇ ਡਰ ਹੈਗੇ ਉਹ ਸਾਰੇ ਖਤਮ ਕਰ ਰਹੇ ਹਾਂ ਉੱਥੇ।
1: ਆਖਰੀ ਗੱਲ
0: ਚੱਲ ਰਹੀ ਹੈ,
1: ਆਖਰੀ ਗੱਲ ਜੋ ਤੁਸੀਂ ਕੀਤੀ ਲਿਸਨਿੰਗ ਦੀ, ਤੇ ਲਿਸਨਿੰਗ ਦੇ ਵਿੱਚ ਡਰ ਜਿਹੜਾ ਹੈ ਉਹ ਮੇਰਾ ਇਹ ਹੈ, ਮੈਨੂੰ ਲੱਗਦਾ ਵੀ ਕੁਝ ਨੌਜਵਾਨ ਸਾਥੀਆਂ ਦਾ ਵੀ ਹੋਵੇਗਾ ਕਿ ਜਦੋਂ ਅਸੀਂ ਅੰਗਰੇਜ਼ੀ ਗੀਤ ਸੁਣਦੇ ਹਾਂ ਜਾਂ ਅੰਗਰੇਜ਼ੀ ਫਿਲਮ ਦੇਖਦੇ ਹਾਂ ਤੇ ਅਸੀਂ ਉਸ ਨੂੰ ਉਸ ਹੱਦ ਤੱਕ ਜਾਂ ਉਸ ਤੇਜ਼ੀ ਦੇ ਨਾਲ ਉਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਜਿੰਨਾ ਅਸੀਂ ਪੰਜਾਬੀ ਮੂਵੀਜ਼ ਨੂੰ ਜਾਂ ਹਿੰਦੀ ਮੂਵੀ ਨੂੰ, ਹਿੰਦੀ ਗੀਤ ਨੂੰ ਸੁਣ ਕੇ ਸਮਝ ਸਕਦੇ ਹਾਂ।
0: ਬਿਲਕੁਲ, ਪਰ ਜਿਹੜੀ ਇੰਗਲਿਸ਼ ਜਦੋਂ ਫਲੋ ਦੇ ਵਿੱਚ ਜੋ ਨੇਟਿਵਸ ਹੈ ਉਹ ਆਪਾਂ ਨੇਟਿਵਸ ਦੀ ਮੂਵੀਜ਼ ਦੇਖਦੇ ਹਾਂ ਤਾਂ ਉਹ ਉਹਨਾਂ ਦੇ ਫਲੋ ਜਿਹੜਾ ਹੁੰਦਾ ਜ਼ਿਆਦਾ, ਸੋ ਨੈਚੁਰਲ ਜੀ ਗੱਲ ਹੈ ਕਿ ਆਪਾਂ ਨੇ ਹਲੇ ਉਹ ਮੈਮਰੀ ਜਾਂ ਉਹ ਪਾਵਰ ਨਹੀਂ ਹੈਗੀ ਜਦੋਂ ਆਪਣੀ ਉਸ ਚੀਜ਼ ਦੇ ਨਾਲ ਪ੍ਰੈਕਟਿਸ ਨਹੀਂ ਹੈਗੀ। ਔਰ ਦੂਸਰੀ ਗੱਲ ਜਿਹੜੀ ਇੱਥੇ ਪ੍ਰੋਬਲਮ ਆਉਂਦੀ ਹੈਗੀ ਹੈ ਕਿ ਆਪਾਂ ਨੂੰ ਉਹਨਾਂ ਦੇ ਸ਼ਬਦ ਨਹੀਂ ਪਤਾ ਲੱਗਦੇ
1: ਜੀ,
0: ਜੋ ਵੋਕੈਬਲਰੀ ਜੋ ਹੁੰਦੀ ਹੈ, ਕਿਉਂਕਿ ਉਹ ਹਲੇ ਆਪਣੇ ਉਹਨਾਂ ਨਾਲ ਜਾਣ ਪਛਾਣ ਨਹੀਂ ਜ਼ਿਆਦਾ ਹੋਈ ਹੁੰਦੀ
1: ਜੀ।
0: ਬਟ ਜਿਹਦੇ ਆਪਾਂ ਉਹਨੂੰ ਇੱਕ ਚੀਜ਼ ਨੂੰ ਬਾਰ ਬਾਰ ਰਿਪੀਟ ਕਰਦੇ ਹੈਗੇ ਹਾਂ ਉਹ ਚੀਜ਼ ਆਪਾਂ ਨੂੰ ਫਿਰ ਹੌਲੀ ਹੌਲੀ ਸਮਝ ਆਉਣ ਲੱਗ ਜਾਂਦੀ ਹੈ ਜੇ ਆਪਾਂ ਉਹਨੂੰ ਰਿਪੀਟ ਕਰਦੇ ਰਹਿੰਦੇ ਹਾਂ
1: ਜੀ। ਵੋਕੈਬਲਰੀ ਜਦੋਂ ਤੁਸੀਂ ਗੱਲ ਕੀਤੀ ਨਾ, ਤੇ ਮੈਨੂੰ ਮੇਰੇ ਮਰਹੂਮ ਅਧਿਆਪਕ ਪ੍ਰੋਫੈਸਰ ਗੁਰਪ੍ਰੀਤ ਸਿੰਘ ਹੋਰਾਂ ਦੀ ਗੱਲ ਯਾਦ ਆ ਗਈ ਜੋ ਰਜਿੰਦਰਾ ਕਾਲਜ ਦੇ ਵਿੱਚ ਸਾਨੂੰ ਪੜ੍ਹਾਉਂਦੇ ਹੁੰਦੇ ਸੀ। ਉਹ ਅਕਸਰ ਹੀ ਕਹਿੰਦੇ ਹੁੰਦੇ ਸੀਗੇ ਕਿ ਚੋਰ ਬਣੋ, ਸ਼ਬਦ ਚੁਰਾਇਆ ਕਰੋ, ਵਰਡ ਜਿਹੜੇ ਉਹ ਚੋਰੀ ਕਰਿਆ ਕਰੋ, ਤੇ ਅਸੀਂ ਜਿਹੜੇ ਹੈ ਆਪਣੇ

0: ਸ਼ਬਦਾਵਲੀ ਵਧਾ ਸਕਦੇ ਹਾਂ ਅਸੀਂ ਆਪਣੀ ਨਿੱਜੀ ਸ਼ਬਦਾਵਲੀ ਜੋ ਹੈ ਨਿੱਜੀ ਡਿਕਸ਼ਨਰੀ ਜਿਹੜੀ ਸਾਡੇ ਦਿਮਾਗ ਦੀ ਹੈ ਉਸ ਦੇ ਵਿੱਚ ਲਫ਼ਜ਼ਾਂ ਦਾ ਇਜ਼ਾਫਾ ਕਿਵੇਂ ਕਰੀਏ ਵਰਡਸ ਦੀ ਵਧੋਤਰੀ ਕਿਵੇਂ ਕਰੀਏ
1: ਸਰ ਬਹੁਤ ਹੀ ਵਧੀਆ ਸਵਾਲ ਹੈ ਕਿਉਂਕਿ ਅੱਜ ਦੇ ਟਾਈਮ 'ਚ ਬੱਚੇ ਵੋਕੈਬ ਦੇ ਬਹੁਤ ਜ਼ਿਆਦਾ ਲੋਡ ਮਹਿਸੂਸ ਕਰਦੇ ਆ ਕਿਉਂਕਿ ਜੋ ਨੇਟਿਵਸ ਨੇ ਉਹਨਾਂ ਦੇ ਅੱਜ ਕੱਲ੍ਹ ਇੱਕ ਤਾਂ ਅਮੈਰੀਕਨ ਐਂਡ ਇੱਕ ਬ੍ਰਿਟਿਸ਼ ਇਹ ਦੋ ਐਕਸੈਂਟ ਦੇ ਵਿੱਚ ਕਨਫਿਊਜ਼ਨ ਚੱਲ ਰਹੀ ਹੈ ਔਰ ਉਹੀ ਚੀਜ਼ਾਂ ਨੇ ਜੋ ਕਿ ਬ੍ਰਿਟਿਸ਼ ਦੇ ਵਿੱਚ ਕੁਝ ਅਲੱਗ ਕਹੀਆਂ ਜਾਂਦੀਆਂ ਔਰ ਅਮੈਰੀਕਨ ਐਕਸੈਂਟ ਦੇ ਅਕੋਰਡਿੰਗ ਜਾਂ ਉਹਨਾਂ ਦੇ ਲਾਈਫ ਸਟਾਈਲ ਦੇ ਅਕੋਰਡਿੰਗ ਉਹਨਾਂ ਦਾ ਮੀਨਿੰਗ ਕੁਝ ਹੋਰ ਹੁੰਦਾ ਬਟ ਵੋਕੈਬਲਰੀ ਦੇ ਅਕੋਰਡਿੰਗ ਅਗਰ ਦੇਖੀਏ ਤਾਂ ਸਨੋਨਿਮਸ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੀ ਆਪਾਂ ਐਜ਼ ਅ ਸਬਸਟੀਟਿਊਟ ਯੂਜ਼ ਕਰ ਸਕਦੇ ਹਾਂ ਇੱਕ ਦੂਜੇ ਦੀ ਜਗ੍ਹਾ 'ਤੇ ਲਗਾ ਸਕਦੇ ਹੈਗੇ ਹਾਂ ਬਟ ਨੋਰਮਲੀ ਇਹ ਚੀਜ਼ ਹੁੰਦੀ ਹੈ ਕਿ ਆਪਾਂ ਇੱਕੋ ਨੂੰ ਫੋਲੋ ਕਰਕੇ ਚੱਲੀਏ ਜਿਹੜਾ ਵੀ ਆਪਾਂ ਫੋਲੋ ਕਰ ਰਹੇ ਹਾਂ ਜੇ ਆਪਾਂ ਬ੍ਰਿਟਿਸ਼ ਨੂੰ ਫੋਲੋ ਕਰ ਰਹੇ ਹਾਂ ਤਾਂ ਆਪਾਂ ਉਸੇ ਨੂੰ ਹੀ ਉਸੇ ਦੇ ਵਿੱਚ ਹੀ ਸਾਰੇ ਵਰਡਸ ਨੂੰ ਜ਼ਿਆਦਾ ਯੂਜ਼ ਕਰੀਏ ਜੇ ਆਪਾਂ ਅਮੈਰੀਕਨ ਯੂਜ਼ ਕਰ ਰਹੇ ਹਾਂ ਤਾਂ ਆਪਾਂ ਉਹਦੇ ਹੀ ਜ਼ਿਆਦਾ ਵਰਡਸ ਵੋਕੈਬਲਰੀ ਯੂਜ਼ ਕਰੀਏ ਅਤੇ ਇਸ ਨੂੰ ਸਿੱਖਣ ਦੇ ਲਈ ਸਭ ਤੋਂ ਇੰਪੋਰਟੈਂਟ ਹੈਗੇ ਕਿ ਆਪਾਂ ਉਸ ਦੇ ਨਾਲ ਰਿਲੇਟਡ ਮੂਵੀਜ਼ ਜਾਂ ਉਹਨਾਂ ਦੇ ਕੋਈ ਨੋਵਲਸ ਬੁੱਕਸ ਆਪਾਂ ਪੜ੍ਹ ਸਕਦੇ ਹਾਂ ਕਿਉਂਕਿ ਲਿਟਰੇਚਰ ਕਿਸੇ ਵੀ ਭਾਸ਼ਾ ਦਾ ਸਾਹਿਤ ਜੋ ਹੁੰਦਾ ਹੈਗਾ ਉਹਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਜਿਹੜੀ ਸ਼ਬਦਾਵਲੀ ਜਿਹੜੀ ਤੁਸੀਂ ਕਹੀ ਹੈ ਕਿ ਵੋਕੈਬਲਰੀ ਮਿਲਦੀ ਹੈ ਔਰ ਉਹ ਇੱਕ ਸਟੋਰ ਹਾਊਸ ਹੈ ਇੱਕ ਜਿਹੜਾ ਲਿਟਰੇਚਰ ਹੈਗਾ ਇੱਕ ਪੁਰਾਣੇ ਟਾਈਮ ਤੋਂ ਲੈ ਕੇ ਹੁਣ ਤੱਕ ਸਾਰੇ ਜੋ ਵੀ ਸ਼ਬਦ ਹੈਗੇ ਆ ਕਿਉਂਕਿ ਹੁਣ ਤਾਂ ਆਪਾਂ ਭਾਸ਼ਾ ਬਹੁਤ ਈਜ਼ੀ ਕਰ ਲਈ ਸੌਖੀ ਕਰ ਲਈ ਸਾਰੀਆਂ ਭਾਸ਼ਾਵਾਂ ਈਵਨ ਆਪਣੀ ਜੇ ਆਪਾਂ ਆਪਣੀ ਪੰਜਾਬੀ ਦੀ ਵੀ ਗੱਲ ਕਰੀਏ ਤਾਂ ਇਹ ਵੀ ਅੱਜ ਦੇ ਟਾਈਮ 'ਚ ਜੋ ਆਪਾਂ ਸ਼ਬਦ ਯੂਜ਼ ਕਰਦੇ ਹੈਗੇ ਹਾਂ ਪੰਜਾਬੀ ਦੇ ਵਿੱਚ ਤਾਂ ਪਹਿਲਾਂ ਵਾਲਿਆਂ ਨਾਲੋਂ ਬਹੁਤ ਫਰਕ ਹੈ ਇਹਨਾਂ ਦਾ
0: ਜੀ
1: ਇਹੀ ਚੀਜ਼ ਇੰਗਲਿਸ਼ ਦੇ ਬਾਰੇ ਵਿੱਚ ਵੀ ਹੈਗੀ ਕਿ ਇੰਗਲਿਸ਼ ਦੀ ਜੋ ਵੋਕੈਬਲਰੀ ਹੈਗੀ ਹੈ ਪਹਿਲਾਂ ਵਾਲੀ ਨਾਲੋਂ ਹੁਣ ਵਾਲੀ ਬਹੁਤ ਈਜ਼ੀ ਹੈਗੀ ਇਹ ਨੋਵਲਸ ਦੇ ਥਰੂ ਸਟੋਰੀਜ਼ ਦੇ ਥਰੂ ਲਿਟਰੇਚਰ ਦੇ ਥਰੂ ਆਪਾਂ ਕਰ ਸਕਦੇ ਹੈਗੇ ਮੂਵੀਜ਼ ਦੇ ਥਰੂ ਆਪਾਂ ਨੂੰ ਇੰਪਰੂਵ ਕਰ ਸਕਦੇ ਹੈਗੇ
0: ਜੀ ਮੈਡਮ ਉਹਦਾ ਦੱਸ ਦਿਓ ਕਿ
1: ਔਰ ਦੂਸਰੀ ਗੱਲ ਜੋ ਹੈ ਜੀ ਨਿਊਜ਼ ਪੇਪਰ ਜੋ ਸਭ ਤੋਂ ਇੰਪੋਰਟੈਂਟ ਹੈ ਕਿ ਆਪਾਂ ਨਿਊਜ਼ ਪੇਪਰ ਇੰਗਲਿਸ਼ ਨਿਊਜ਼ ਪੇਪਰ ਆਪਣੇ ਘਰੇ ਲਗਾ ਕੇ ਔਰ ਉਹਦੇ 'ਚੋਂ ਆਪਾਂ ਨਿਊਜ਼ ਰੀਡ ਕਰਕੇ ਜੋ ਆਪਾਂ ਨੂੰ ਵਰਡਸ ਮਿਲਦੇ ਹੈਗੇ ਆ ਵੋਕੈਬਲਰੀ ਉਹਨਾਂ ਨੂੰ ਅੰਡਰਲਾਈਨ ਕਰਕੇ ਫਿਰ ਉਹਨਾਂ ਦਾ ਮੀਨਿੰਗ ਦੇਖ ਕੇ ਔਰ ਉਹਨਾਂ ਦੇ ਅਲੱਗ ਸੈਂਟੈਂਸਿਸ ਬਣਾ ਕੇ ਇਹ ਸਭ ਤੋਂ ਇੰਪੋਰਟੈਂਟ ਐਂਡ ਸਭ ਤੋਂ ਸੌਖਾ ਤਰੀਕਾ ਹੈਗਾ ਉਹਨਾਂ ਨੂੰ ਯਾਦ ਕਰਨ ਦਾ ਵੋਕੈਬਲਰੀ ਵਧਾਉਣ ਦਾ ਅਤੇ ਆਪਾਂ ਨਿਊਜ਼ ਪੇਪਰ ਦੀ ਹੈਲਪ ਲੈ ਸਕਦੇ ਹਾਂ ਜੀ
0: ਜੀ ਅਤੇ ਅਖੀਰ ਦੇ ਵਿੱਚ ਇੱਕ ਹੋਰ ਸਮੱਸਿਆ ਮੇਰੇ ਜ਼ਹਿਨ 'ਚ ਆਉਂਦੀ ਹੈ ਇਹ ਸਾਰੀਆਂ ਸਮੱਸਿਆਵਾਂ ਸੁਪ੍ਰੀਤ ਮੈਮ ਮੈਨੂੰ ਨਾ ਮੇਰੀਆਂ ਲੱਗ ਰਹੀਆਂ ਇਸ ਭਾਸ਼ਾ ਨੂੰ ਲੈ ਕੇ ਅਤੇ ਤਾਂ ਹੀ ਮੈਨੂੰ ਲੱਗਦਾ ਵੀ ਸਾਡੇ ਇਸ ਇਲਾਕੇ ਦੇ ਕੁਝ ਨੌਜਵਾਨ ਸਾਥੀਆਂ ਦੀ ਵੀ ਇਹ ਸਮੱਸਿਆ ਜਿਹੜੀ ਹੈ ਉਹ ਹੋ ਸਕਦੀ ਹੈ ਲਿਖਾਈ ਜਦੋਂ ਅਸੀਂ ਲਿਖਦੇ ਹਾਂ ਤਾਂ ਬਹੁਤ ਸਾਰੀਆਂ ਸਪੈਲਿੰਗ ਮਿਸਟੇਕ ਅਸੀਂ ਕਰਦੇ ਹਾਂ ਅਤੇ ਲਿਖਾਈ ਜਿਹੜੀ ਹੈ ਸਾਡੀ ਉਹ ਸੁੰਦਰ ਨਹੀਂ ਹੈ ਇੰਗਲਿਸ਼ ਦੀ ਕਰਸਿਵ ਰਾਈਟਿੰਗ ਜਿਹੜੀ ਹੈ ਜਿਸ ਨੂੰ ਅਸੀਂ ਬੜਾ ਬਿਹਤਰ ਮੰਨਦੇ ਹਾਂ ਅਤੇ ਜੇਕਰ ਉਹ ਸਿੱਖਣਾ ਚਾਹੁੰਦਾ ਹੈ ਕੋਈ ਸਾਥੀ ਲਿਖਣਾ ਵਧੀਆ ਲਿਖਾਈ ਅੰਗਰੇਜ਼ੀ ਦੀ ਜਿਹੜੀ ਹੈ ਉਹ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਬਣਾਈ ਜਾ ਸਕਦੀ
1: ਸਰ ਫਿਰ ਮੈਂ ਇਹੀ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਹਰ ਚੀਜ਼ ਟਾਈਮ ਮੰਗਦੀ ਹੈ ਸਮਾਂ ਮੰਗਦੀ ਹੈ ਐਂਡ ਪ੍ਰੈਕਟਿਸ ਉਸਦਾ ਅਭਿਆਸ ਮੰਗਦੀ ਹੈ ਸੋ ਰਾਈਟਿੰਗ ਦਾ ਅੱਜ ਦੇ ਟਾਈਮ 'ਚ ਪ੍ਰੋਬਲਮ ਕੀ ਆ ਰਹੀ ਹੈ ਕਿ ਆਪਣੀ ਰਾਈਟਿੰਗ ਵਧੀਆ ਨਹੀਂ ਹੋ ਰਹੀ ਕਿ ਆਪਾਂ ਨੂੰ ਲਿਖਣ ਦੀ ਆਦਤ ਘੱਟ ਰਹੀ ਹੈ
0: ਜੀ
1: ਕਿਉਂਕਿ ਫੋਨ ਦੇ ਆਪਾਂ ਯੂਜ਼ ਜ਼ਿਆਦਾ ਕਰ ਰਹੇ ਹਾਂ ਜਿਸ ਕਰਕੇ ਆਪਾਂ ਨੂੰ ਲਿਖਣ ਦੀ ਕੋਈ ਵੀ ਆਦਤ ਨਹੀਂ ਹੈਗੀ ਜੇ ਕੁਛ ਨੋਟ ਵੀ ਬਣਾਉਣਾ ਹੈ ਕੋਈ ਚੀਜ਼ ਆਪਾਂ ਲਿਸਟ ਬਣਾਉਣੀ ਹੈ ਤਾਂ ਆਪਾਂ ਫੋਨ ਦੇ ਵਿੱਚ ਹੀ ਟਾਈਪ ਕਰ ਦਿੰਦੇ
0: ਜੀ ਤੁਸੀਂ ਸਹੀ ਕਿਹਾ ਅਤੇ ਫੋਨ ਦੇ ਵਿੱਚ ਵੀ ਅਸੀਂ ਟਾਈਪ ਜਿਹੜੀ ਹੈ ਆਪਣੀ ਉਂਗਲਾਂ ਨੂੰ ਕਸ਼ਟ ਜਿਹੜਾ ਹੈ ਉਹਨਾਂ ਨੂੰ ਖੇਚਲ ਨਹੀਂ ਦਿੰਦੇ ਅਤੇ ਇਸ ਕਦਰ ਸਾਡੀ ਆਦਤ ਜਿਹੜੀ ਹੈ ਉਹ ਮਾੜੀ ਹੋ ਚੁੱਕੀ ਹੈ ਕਿ ਅਸੀਂ ਪਲੀਜ਼ ਦੇ ਸਪੈਲਿੰਗ ਜਦੋਂ ਲਿਖਦੇ ਹਾਂ ਤਾਂ PLEASE ਲਿਖਣ ਦੀ ਜਗ੍ਹਾ ਅਸੀਂ ਇਕੱਲਾ PLS ਜਾਂ PLZ ਲਿਖ ਕੇ ਛੱਡ ਦਿੰਦੇ ਹਾਂ ਅਤੇ ਹੋਰ ਤਾਂ ਹੋਰ ਜਦੋਂ ਅਸੀਂ ਸਤਿ ਸ਼੍ਰੀ ਅਕਾਲ ਵੀ ਬੁਲਾਉਣੀ ਹੈ ਤਾਂ ਉਹ ਵੀ ਅਸੀਂ ਫੋਨ ਦੇ ਉੱਤੇ ਕੈਪੀਟਲਸ ਦੇ ਵਿੱਚ SSA ਪਾ ਕੇ ਛੱਡ ਦਿੰਦੇ ਹਾਂ ਬੜੀ ਮਾੜੀ ਆਦਤ ਅਸੀਂ ਆਪਣੀ ਕਰ ਲਈ ਹੈ
1: ਸੋ ਇਹੀ ਹੈ ਜੀ ਜੇ ਆਪਾਂ ਇਸ ਨੂੰ ਆਦਤ ਨੂੰ ਛੱਡਾਂਗੇ
0: ਜੀ
1: ਪ੍ਰੈਕਟਿਸ ਕਰਾਂਗੇ ਅਭਿਆਸ ਕਰਾਂਗੇ ਉਸ ਚੀਜ਼ ਦਾ ਤਾਂ ਆਪਣੀ ਰਾਈਟਿੰਗ ਵੀ ਇੰਪਰੂਵ ਹੋਏਗੀ ਸਪੈਲਿੰਗਸ ਵੀ ਇੰਪਰੂਵ ਹੋਣਗੇ ਐਂਡ ਜੋ ਆਪਣੇ ਗ੍ਰੈਮੈਟੀਕਲ ਐਰਰਸ ਨੇ ਉਹ ਵੀ ਨੋ ਡਾਊਟ ਕਿ ਇੰਪਰੂਵ ਹੋਣਗੇ
0: ਜੀ ਸੋ ਇਸ ਭਾਸ਼ਾ ਬਾਰੇ ਇਸ ਲੈਂਗੁਏਜ ਬਾਰੇ ਤੁਸੀਂ ਸਾਨੂੰ ਬਹੁਤ ਬਿਹਤਰੀਨ ਜਾਣਕਾਰੀ ਦਿੱਤੀ ਸੁਪ੍ਰੀਤ ਮੈਮ ਇਸ ਭਾਸ਼ਾ ਨੂੰ ਲੈ ਕੇ ਸਾਡੇ ਨੌਜਵਾਨ ਸਾਥੀਆਂ ਦਾ ਉਤਸ਼ਾਹ ਵਧਾਉਣ ਦੇ ਲਈ ਪ੍ਰੋਗਰਾਮ ਦੇ ਅਖੀਰ 'ਚ ਕੀ ਕਹੋਗੇ
1: ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਵਿਦਿਆਰਥੀਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਕਿਸੇ ਵੀ ਚੀਜ਼ ਜੇ ਤੁਸੀਂ ਇਸ ਭਾਸ਼ਾ ਨੂੰ ਸਿੱਖਣਾ ਚਾਹੁੰਦੇ ਹੋ ਤਾਂ ਇਹ ਤੋਂ ਡਰਨ ਦੀ ਲੋੜ ਨਹੀਂ ਹੈਗੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਕੋਈ ਵੀ ਚੀਜ਼ ਹੈ ਤੁਸੀਂ ਜੇ ਹੌਸਲਾ ਕਰੋਗੇ ਤੁਸੀਂ ਮਨ ਬਣਾ ਲਿਆ ਪੱਕਾ ਵੀ ਮੈਂ ਸਿੱਖਣੀ ਹੈ ਤਾਂ ਸਿੱਖਣਾ ਕੁਛ ਵੀ ਔਖਾ ਨਹੀਂ ਹੈ ਜੇ ਤੁਸੀਂ ਮਨ ਤੁਹਾਡੇ ਤੁਸੀਂ ਯੂ ਆਰ ਡਿਟਰਮਾਈਂਡ ਠੀਕ ਹੈ ਤੁਸੀਂ ਮਤਲਬ ਮਨ ਬਣਾ ਲਿਆ ਕਿ ਤੁਸੀਂ ਇਹ ਚੀਜ਼ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ ਔਰ ਅੱਜ ਦੇ ਟਾਈਮ ਦੀ ਲੋੜ ਹੈਗੀ ਇਹ ਨਹੀਂ ਕਿ ਆਪਾਂ ਸਿਰਫ ਬਾਹਰ ਜਾਣ ਲਈ ਹੀ ਇਹ ਚੀਜ਼ ਕਰਨੀ ਹੈ ਆਪਣੀ ਆਪਣੀ ਕੰਟਰੀ ਦੇ ਵਿੱਚ ਰਹਿ ਕੇ ਬਹੁਤ ਵਧੀਆ ਜੋਬਸ ਕਰਨ ਵਾਸਤੇ ਜਾਂ ਆਪਾਂ ਆਪਣਾ ਬਿਜ਼ਨਸ ਸਟਾਰਟ ਕਰਨ ਵਾਸਤੇ ਵੀ ਆਪਾਂ ਨੂੰ ਹਰ ਜਗ੍ਹਾ 'ਤੇ ਇੰਗਲਿਸ਼ ਦੀ ਲੋੜ ਪੈਂਦੀ ਹੈ ਸੋ ਆਪਾਂ ਆਪਣੀ ਪਰਸਨੈਲਿਟੀ ਨੂੰ ਇੰਪਰੂਵ ਕਰਨ ਵਾਸਤੇ ਆਪਣੇ ਬਿਜ਼ਨਸ ਨੂੰ ਅੱਗੇ ਗਰੋ ਕਰਨ ਵਾਸਤੇ ਹੋਰ ਸਾਰੇ ਜੋ ਵੀ ਪਲੈਟਫਾਰਮਸ ਹੈਗੇ ਉਹਨਾਂ ਨੂੰ ਯੂਜ਼ ਕਰਨ ਵਾਸਤੇ ਵੀ ਇੰਗਲਿਸ਼ ਨੂੰ ਸਿੱਖ ਸਕਦੇ ਹਾਂ ਔਰ ਇਹ ਤੋਂ ਡਰਨ ਦੀ ਲੋੜ ਨਹੀਂ ਹੈਗੀ ਤਾਂ ਤੁਸੀਂ ਸਾਡੀਆਂ ਸੇਵਾਵਾਂ ਵੀ ਲੈ ਸਕਦੇ ਹੋ ਔਰ ਜੋ ਹੋਰ ਵੀ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਉਹਨਾਂ ਦੀ ਸੇਵਾਵਾਂ ਵੀ ਤੁਸੀਂ

0: ਸਕਦੇ ਹੋ, ਕੋਈ ਤੁਹਾਨੂੰ ਪ੍ਰੋਬਲਮ ਆਵੇ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ
1: ਜੀ। ਸਾਡੇ ਸਟੂਡੀਓ 'ਚ ਆਏ ਇਸ ਭਾਸ਼ਾ ਬਾਰੇ ਸਾਨੂੰ ਗਿਆਨ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ।
2: ਪ੍ਰੋਗਰਾਮ ਯੁਵਾਨੀ ਤਹਿਤ ਆਓ ਸੁਣਦੇ ਹਾਂ ਕੁਝ ਸੰਦੇਸ਼।
3: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या, हर मेहमान होता कंफर्टेबल। तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
4: आकाशवाणी FM ਬਠਿੰਡਾ ਦੇ ਸਤਿਕਾਰਯੋਗ ਸਰੋਤਿਓ, 22 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨਵਾਣੀ ਅੰਤਰਗਤ ਡੇਅਰੀ ਪਸ਼ੂਆਂ ਦੀਆਂ ਮੁੱਖ ਪ੍ਰਜਨਨ ਸਮੱਸਿਆਵਾਂ ਵਿਸ਼ੇ ਤੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਜਾਣਕਾਰੀ ਦੇਣਗੇ ਮਾਹਿਰ ਡਾਕਟਰ ਖੁਸ਼ਪ੍ਰੀਤ ਸਿੰਘ, ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਸਹਾਇਕ ਪ੍ਰੋਫੈਸਰ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਵੀਰਪਾਲ ਕੌਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ।
3: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या, हर मेहमान होता कंफर्टेबल। तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
2: जी श्रोतियो, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਯੁਵਾਣੀ। ਉਮੀਦ ਹੈ ਕਿ ਸਾਡੇ ਸਾਰੇ ਸਰੋਤਿਆਂ ਨੂੰ ਅੱਜ ਦਾ ਇਹ ਪ੍ਰੋਗਰਾਮ ਯੁਵਾਣੀ ਬਹੁਤ ਪਸੰਦ ਆਇਆ ਹੋਊਗਾ। ਤੇ ਪ੍ਰੋਗਰਾਮ ਯੁਵਾਣੀ ਜਿਸ ਨੂੰ ਪੇਸ਼ ਕਰ ਰਹੇ ਸਨ ਨਿਸ਼ਾਂਤ,

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 6:59 ਤੇ ਠੀਕ 7 ਵਜੇ ਸ਼ੁਰੂ ਕਰਾਂਗੇ ਜੀ। 7 ਵਜ ਚੁੱਕੇ ਨੇ ਘੜੀ 'ਚ ਤੇ ਹੁਣ ਸ਼ੁਰੂ ਕਰਾਂਗੇ ਪ੍ਰੋਗਰਾਮ ਫਰਮਾਇਸ਼ੀ ਗੀਤਾਂ ਦਾ ਤੇ ਫੋਨ ਕਾਲਾਂ ਤੇ ਆਧਾਰਿਤ ਸ਼ਾਮ ਸੁਹਾਨੀ।

0: ਜੀ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਤੇ ਵੇਖਦੇ ਹਾਂ ਸਾਡੇ ਅਗਲੇ ਸਰੋਤਾ ਕੌਣ ਨੇ ਤੇ ਕਿੱਥੋਂ ਨੇ। ਹੈਲੋ,
1: ਹਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਤੇ ਕਿੱਥੇ ਬੋਲਦੇ ਹੋ?
1: ਹਾਂਜੀ, ਮੈਂ ਪਿੰਡ ਕਨਾਲਸਰ ਤੋਂ ਵਿਕਰਮਜੀਤ ਬੋਲ ਰਿਹਾ ਜੀ।
0: ਵਿਕਰਮਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਵਿੱਚ ਫੋਨ ਕਰਨ ਦੇ
1: ਥੈਂਕ
0: ਲਈ।
1: ਯੂ ਜੀ ਮੈਡਮ ਜੀ।
0: ਹਾਂਜੀ, ਕਿਹੜਾ ਗੀਤ ਸੁਣੋਗੇ?
1: ਗੀਤ ਹੈ ਜੀ ਬਾਪੂ ਸੁਣਾ ਦੇ ਅੰਮ੍ਰਿਤ ਮਾਨ ਦੇ।
0: ਬਾਪੂ ਗੀਤ ਅੰਮ੍ਰਿਤ ਮਾਨ ਦਾ, ਕੋਈ ਖਾਸ ਵਜ੍ਹਾ?
1: ਬਸ ਮਾਂ ਪਿਓ ਦੇ ਗਾਣੇ ਸੁਣਦਾ ਮੈਂ ਜ਼ਿਆਦਾ ਕਰ ਜੀ।
0: ਮਾਂ ਪਿਓ ਦੇ ਗਾਣੇ ਸੁਣਦੇ ਹੋ,
1: ਹਾਂਜੀ ਹਾਂਜੀ
0: ਵਧੀਆ
1: ਹਾਂਜੀ
0: ਗੱਲ ਹੈ, ਬਜ਼ੁਰਗਾਂ ਦੀ ਤਾਂ ਛਾਂ ਹੀ ਬਹੁਤ ਹੁੰਦੀ ਹੈ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ,
1: ਜਦ
0: ਤੁਹਾਡੀ ਫਰਮਾਇਸ਼ ਤੇ, ਹਾਂਜੀ ਤੁਹਾਡੀ ਫਰਮਾਇਸ਼ ਤੇ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਤੇ ਫੋਨ
1: ਹਾਂਜੀ
0: ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਜੀ ਮੈਡਮ, ਥੈਂਕ ਯੂ ਜੀ।

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ

0: ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾ ਕੌਣ ਨੇ ਤੇ ਕਿੱਥੋਂ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਤੇ ਕਿੱਥੋਂ ਬੋਲਦੇ ਹੋ?
1: ਮੈਂ ਬੁੱਟਾ ਸਿੰਘ ਬੋਲਦਾ, ਪਿੰਡ ਸਫਲਤ ਤੋਂ ਜੀ।
0: ਬੁੱਟਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਸਾਡਾ ਪ੍ਰੋਗਰਾਮ
1: ਫੋਨ ਕਰਨ ਲਈ। ਸ਼ੁਕਰੀਆ ਜੀ, ਸ਼ੁਕਰੀਆ ਜੀ।
0: ਹੁਣ ਸਾਨੂੰ ਤੇ ਸਾਡੇ ਸਰੋਤਿਆਂ ਨੂੰ ਇਹ ਦੱਸ ਦਿਓ ਕਿ ਤੁਸੀਂ ਕਿਹੜਾ ਗੀਤ ਸੁਣੋਗੇ।
1: ਮੁਹੰਮਦ ਸਦੀਕ ਤੇ ਉਹ ਜੀ ਆਪਣੇ ਸੁਰਿੰਦਰ ਕੌਰ ਦਾ।
0: ਮੁਹੰਮਦ ਸਦੀਕ ਤੇ ਸੁਰਿੰਦਰ ਕੌਰ ਦਾ ਗੀਤ, ਠੀਕ ਹੈ ਜੀ। ਸੁਣਦੇ ਆ ਤੁਹਾਡਾ ਪਸੰਦੀਦਾ ਗੀਤ, ਤੇ ਤੁਸੀਂ ਵੀ ਸੁਣਾਓ ਆਪਣੇ ਰੇਡੀਓ ਸੈਟ ਤੇ। ਬਹੁਤ ਬਹੁਤ ਸ਼ੁਕਰੀਆ ਸਰ ਫੋਨ ਕਰਨ ਲਈ।
1: ਠੀਕ ਹੈ ਜੀ।

0: ਇਸ ਮੀਟਿੰਗ ਵਿੱਚ ਪੁਲਾੜ ਖੇਤਰ ਵਿੱਚ ਕੰਮ ਕਰਨ ਵਾਲੇ 20 ਸਟਾਰਟਅਪਸ ਦੇ ਸੰਸਥਾਪਕਾਂ ਨੇ ਸ਼ਿਰਕਤ ਕੀਤੀ। ਬਾਅਦ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਨੌਜਵਾਨ ਉੱਦਮੀਆਂ ਅਤੇ ਨਵੀਨਤਾਕਾਰਾਂ ਨੂੰ ਮਿਲ ਕੇ ਖੁਸ਼ ਨੇ, ਜਿਨ੍ਹਾਂ ਨੇ ਇੱਕ ਨਵੇਂ ਅਤੇ ਚੁਣੌਤੀਪੂਰਨ ਖੇਤਰ ਵਿੱਚ ਸ਼ਾਨਦਾਰ ਹਿੰਮਤ ਦਿਖਾਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹਨਾਂ ਨੇ ਜੋਖਮ ਲਏ ਨੇ, ਸੁਧਾਰ ਪ੍ਰਕਿਰਿਆ 'ਤੇ ਭਰੋਸਾ ਕੀਤਾ ਅਤੇ ਨਿਰੰਤਰ ਯਤਨ ਕਰਦੇ ਰਹੇ ਨੇ। ਪ੍ਰਧਾਨ ਮੰਤਰੀ ਨੇ ਪੁਲਾੜ ਸਟਾਰਟਅਪਸ ਨੂੰ ਭਰੋਸਾ ਦਿੱਤਾ ਕਿ ਸਰਕਾਰ ਭਵਿੱਖ ਲਈ ਭਾਰਤ ਦੀਆਂ ਸਮਰੱਥਾਵਾਂ ਨੂੰ ਬਣਾਉਣ ਵਿੱਚ ਉਹਨਾਂ ਦੇ ਨਾਲ ਖੜੀ ਰਹੇਗੀ। ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਮੋਬਾਈਲ ਫੋਨ ਨਿਰਮਾਣ ਯੋਜਨਾ ਦੀ ਸ਼ੁਰੂਆਤ ਕੀਤੀ। ਕੇਂਦਰੀ ਮੰਤਰੀ ਮੰਡਲ ਨੇ ਪਿਛਲੇ ਮਹੀਨੇ 62,500 ਕਰੋੜ ਰੁਪਏ ਦੀ ਬਜਟ ਅਲਾਟਮੈਂਟ ਨਾਲ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਇਹ ਯੋਜਨਾ 1 ਅਪ੍ਰੈਲ 2026 ਤੋਂ ਲਾਗੂ ਹੋਏਗੀ। ਇਸ ਯੋਜਨਾ ਦੀ ਮਿਆਦ 2026-27 ਤੋਂ 2030-31 ਤੱਕ 5 ਸਾਲਾਂ ਲਈ ਹੋਏਗੀ। ਇਸ ਯੋਜਨਾ ਦਾ ਉਦੇਸ਼ ਮੋਬਾਈਲ ਨਿਰਮਾਣ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਅਤੇ ਘਰੇਲੂ ਨਿਰਮਾਣ ਸਮਰੱਥਾਵਾਂ ਨੂੰ ਵਧਾ ਕੇ ਆਲਮੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਹੈ। ਇਹ ਯੋਜਨਾ ਭਾਰਤੀ ਮੋਬਾਈਲ ਬ੍ਰਾਂਡਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਸਰਕਾਰ ਨੇ ਕਿਹਾ ਕਿ ਸੋਧੇ ਹੋਏ ਢਾਂਚੇ ਤਹਿਤ ਸਿੱਧੇ ਵਿਦੇਸ਼ੀ ਨਿਵੇਸ਼ FDI ਦੇ 29 ਮਾਮਲਿਆਂ ਬਾਰੇ ਸੂਚਨਾ ਮਿਲੀ ਹੈ। ਇਨ੍ਹਾਂ ਵਿੱਚ 48,000 ਕਰੋੜ ਤੋਂ ਵੱਧ ਦਾ ਤਜਵੀਜ਼ਸ਼ੁਦਾ ਨਿਵੇਸ਼ ਸ਼ਾਮਲ ਹੈ। ਇਹ ਨਿਵੇਸ਼ ਸੂਚਨਾ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਸੂਚਨਾ ਅਤੇ ਸੰਚਾਰ, ਨਿਰਮਾਣ, ਫਾਰਮਾਸਿਊਟੀਕਲਸ, ਡਾਟਾ ਸੈਂਟਰ ਅਤੇ ਆਵਾਜਾਈ ਸੇਵਾਵਾਂ ਸਮੇਤ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਨੇ। ਕੇਂਦਰੀ ਮੰਤਰੀ ਦੇ ਸੀਨੀਅਰ BJP ਨੇਤਾ ਜਗਤ ਪ੍ਰਕਾਸ਼ ਨੱਡਾ ਨੇ ਅੱਜ ਨਵੀਂ ਦਿੱਲੀ ਦੇ ਪਾਰਲੀਮੈਂਟ ਸਟੇਟ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਾਉਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਇਹ ਵਿਰੋਧ ਨਾ ਤਾਂ ਵਿਦਿਆਰਥੀਆਂ ਲਈ ਸੀ ਅਤੇ ਨਾ ਹੀ ਨਿਆਂ ਵਾਸਤੇ। ਉਹਨਾਂ ਇਲਜ਼ਾਮ ਲਾਇਆ ਕਿ ਕਾਂਗਰਸ ਪਾਰਟੀ ਦੀ ਰਾਜਨੀਤਿਕ ਨਿਰਾਸ਼ਾ ਅਤੇ ਰਾਹੁਲ ਗਾਂਧੀ ਦੀ ਸੁਰਖੀਆਂ ਬਟੋਰਨ ਦੀ ਲਾਲਸਾ ਦਾ ਪ੍ਰਤੀਕ ਹੈ।
1: ਜਬ ਦੇਸ਼ ਕੀ ਸਬਸੇ ਬੜੀ ਅਦਾਲਤ ਮਾਮਲੇ ਕੀ ਜਾਂਚ ਕਰ ਰਹੀ ਹੈ ਤੋ ਆਜ ਥਾਣੇ ਕੇ ਬਾਹਰ ਜਾਕਰ ਕੈਮਰੇ ਕੇ ਸਾਹਮਣੇ ਬੈਠਕਰ ਰਾਹੁਲ ਗਾਂਧੀ ਕਿਆ ਸਾਬਿਤ ਕਰਨਾ ਚਾਹਤੇ? ਕਿਆ ਨੇਤਾ ਪ੍ਰਤੀਪਕਸ਼ ਕਾ ਦੇਸ਼ ਕੀ ਨਿਆਂਪਾਲਿਕਾ ਪਰ ਵਿਸ਼ਵਾਸ ਨਹੀਂ ਹੈ? ਕਿਆ ਸੱਚਾਈ ਯਹ ਹੈ ਕਿ ਰਾਹੁਲ ਗਾਂਧੀ ਖੁਦ ਕੋ ਸੁਰਖੀਓ ਮੇ ਜਿੰਦਾ ਰੱਖਣੇ ਕੇ ਲੀਏ ਯਹ ਕੈਮਰਾ ਜੀਵੀ ਡਰਾਮਾ ਕਰ ਰਹੇ?
0: ਸ੍ਰੀ ਨੱਡਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ 20 ਜੁਲਾਈ ਦੀ ਘਟਨਾ ਦਾ ਨੋਟਿਸ ਲਿਆ ਅਤੇ ਮਾਮਲੇ ਦੀ ਜਾਂਚ ਲਈ ਇੱਕ ਸਾਬਕਾ ਜੱਜ ਦੀ ਅਗਵਾਈ ਹੇਠ 5 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਅਨੁਮਾਨ ਨਾਲੋਂ ਘੱਟ ਉਤਪਾਦਨ ਦੇ ਬਾਵਜੂਦ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਖੰਡ ਦਾ ਢੁਕਵਾਂ ਭੰਡਾਰ ਉਪਲਬਧ ਹੈ। ਖੰਡ ਦੀਆਂ ਕੀਮਤਾਂ 'ਚ ਹਾਲੀਆ ਵਾਧੇ ਦੇ ਮੱਦੇਨਜ਼ਰ ਸਰਕਾਰ ਨੇ ਖਪਤਕਾਰਾਂ ਲਈ ਖੰਡ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਕੀਮਤਾਂ ਸਥਿਰ ਬਣਾਈ ਰੱਖਣ ਲਈ ਕਈ ਉਪਾਅ ਕੀਤੇ ਨੇ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਹੈ ਕਿ ਉਹ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਖੰਡ ਦੀਆਂ ਕੀਮਤਾਂ ਵਿੱਚ ਹਾਲ ਹੀ ਦੇ ਵਾਧੇ ਨੂੰ ਖੰਡ ਦੇ ਇਥਾਨੋਲ ਉਤਪਾਦਨ ਲਈ ਵਰਤੇ ਜਾਣ ਨਾਲ ਜੋੜਨਾ ਸਹੀ ਨਹੀਂ ਹੈ। ਇਸ ਵਿੱਚ ਕਿਹਾ ਗਿਆ ਕਿ ਇਥਾਨੋਲ ਲਈ ਖੰਡ ਦਾ ਹਿੱਸਾ 2022-23 ਵਿੱਚ ਲਗਭਗ 12% ਤੋਂ ਘੱਟ ਕੇ 2025-26 ਵਿੱਚ 9% ਰਹਿ ਗਿਆ ਹੈ। ਮੰਤਰਾਲੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਪੈਦਾ ਹੋਣ ਵਾਲੇ ਇਥਾਨੋਲ ਦਾ ਲਗਭਗ 3/4 ਹਿੱਸਾ ਹੁਣ ਅਨਾਜ, ਖਾਸ ਕਰਕੇ ਮੱਕੀ ਤੋਂ ਬਣਾਇਆ ਜਾਂਦਾ ਹੈ। ਖੰਡ ਦੀਆਂ ਕੀਮਤਾਂ ਵਿੱਚ ਮੌਜੂਦਾ ਵਾਧੇ ਲਈ ਕਈ ਕਾਰਨਾਂ ਦੇ ਸਮੇਲ ਕਾਰਨ ਹੋਇਆ, ਜਿਨ੍ਹਾਂ ਵਿੱਚ ਉਮੀਦ ਤੋਂ ਘੱਟ ਘਰੇਲੂ ਉਤਪਾਦਨ, ਤਿਉਹਾਰਾਂ ਦੀ ਰੁੱਤ ਤੋਂ ਪਹਿਲਾਂ ਵਧੀ ਹੋਈ ਮੰਗ, ਗੰਨੇ ਦੀ ਫਸਲ ਨੂੰ ਮੌਸਮ ਨਾਲ ਸੰਬੰਧਿਤ ਨੁਕਸਾਨ, ਆਲਮੀ ਖੰਡ ਸਪਲਾਈ 'ਚ ਸਖਤੀ ਅਤੇ ਖੰਡ ਸਨਅਤ ਦੇ ਕੁਝ ਵਰਗਾਂ ਵੱਲੋਂ ਸੱਟੇਬਾਜ਼ੀ ਅਤੇ ਜਮ੍ਹਾਂਖੋਰੀ ਸ਼ਾਮਲ ਨੇ। ਭਾਰਤ ਅਤੇ ਬ੍ਰਾਜ਼ੀਲ ਨੇ ਦੂਰ ਸੰਚਾਰ ਅਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਨੇ। ਦੂਰ ਸੰਚਾਰ ਵਿਭਾਗ ਨੇ ਕਿਹਾ ਕਿ ਇਹ ਸਮਝੌਤਾ ਬ੍ਰਿਕਸ ICT ਮੀਟਿੰਗ ਮੌਕੇ ਹੋਇਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੂਰ ਸੰਚਾਰ ਵਿਭਾਗ ਨੇ ਕਿਹਾ ਕਿ ਇਹ ਸਮਝੌਤਾ ਡਿਜੀਟਲ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ, ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ ਅਤੇ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਸਹਿਯੋਗ ਵਧਾਏਗਾ। ਪੁਣੇ ਵਿੱਚ 12ਵੀਂ ਬ੍ਰਿਕਸ ਸੰਚਾਰ ਮੰਤਰੀਆਂ ਦੀ ਮੀਟਿੰਗ ਮੌਕੇ ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਅਤੇ ਬ੍ਰਾਜ਼ੀਲ ਦੇ ਸੰਚਾਰ ਮੰਤਰੀ ਫਰੈਡਰਿਕੋ ਡੀ ਸਿਕਵੇਜਰਾ ਫਿਲਹੂ ਨੇ ਸਮਝੌਤੇ 'ਤੇ ਦਸਤਖਤ ਕੀਤੇ। ਕੇਂਦਰੀ ਮੰਤਰੀ ਨੇ ਕਿਹਾ ਕਿ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਸਮੁੱਚੇ ਸੰਪਰਕ, ਸਾਈਬਰ ਸੁਰੱਖਿਆ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਉਭਰ ਰਹੀਆਂ ਤਕਨਾਲੋਜੀਆਂ, ਸਮਰੱਥਾ ਨਿਰਮਾਣ ਅਤੇ ਵਧੀਆ ਅਭਿਆਸਾਂ ਦੇ ਆਦਾਨ ਪ੍ਰਦਾਨ ਵਿੱਚ ਸਹਿਯੋਗ ਵਧਾਏਗਾ। ਸਰਕਾਰ ਨੇ ਦੁਹਰਾਇਆ ਕਿ ਭਾਰਤੀ ਨਾਵਿਕਾਂ ਦੀ ਸੁਰੱਖਿਆ ਅਤੇ ਭਲਾਈ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ। ਅੱਜ ਨਵੀਂ ਦਿੱਲੀ

0: ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿਚਲੇ ਘਟਨਾਕ੍ਰਮ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ੀ ਝੰਡੇ ਵਾਲੇ ਦੋ ਜਹਾਜ਼ਾਂ ਨਾਲ ਹੋਈ ਘਟਨਾ ਦੇ ਸਬੰਧ ਵਿੱਚ ਸ੍ਰੀ ਜੈਸਵਾਲ ਨੇ ਕਿਹਾ ਕਿ ਜਹਾਜ਼ ਤੇ ਸਵਾਰ ਸਾਰੇ 22 ਨਾਵਿਕ ਸੁਰੱਖਿਅਤ ਨੇ ਅਤੇ ਸਰਕਾਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।
1: टू शिप्स विच आर फॉरेन फ्लैग,
2: दो जहाज हैं, दोनों पर विदेशी झंडे लगे हैं, उन पर कुल 22 भारतीय नाविक सवार हैं। अब तक मिली जानकारी के मुताबिक वे सभी सुरक्षित हैं। सरकार उनकी सुरक्षा और भलाई सुनिश्चित करने के लिए इस मामले में संबंधित अधिकारियों से संपर्क में है।
0: फौज मुखी जनरल तीरथ सेठ ने नेपाल दौरे संबंध में बुलारे ने कहा कि फौज मुखी ਨੇਪਾਲ ਫੌਜ ਦੇ ਓਨਰੇਰੀ ਜਨਰਲ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਅਤੇ ਉਨ੍ਹਾਂ ਦੀਆਂ ਫੌਜਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਦੋਸਤਾਨਾ ਸਬੰਧਾਂ ਨੂੰ ਦਰਸਾਉਂਦਾ ਹੈ। ਭਾਰਤ ਦੀ ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀ ਚੰਦ ਦੀ ਜੋੜੀ ਨਵੀਂ ਦਿੱਲੀ ਵਿੱਚ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਮਹਿਲਾ ਡਬਲ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਜੀਆ ਜੀ ਫੈਨ ਅਤੇ ਜਾਂਗ ਸ਼ੂ ਜਿਆਨ ਦੀ ਚੀਨੀ ਜੋੜੀ ਨੂੰ 16-21, 15-21 ਨਾਲ ਹਰਾਇਆ। ਇਸ ਜਿੱਤ ਨਾਲ ਤ੍ਰਿਸ਼ਾ ਅਤੇ ਗਾਇਤਰੀ ਨੇ ਇਸ ਵਕਾਰੀ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਤਮਗਾ ਪੱਕਾ ਕਰ ਦਿੱਤਾ ਹੈ। ਇਹ 15 ਸਾਲਾਂ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾ ਡਬਲਜ਼ ਵਿੱਚ ਭਾਰਤ ਦਾ ਪਹਿਲਾ ਤਮਗਾ ਹੋਏਗਾ। ਭਾਰਤ ਦੀ ਕਾਜਲ ਡੋਚਕ ਨੇ ਆਪਣਾ ਲਗਾਤਾਰ ਦੂਜਾ ਅੰਡਰ 20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਖਿਤਾਬ ਜਿੱਤਿਆ ਹੈ। ਉਸਨੇ ਫਾਈਨਲ ਵਿੱਚ ਚੀਨ ਦੀ ਜਿੰਗਰੂ ਸੁਨ ਤੇ 7-0 ਦੀ ਸ਼ਾਨਦਾਰ ਜਿੱਤ ਨਾਲ 76 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਭਾਰਤੀ ਮਹਿਲਾ ਟੀਮ ਅੱਜ ਐਮਸਟਰਡਮ ਵਿੱਚ ਹਾਕੀ ਵਿਸ਼ਵ ਕੱਪ ਦੇ ਦੂਜੇ ਪੂਲ ਗੇੜ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਨੀਦਰਲੈਂਡ ਖਿਲਾਫ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 9:30 ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਾੜ ਖੇਤਰ ਨਾਲ ਜੁੜੇ 20 ਸਟਾਰਟਅਪਸ ਦੇ CEOs ਤੇ ਸੰਸਥਾਪਕਾਂ ਨਾਲ ਗੱਲਬਾਤ ਕੀਤੀ ਹੈ। ਸ੍ਰੀ ਮੋਦੀ ਨੇ ਉਨ੍ਹਾਂ ਨੂੰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਪੁਲਾੜ ਤਕਨਾਲੋਜੀ ਦੀ ਵਿਆਪਕ ਵਰਤੋਂ ਕਰਨ ਦੀ ਅਪੀਲ ਕੀਤੀ। ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਮੋਬਾਈਲ ਫੋਨ ਨਿਰਮਾਣ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਭਰੋਸਾ ਦਿੱਤਾ ਕਿ ਅਨੁਮਾਨ ਨਾਲੋਂ ਘੱਟ ਉਤਪਾਦਨ ਦੇ ਬਾਵਜੂਦ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਖੰਡ ਦਾ ਢੁਕਵਾਂ ਭੰਡਾਰ ਉਪਲਬਧ ਹੈ। ਤੇ ਭਾਰਤ ਦੀ ਤ੍ਰਿਸ਼ਾ ਜੌਲੀ ਦੇ ਗਾਇਤਰੀ ਗੋਪੀ ਚੰਦ ਦੀ ਜੋੜੀ ਨਵੀਂ ਦਿੱਲੀ ਵਿੱਚ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਤੇ ਮਹਿਲਾ ਡਬਲਜ਼ ਤੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
3: ਜੀ, ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਮਾਂ ਹੋ ਰਿਹਾ ਹੈ ਰਾਤ ਦੇ 7:40 ਦਾ ਤੇ ਆਕਾਸ਼ਵਾਣੀ FM ਬਠਿੰਡਾ 101.1 MHz ਤੇ। ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ ਇੱਕ ਵਾਰ ਫੇਰ ਤੋਂ ਹਾਜ਼ਰ ਹਾਂ ਮੈਂ ਸੁਨੀਤਾ। ਫਟਾਫਟ ਡਾਇਲ ਕਰੋ 0164-22-40-331 ਤੇ ਅਸੀਂ ਤੁਹਾਨੂੰ ਸੁਣਾਵਾਂਗੇ ਤੁਹਾਡੀ ਪਸੰਦ ਦੇ ਗੀਤ। ਤੇ ਸਾਡੇ ਨਾਲ ਇੱਕ ਸਰੋਤਾ ਜੁੜੇ ਸੀ ਪਰ ਉਹਨਾਂ ਦਾ ਫੋਨ ਕੱਟਿਆ ਗਿਆ ਤੇ ਉਹਨਾਂ ਦਾ ਨਾਮ ਸੀ ਗੋਰਾ ਲਾਲ ਤੇ ਕੋਟ ਬਖਤੂ ਤੋਂ। ਤੇ ਉਹਨਾਂ ਨੇ ਜਿਹੜੀ ਗੀਤ ਦੀ ਫਰਮਾਇਸ਼ ਕੀਤੀ ਸੀ ਉਹ ਤੁਹਾਨੂੰ ਸੁਣਾ ਦਿੰਦੇ ਹਾਂ।

0: ਗੱਲ ਕਰਦੇ ਹਾਂ ਸਾਡੇ ਨੇ ਤੇ ਕਿੱਥੋਂ ਨੇ। ਹੈਲੋ,
1: ਹਿੰਮਤ ਕਦੇ ਨਾ ਹਾਰੋ, ਰੱਬ ਨੂੰ ਨਾ ਵਿਸਾਰੋ, ਹੱਸਦੇ ਮੁਸਕੁਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ। ਦੁੱਖਾਂ ਤੇ ਮੁਸੀਬਤਾਂ ਦਾ ਜੇਕਰ ਕਰਨਾ ਹੈ ਖਾਤਮਾ, ਤਾਂ ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ। ਤੁਹਾਨੂੰ ਤੇ ਆਕਾਸ਼ਵਾਣੀ ਬਠਿੰਡਾ ਦੇ ਤਮਾਮ ਸਰੋਤਿਆਂ ਨੂੰ ਮੇਰੀ ਅਮਨਦੀਪ ਸਿੰਘ ਪਿੰਡ ਹਠੂਰ ਤਹਿਸੀਲ ਜਗਰਾਓ ਜ਼ਿਲ੍ਹਾ ਲੁਧਿਆਣਾ ਦੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਬਹੁਤ ਬਹੁਤ ਸਵਾਗਤ ਹੈ ਜੀ ਅਮਨਦੀਪ ਜੀ ਤੁਹਾਡਾ, ਤੇ ਇਸ ਸ਼ੇਰੋ ਸ਼ਾਇਰੀ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਗਾਣਾ ਦੱਸ ਦੋ, ਕਿਹੜਾ ਸੁਣੋਗੇ ਗੀਤ?
1: ਮੈਡਮ, ਅੱਜ ਗੀਤ ਸੁਣਨਾ ਮੇਰੇ ਮੰਮੀ ਜੀ ਆ ਪਰਮਜੀਤ ਕੌਰ ਤੇ ਰਜਿੰਦਰ ਕੌਰ ਜੀ, ਇਹਨਾਂ ਦੋਵਾਂ ਦੀ ਫਰਮਾਇਸ਼ ਹੈ। ਨਰਿੰਦਰ ਬੀਬਾ ਦਾ ਗੀਤ ਸੁਣਨਾ, ਗੰਗਾ ਸੁੱਚੇ ਕੱਚ ਦੀਆਂ
0: ਜੀ। ਤੁਹਾਡੇ ਜਿਹੜੇ ਮੰਮੀ ਜੀ ਹੈ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਕਹੀਓ ਮੇਰੇ ਵੱਲੋਂ, ਤੇ ਉਹਨਾਂ ਦੀ ਫਰਮਾਇਸ਼ ਦਾ ਇਹ ਗੀਤ ਰੇਡੀਓ ਸੈੱਟ ਤੇ ਆ ਰਿਹਾ, ਸੁਣਾ ਦੋ ਫਿਰ ਉਹਨਾਂ ਨੂੰ ਤੇ ਤੁਸੀਂ ਵੀ ਸੁਣ ਲਓ, ਠੀਕ ਹੈ
1: ਜੀ? ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ
0: ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਲਈ ਪ੍ਰੋਗਰਾਮ
1: ਜੀ। ਧੰਨਵਾਦ ਧੰਨਵਾਦ।

0: ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾਂ ਨਾਲ, ਕੌਣ ਨੇ ਤੇ ਕਿੱਥੋਂ ਨੇ? ਹੈਲੋ ਹੈਲੋ, ਹਾਂਜੀ ਕੌਣ ਬੋਲਦੇ ਤੇ ਕਿੱਥੋਂ ਬੋਲਦੇ ਹੋ?
1: ਬਲਾੜ ਮਹਿਮਾ ਤੋਂ।
0: ਕੀ ਨਾਮ ਹੈ ਜੀ?
1: ਹਰਨੇਕ ਸਿੰਘ।
0: ਹਰਨੇਕ ਸਿੰਘ ਜੀ,

0: ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ।
1: ਹਾਂਜੀ,
0: ਤੇ ਇਹ ਦੱਸੋ ਕਿਹੜਾ ਗੀਤ ਸੁਣੋਗੇ?
1: ਆਲਾ ਮਾਈ ਸਾਮ ਕੁੰਜੀਆਂ,
0: ਆਲਾ ਮਾਈ ਸਾਮ ਕੁੰਜੀਆਂ, ਧੀਆਂ ਕਰ
1: ਚੁੱਕੀਆਂ
0: ਸਰਦਾਰੀ। ਹਾਂਜੀ ਠੀਕ ਹੈ ਜੀ। ਹਰਨੇਕ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਾਲ ਕਰਨ ਦੇ ਵਾਸਤੇ, ਤੇ ਸੁਣਦੇ ਹਾਂ ਇਹ ਗੀਤ ਆਪਾਂ ਸਾਰੇ ਮਿਲ ਕੇ।
1: ਠੀਕ ਹੈ ਜੀ,
0: ਠੀਕ ਹੈ ਜੀ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ, ਤੇ ਇਸੇ ਗੀਤ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਨੀਤਾ ਸੋਨੀ ਨੂੰ ਦਿਓ ਆਗਿਆ। ਜਾਣ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਮੁੱਚੀ ਟੈਕਨੀਕ ਟੀਮ ਦਾ, ਤਕਨੀਕੀ ਟੀਮ ਦਾ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਬਹੁਤ ਬਹੁਤ ਸ਼ੁਕਰੀਆ ਜੀ।
1: ਪ੍ਰੋਗਰਾਮ ਸ਼ਾਮ ਸੁਹਾਨੀ
0: FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਝ ਪਲਾਂ ਬਾਅਦ ਹੀ ਠੀਕ 8 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਉਮੰਗ, ਸਪੋਂਸਰਡ ਬਾਈ NCERT ਦਾ 1355 ਭਾਗ।

ਹਾਂਜੀ, ਕਿਸੇ ਕਾਰਨ ਕਰਕੇ ਕਾਲ ਹੈ ਜਿਹੜੀ ਉਹਨਾਂ ਦੀ ਡਿਸਕਨੈਕਟ ਹੋ ਗਈ ਸੀ ਸਾਡੇ ਕਾਲਰ ਦੀ, ਅਤੇ ਉਹਨਾਂ ਦੀ ਪਸੰਦ ਦਾ ਗੀਤ ਅਸੀਂ ਚਲਾ ਰਹੇ ਹਾਂ, ਤਾਂ ਸੁਣਦੇ ਰਹੋ ਇਹ ਗੀਤ ਉਹਨਾਂ ਦੀ ਪਸੰਦ 'ਤੇ।

0: ਕਿਹੜਾ ਵਾਲਾ, ਨਵੇਂ ਵਾਲਾ ਕਿ ਪੁਰਾਣੇ ਵਾਲਾ ਜੀ?
1: ਕਰਮਜੀਤ ਧੂਰੀ ਦਾ ਜੀ।
0: ਅੱਛਾ ਜੀ, ਕਰਮਜੀਤ ਧੂਰੀ ਦਾ, ਤੇ ਠੀਕ ਹੈ ਜੀ। ਲਓ ਤੁਹਾਡੀ ਪਸੰਦ ਤੇ ਪੇਸ਼ ਹੈ ਇਹ ਗੀਤ, ਤਾਂ ਸੁਣੋ ਆਪਣੇ ਰੇਡੀਓ ਸੈੱਟ ਤੇ।
1: ਠੀਕ ਹੈ ਜੀ, ਧੰਨਵਾਦ।
0: ਧੰਨਵਾਦ ਜੀ।

0: ਹਾਂਜੀ, ਹੁਣੇ ਤੁਸੀਂ ਸੁਣ ਰਹੇ ਸੀ ਮੁਕੰਦ ਸਿੰਘ ਜੰਗੀਰਾਣਾ ਦੀ ਫਰਮਾਇਸ਼ ਤੇ ਗਾਣਾ ਰੱਬ ਨਾਲ ਠੱਗੀਆਂ, ਬਹੁਤ ਹੀ ਸੋਹਣਾ ਗੀਤ ਸੀ ਜੀ ਕਰਮਜੀਤ ਧੂਰੀ ਦਾ ਗਾਇਆ ਹੋਇਆ। ਤੇ ਹੁਣ ਅਸੀਂ ਲੈਣੇ ਆ ਸਾਡੇ ਪ੍ਰੋਗਰਾਮ ਦਾ ਇੱਕ ਆਖਰੀ ਗੀਤ, ਜਿਹਦੇ ਦੇ ਲਈ ਅਸੀਂ ਪਹਿਲਾਂ ਫੋਨ ਕਾਲ ਤੇ ਲੈ ਲੈਂਦੇ ਹਾਂ ਜੀ। ਸਾਡੀ ਫੋਨ ਕਾਲ ਤੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਤੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ।
1: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ
0: ਸ਼੍ਰੀ ਅਕਾਲ ਵੀਰ ਜੀ, ਕਿੱਥੋਂ ਬੋਲਦੇ ਹੋ ਤੇ ਤੁਹਾਡਾ ਪਤਾ ਟਿਕਾਣਾ ਵੀ ਦੱਸ ਦੋ।
1: ਪਿੰਡ ਬਾਜੀਤਪੁਰ ਭੋਮਾ, ਬਲਜੀਤ ਸਿੰਘ
0: ਜੀ। ਬਲਜੀਤ ਸਿੰਘ ਜੀ, ਤੇ ਤੁਸੀਂ ਕਿਹੜਾ ਗਾਣਾ ਸੁਣਨਾ ਪਸੰਦ ਕਰੋਗੇ?
1: ਗਾਣਾ ਭੈਣ ਜੀ ਤੁਸੀਂ ਸੁਣਿਆ ਵੀ ਨਹੀਂ, ਤੁਹਾਨੂੰ ਸੁਣਾਉਣਾ ਵੀ ਗੀਤ ਬਹੁਤ ਪੁਰਾਣਾ, ਧਾਨ ਸਿੰਘ ਮਾਹੀ ਦਾ ਗੀਤ ਹੈ, ਮੁੰਡਾ ਮਹਿੰਦੀ ਵਾਲੇ ਹੱਥਾਂ ਦਾ ਪੱਟਿਆ ਤੇ ਸੁੱਕ ਗਿੱਤ ਗੀਤ ਹੋ ਗਿਆ।
0: ਆਏ ਹਾਏ ਵੀਰ ਜੀ, ਬਾਹਲੇ ਸੋਹਣੇ ਗਾਣੇ ਦੀ ਫਰਮਾਇਸ਼ ਕੀਤੀ, ਮੈਨੂੰ ਲੱਗਦਾ ਤੁਹਾਨੂੰ ਪੁਰਾਣੇ ਗਾਣੇ ਸੁਣਨ ਦਾ ਬਹੁਤ ਸ਼ੌਂਕ ਆ। ਚਲੋ ਤੁਹਾਡੀ ਪਸੰਦ ਤੇ ਆਪਾਂ ਇਹ ਗੀਤ ਹੈ ਜਿਹੜਾ ਇਹ ਸੁਣਾਉਂਦੇ ਆ, ਤੇ ਰੇਡੀਓ ਸਾਹਿਬ ਤੇ ਬਣੇ ਰਹੋ। ਧੰਨਵਾਦ ਕਾਲ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਤਾਂ ਆਓ ਜੀ ਸੁਣਦੇ ਹਾਂ ਜੀ, ਕੋਸ਼ਿਸ਼ ਕਰਾਂਗੇ ਸਾਰਾ ਹੀ ਗੀਤ ਸੁਣਾਈਏ। ਤਾਂ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਤੇ ਇਹ ਗੀਤ, ਤੇ ਮੈਨੂੰ ਵੀਰਪਾਲ ਧਾਲੀਵਾਲ ਨੂੰ ਦਿਓ ਇਜਾਜ਼ਤ ਇਹਨਾਂ ਦੀ ਗੀਤ ਤੇ ਆਖਰੀ ਗਾਣਾ ਪੰਜ ਪਾਣੀਆਂ ਦੇ ਗੀਤ ਵਿੱਚ। ਸੁਣਦੇ ਹਾਂ ਜੀ ਸਾਡੇ ਰੇਡੀਓ ਸੈੱਟ ਤੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਪੇਸ਼ ਕਰ ਰਹੇ ਸੀ ਵੀਰਪਾਲ ਧਾਲੀਵਾਲ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਤੇ 50 ਸਕਿੰਟ ਹੋਏ ਨੇ। 8:45 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤੀ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ।

ਸਰੋਤਿਓ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾ ਦਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਅਨੁਸਾਰ ਰਾਤ ਦੇ 11 ਵਜ ਰਹੇ ਨੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ ਕੱਲ ਸਵੇਰੇ 5:55 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਹਾਜ਼ਰ ਹੋਵੇਗਾ ਆਪਣੇ ਪ੍ਰਸਾਰਣ ਲੈ ਕੇ ਤਦ ਤੱਕ ਲਈ ਦਿਓ ਆਗਿਆ ਜੈ ਹਿੰਦ